0: ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
1: ਵਿਜ਼ਿਟ ਕਰੋ capitalfinance.nz ਤੇ
0: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
1: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
3: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
2: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਿਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
3: ਵਿਨੋਦ ਜਨੇਜਾਨੂ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
4: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
5: ਓ ਜੀ ਹੁਣ ਫਿਕਰ ਨਾਟ, ਦਾ ਮੌਰਗੇਜ ਸਪਲਾਈ ਦੇ ਮੌਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੌਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰਾਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRD ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
6: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
7: ਕਿਵੇਂ?
6: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
7: ਸੇਵਿੰਗਸ
6: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
7: ਵਾਹ!
6: ਵਿਜ਼ਿਟ ਕਰੋ
8: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800-024-404।
6: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।

ਰੇਡੀਓ ਸਪਾਈਸ ਸੁਣ ਰਹੇ ਸਾਰੇ ਸਰੋਤਿਆਂ ਦਾ ਮੁੜ ਸਵਾਗਤ ਕਰਦੇ ਹਾਂ। ਤੁਸੀਂ ਜਿੱਥੇ ਹੁਣੇ ਹੁਣੇ ਇੰਟਰਵਿਊ ਲਾਈਵ ਸੁਣੀ, ਨਿਊਜ਼ੀਲੈਂਡ ਪੰਜਾਬੀ ਮਿਊਜ਼ਿਕ ਲੋਕਲ ਮੰਥ ਵੀ ਅਸੀਂ ਨਿਊਜ਼ੀਲੈਂਡ ਲੋਕਲ ਮਿਊਜ਼ਿਕ ਮੰਥ ਦੇ ਨਾਲ ਮਨਾ ਰਹੇ ਹਾਂ। ਸੋ ਤੁਸੀਂ ਕਾਫੀ ਆਰਟਿਸਟ ਜਿਹੜੇ ਨਿਊਜ਼ੀਲੈਂਡ ਦੇ ਸਾਡੇ ਲੋਕਲ ਸਿੰਗਰ ਨੇ, ਉਹਨਾਂ ਨੂੰ ਜਿਹੜਾ ਰੇਡੀਓ ਸਪਾਈਸ ਦੇ ਉੱਤੇ ਇਸ ਮਹੀਨੇ ਪੂਰੇ ਮਈ ਦੇ ਮਹੀਨੇ ਦੇ ਵਿੱਚ ਸੁਣੋਗੇ। ਅਸੀਂ ਚਾਹਾਂਗੇ ਕਿ ਜਿਹੜੇ ਸਾਡੇ ਲਿਸਨਰਸ ਨੇ ਜਾਂ ਉਹਨਾਂ ਦੇ ਯਾਰ ਦੋਸਤ ਨੇ, ਪਰਿਵਾਰ ਨੇ, ਜਿਹੜੇ ਚਾਹੁਣਗੇ ਕਿ ਅਸੀਂ ਉਹਨਾਂ ਨੂੰ ਇੱਥੇ ਰੇਡੀਓ ਸਪਾਈਸ ਦੇ ਉੱਤੇ ਇੰਟਰਵਿਊ ਦੇ ਨਾਲ ਤੁਹਾਡੇ ਨਾਲ ਜੋੜੀਏ, ਸਾਡੇ ਸਟੂਡੀਓਜ਼ ਦੇ ਵਿੱਚ ਕਾਲ ਕਰ ਸਕਦੇ ਹੋ 9279972700। ਅਸੀਂ ਚਾਹਾਂਗੇ ਆਪਣੇ ਲੋਕਲ ਟੈਲੈਂਟ ਨੂੰ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋਰ ਉਭਾਰ, ਅਸੀਂ ਤੁਹਾਡੇ ਨਾਲ ਉਹਨਾਂ ਦਾ ਟੈਲੈਂਟ ਜਿਹੜਾ ਉਸ ਨੂੰ ਜਿਹੜਾ ਸ਼ੇਅਰ ਕਰਦੇ ਤੁਰੀਏ ਰੇਡੀਓ ਸਪਾਈਸ ਦੇ ਉੱਤੇ। ਲਓ ਤੁਹਾਡੇ ਲਈ ਮਿਊਜ਼ਿਕ ਦੇ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਪੇਸ਼ ਕਰਨ ਜਾ ਰਹੇ ਹਾਂ। ਆਵਾਜ਼ਾਂ ਜਿਹੜੀਆਂ ਰਣਜੀਤ ਬਾਵੇ ਦੀਆਂ ਨੈਚੁਰਲੀ ਬਹੁਤ ਵਾਰ ਗੂੰਜੀਆਂ ਨੇ, ਅਤੇ ਫਿਲਮਾਂ ਦੇ ਵਿੱਚ ਵੀ ਰਣਜੀਤ ਬਾਵੇ ਨੇ ਆਪਣੀ ਬੱਲੇ ਬੱਲੇ ਕਰਾਈ ਹੋਣੀ। ਮੈਸ਼ਅਪ ਤੁਸੀਂ ਸੁਣ ਰਹੇ ਸੀ ਸੁਪਰ ਹਿੱਟ ਗੀਤਾਂ ਦਾ, ਅਤੇ ਅਸੀਂ ਜਾਰੀ ਇਸ ਨੂੰ ਰੱਖਾਂਗੇ। ਪਰ ਲੈ ਇਹਨਾਂ ਦਾ ਇੱਕ ਗੀਤ ਜਿਹੜਾ ਬਹੁਤ ਫਿਰ ਮਸ਼ਹੂਰ ਹੋ ਨਿਬੜਿਆ, ਡਰਾਈਵਰ ਦਾ ਗੀਤ ਜਿਹੜਾ ਸੀ, ਡਰਾਈਵਰ ਵਾਲਾ ਗੀਤ ਰੇਡੀਓ ਸਪਾਈਸ ਦੇ ਉੱਤੇ। ਕਿੰਨੀ ਤਨਖਾਹ ਅਸੀਂ ਤੁਹਾਡੇ ਲਈ ਇੱਕ ਵਾਰੀ ਫਿਰ ਪੇਸ਼ ਕਰ ਰਹੇ ਹਾਂ। ਇਹ ਫਨਕਾਰ ਪਰਿਵਾਰ 'ਚ ਬੈਠ ਕੇ ਸੁਣਨ ਵਾਲਾ ਕਲਾਕਾਰ ਰੇਡੀਓ ਸਪਾਈਸ ਕੰਪਟੀਸ਼ਨ ਵੀ ਕਰ ਰਿਹਾ, ਔਨਲਾਈਨ ਤੁਸੀਂ ਸੁਣ ਸਕਦੇ ਹੋ। ਚਲੋ ਰਣਜੀਤ ਬਾਵਾ

0: ਲਓ ਜੀ, ਕਨੇਡਾ ਅਮਰੀਕਾ ਵਾਲੇ ਡਰਾਈਵਰਾਂ ਦੀ ਤਨਖਾਹ ਜਿਹੜੀ ਆ, ਟਰੱਕਾਂ ਵਾਲੇ ਡਰਾਈਵਰਾਂ ਦੀ ਤਨਖਾਹ ਦੇ ਉੱਤੇ ਗੀਤ ਤੁਸੀਂ ਸੁਣਿਆ, ਪਾ ਕਮਾਲ ਇਸ ਗੀਤ ਨੂੰ ਪੇਸ਼ ਕੀਤਾ ਗਿਆ ਅਤੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਲਦ ਹੀ ਇੱਕ ਕਲਾਕਾਰ ਉਤਰੇਗਾ, ਰੇਡੀਓ ਸਪਾਈਸ 'ਤੇ ਇੰਟਰਵਿਊ ਵੀ ਹੋਏਗੀ, ਆਵਾਜ਼ਾਂ ਗੁਰਦਾਸ ਮਾਨ ਦੀਆਂ ਅਤੇ ਗੁਰਦਾਸ ਮਾਨ ਹੁਣਾਂ ਦਾ ਗੀਤ, ਬਹੁਤ ਪੁਰਾਣਾ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ, ਇਹਨਾਂ ਦੇ ਵੱਲੋਂ ਗਾਏ ਹੋਏ ਟੱਪੇ ਬਹੁਤ ਮਸ਼ਹੂਰ ਹੋਏ, ਇਹਨਾਂ ਦੇ ਵੱਲੋਂ ਦਿਲ ਦਾ ਮਾਮਲਾ 1980 ਦੇ ਵਿੱਚ ਪਹਿਲੀ ਪਰਫੋਰਮੈਂਸ ਜਿਹੜੀ ਇਹਨਾਂ ਦੀ ਆ ਰੇਡੀਓ ਸਪਾਈਸ ਦੇ ਉੱਤੇ ਪੇਸ਼ ਕਰਨ ਜਾ ਰਹੇ ਹਾਂ, ਸੁਣਦੇ ਰਹਿਣਾ।
1: ਨਾ ਮਰਜ਼ੀ ਕਰਨ ਦਿੰਦਾ ਹੈ, ਨਾ ਮਰਜ਼ੀ ਹੀ ਕਰਦਾ ਹੈ, ਨਾ ਮਰਜ਼ੀ ਕਰਨ ਦਿੰਦਾ ਹੈ, ਬੜਾ ਜ਼ਾਲਿਮ ਹੈ।

0: Sri Akal. You're listening to a Punjabi radio station broadcast from Papatoi. You may contact us directly on 021-373-158.
1: ਸਸਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ
2: ਨਿਤ ਲੋਕਾਂ ਦੀ ਸੁਣਦੇ ਕੰਨਾਂ ਤੋਂ ਕਚਾਏ
3: ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
4: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
3: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-44-58 ਜਾਂ ਫਿਰ 09-212-9563।
4: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
5: ਇਨਡੈਲੇਬਲ ਹੋਮਸ, ਕੁਆਲਿਟੀ, ਸਟੈਂਡ ਅਲੋਨ ਅਤੇ ਟੈਰਿਸਡ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
6: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
7: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ। ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
8: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
7: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214019।
9: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ, ਨਿਊਜ਼ੀਲੈਂਡ ਸਟਾਈਲ ਵਿੱਚ।
10: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਸ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟ੍ਰੀਟ।
11: ਬਸ ਫੇਸਬੁੱਕ, ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
12: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
11: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837, ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ Limited.
13: Bollywood Indian restaurant aao, swaad da lutf uthao.
14: Now open on Sunday, Bollywood Indian restaurant this Sunday special de kya kehne?
13: Sunday special dosa, Amritsari kulcha, chole bhature, pani puri, pav bhaji and much more.
14: Bollywood Indian restaurant, number 4 Thackeray Street, Napier opposite McDonald's, phone 06835-5060.
0: ਰੇਡੀਓ ਸਪਾਈਸ ਨੇ ਸਾਰੇ ਸਰੋਤਿਆਂ ਦਾ ਮੁੜ ਸਵਾਗਤ ਕਰਦੇ ਹਾਂ। ਕੰਪੀਟੀਸ਼ਨ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਚੱਲ ਰਿਹਾ, ਜਿੱਥੇ ਕਿ ਤੁਸੀਂ ਰਣਜੀਤ ਬਾਵਾ ਸ਼ੋਅ ਦੀਆਂ ਟਿਕਟਸ ਜਿਹੜੀਆਂ ਉਹ ਜਿੱਤ ਸਕਦੇ ਹੋ। ਫੈਮਿਲੀ ਪਾਸ ਰਣਜੀਤ ਬਾਵਾ ਖਾੜਾ ਬਾਵੇ ਦਾ, ਔਕਲੈਂਡ ਦੇ ਵਿੱਚ ਵੀ ਆਲਮੋਸਟ ਸ਼ੋਅ ਸੋਲਡ ਆਊਟ ਹੈ, ਅਤੇ ਰੋਟਰੂਆ ਦੇ ਵਿੱਚ ਵੀ ਸੈਟਰਡੇ ਨੂੰ 9 ਮਈ ਨੂੰ, ਇਸ ਸੈਟਰਡੇ ਸ਼ਾਮ ਨੂੰ ਧਮਾਲਾਂ ਡਿਊ ਡਰੋਪ ਸੈਂਟਰ, ਇਵੈਂਟ ਸੈਂਟਰ ਦੇ ਵਿੱਚ ਪੈਣਗੀਆਂ। ਰੇਡੀਓ ਸਪਾਈਸ ਦੀ ਟੀਮ ਗੋਟ ਜਿਹੜੇ ਲਾਈਵ ਜੇ ਕੇ ਸਟਾਰ ਪ੍ਰੋਡਕਸ਼ਨ, ਫਾਈਨੈਂਸ ਵਰਲਡ, ਅਬੋਰਡ ਰੈਂਟਲ ਇੰਡਸ ਦੀ ਟੀਮ, ਨਾਲ ਦੇ ਨਾਲ ਕੀਵੀਆਨ ਇਮੀਗ੍ਰੇਸ਼ਨ, ਡਰੀਮਸ ਇੰਟਰਟੇਨਮੈਂਟ, ਸਿਮਰਨ ਪ੍ਰੋਡਕਸ਼ਨ ਅਤੇ ਟਾਇਲ ਡੀਲਸ ਦੇ ਨਾਲ ਇਹ ਸ਼ੋਅ ਨਿਊਜ਼ੀਲੈਂਡ ਦੇ ਵਿੱਚ ਬਾਕਮਾਲ ਹੋਏਗਾ। ਆਵਾਜ਼ਾਂ ਜਿਹੜੀਆਂ ਨੇ ਤੁਹਾਡੇ ਲਈ ਮਰਹੂਮ ਕੁਲਦੀਪ ਮਾਣਕ ਦੀਆਂ ਪੇਸ਼ ਕਰਨ ਜਾ ਰਿਹਾ। ਕੁਲਦੀਪ ਮਾਣਕ ਦੇ ਗੀਤ ਜਿਹੜੇ ਬਹੁਤ ਸੁਪਰ ਹਿੱਟ ਹੋਏ ਨੇ, ਉਹਨਾਂ ਦੇ ਵਿੱਚੋਂ ਜਿੱਥੇ ਆਪਾਂ ਬਹੁਤ ਜ਼ਿਆਦਾ ਸੀਰੀਜ਼ ਆਪਾਂ ਦੇਖੀਆਂ, ਜਿੱਥੇ ਉਹਨਾਂ ਨੇ ਮਿਰਜ਼ਾ ਸਾਹਿਬਾਂ ਦੀ ਸੀਰੀਜ਼ ਜਿਹੜੀ ਆ ਉਸ ਨੂੰ ਵੀ ਪੇਸ਼ ਕੀਤਾ। ਮਾਣਕ ਦੀਆਂ ਕਲੀਆਂ ਮਸ਼ਹੂਰ ਹੋਈਆਂ, ਰਾਜਾ ਰਸਾਲੂ ਇਸ ਦੇ ਨਾਲ ਨਾਲ, ਛੇਤੀ ਕਰ ਸਰਵਣ ਬੱਚਾ ਇਹ ਸਾਰੇ ਗੀਤ ਹੁਣ ਤੱਕ ਜਿਹੜੇ ਨੇ ਉਹ ਚੱਲ ਰਹੇ ਨੇ ਅਤੇ ਰੇਡੀਓ ਸਪਾਈਸ ਦੇ ਉੱਤੇ ਪੇਸ਼ ਹੁੰਦੇ ਤੁਸੀਂ ਜਿਹੜੇ ਸੁਣੇ। ਚਲੋ ਤੁਹਾਡੇ ਲਈ ਲਿਰਿਕਲ ਸੁਣਾਉਣ ਜਾ ਰਹੇ ਹਾਂ ਕੁਲਦੀਪ ਮਾਣਕ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਬਾ ਕਮਾਲ ਮਿਰਜ਼ਾ ਯਾਰ ਬੁਲਾਉਂਦਾ ਤੇਰਾ।

ਮਾਸੀ ਬੀਬੋ ਨੀ। ਰੇਡੀਓ ਸਪਾਈਸ ਦੇ ਉੱਤੇ ਹੁਣੇ ਹੁਣੇ ਜਿਹੜਾ ਤੁਸੀਂ ਗੀਤ ਸੁਣਿਆ, ਆਵਾਜ਼ਾਂ ਜਿਹੜੀਆਂ ਕੁਲਦੀਪ ਮਾਣਕ ਦੀਆਂ, ਅਤੇ ਰੇਡੀਓ ਨਿਊਜ਼ ਐਂਡ ਦੇ ਸਹਿਯੋਗ ਦੇ ਨਾਲ ਖਬਰਾਂ ਦੇ ਵਿੱਚ ਇੱਕ ਦੋ ਤੁਹਾਨੂੰ ਇੰਪੋਰਟੈਂਟ ਅਪਡੇਟਸ ਜ਼ਰੂਰ ਦੇਣਾ ਚਾਹਾਂਗੇ। ਜਿੱਥੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਆਪਾਂ ਅੱਜ ਸਵੇਰ ਦੀ ਜਿਹੜੀ ਇੰਪੋਰਟੈਂਟ ਖਬਰ ਸੀ ਉਸ ਦੇ ਵਿੱਚ ਜਿੱਥੇ ਨਵੀਂ ਇਮੀਗ੍ਰੇਸ਼ਨ ਪੋਲਿਸੀ ਨੂੰ ਲੈ ਕੇ ਬਹੁਤ ਜ਼ਿਆਦਾ ਐਕਟ ਦੇ ਵੱਲੋਂ ਜਿਹੜੀ ਸਖਤ ਜਿਹੜੀ ਰੇਜ਼ ਕੀਤੀ ਗਈ ਹੈ, ਇਹ ਬਹੁਤ ਇੰਟਰਸਟਿੰਗ ਗੱਲ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਦੇ ਇਫੈਕਟ ਕੀ ਪੈਂਦੇ ਨੇ। ਨਿਊਜ਼ ਐਂਡ ਦੇ ਵਿੱਚ ਐਂਟੀ ਇਮੀਗ੍ਰੈਂਟ ਜਿਹੜੀ ਜਿਹੜੀ ਵੇਵ ਹੈ ਉਹ ਬਹੁਤ ਸਟਰੋਂਗ ਨਜ਼ਰ ਆ ਰਹੀ ਹੈ। ਸੋ ਇਸ ਨੂੰ ਲੈ ਕੇ ਜਿੱਥੇ ਨਿਊਜ਼ ਐਂਡ ਫਸਟ ਦੇ ਡੋਨਰ ਜਿਹੜੇ ਨੇ ਉਹ ਕਹਿੰਦੇ ਟੈਕਸ ਬ੍ਰੇਕ ਦੌਰ ਹਾਰਸ ਰੇਸਿੰਗ ਦੇ ਲਈ, ਯਾਦ ਰਹੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਸਭ ਤੋਂ ਵੱਡਾ ਡੋਨਰ ਜਿਹੜਾ ਸੀਗਾ ਨਿਊਜ਼ ਐਂਡ ਫਸਟ ਦਾ, ਉਹ ਇੱਥੇ ਜਿਹੜੇ ਘੋੜੇ ਸਭ ਤੋਂ ਵੱਧ ਪਾਲਦਾ ਉਹਨਾਂ ਦਾ ਵੈਲਾ ਦਾ ਯੂ ਟਰਨ ਜਿਹੜਾ ਚੇਅਰ ਹੈ ਉਸ ਨੂੰ ਲੈ ਇਹ ਨਜ਼ਰ ਆਉਂਦਾ। ਸੋ ਪੈਸੇ ਜਿਹੜੇ ਆਏ ਨੇ ਉਸ ਦੇ ਸਿੱਧੇ ਐਵਰੇਜ ਦੇ ਵਿੱਚ ਇਹ ਗੱਲਾਂ ਅੱਜ ਜਿਹੜੀਆਂ ਹੋ ਰਹੀਆਂ ਨੇ, ਇਸ ਦਾ ਕੀ ਮਤਲਬ ਬਣਦਾ ਤੁਸੀਂ ਆਪ ਸੋਚ ਸਕਦੇ ਹੋ। ਸੋ ਵੈਲਾ ਪਰਿਵਾਰ ਜੋ ਕਿ ਆਪ ਇਮੀਗ੍ਰੈਂਟ ਪਰਿਵਾਰ ਹੈ, ਆਪ ਗਮ ਡਿੱਗਰ ਸੀ ਇਹਨਾਂ ਦੇ ਕਰੋਏਸ਼ੀਅਨ ਮੂਲ ਦੇ ਜਿਹੜੇ ਬਜ਼ੁਰਗ ਇੱਥੇ ਆਏ ਇਮੀਗ੍ਰੈਂਟ ਦੇ ਰੂਪ 'ਚ, ਅੱਜ ਉਹੀ ਪੈਸੇ ਲਾ ਰਿਹਾ ਕਿ ਇਮੀਗ੍ਰੈਂਟ ਬੰਦ ਕਰੋ। ਬੜੀ ਅਜੀਬ ਜਿਹੀ ਗੱਲ ਇਹ ਨਜ਼ਰ ਆਉਂਦੀ ਹੈ, ਪਰ ਇਸ ਟਾਈਮ ਮਾਹੌਲ ਇੱਦਾਂ ਦਾ ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਹੈ ਉਹ ਕੁਛ ਅੱਗਿਓਂ ਬੋਲ ਨਹੀਂ ਰਹੀ ਅਤੇ ਉਸ ਦਾ ਫਾਇਦਾ ਸਾਰਾ ਸ਼ਹਿਰ ਚੱਕਦਾ ਜਿਹੜਾ ਨਜ਼ਰ ਆ ਰਿਹਾ। ਅਤੇ ਲਓ ਬੋਲੀਆਂ ਪੇਸ਼ ਕਰਨ ਜਾ ਰਹੇ ਹਾਂ ਆਵਾਜ਼ਾਂ ਸੁਰਜੀਤ ਬਿੰਦਰਖੀਏ ਦੀਆਂ।

0: ਰੇਡੀਓ ਸਪਾਈਸ ਸੁਣਦੇ ਸਾਰੇ ਸਰੋਤਿਆਂ ਦਾ ਮੁੜ ਸਵਾਗਤ ਕਰਦੇ ਹਾਂ ਅਤੇ ਇੱਕ ਛੋਟੀ ਬ੍ਰੇਕ ਦੇ ਬਾਅਦ 'ਚ ਆਉਂਦੇ ਹਾਂ ਸੁਣਦੇ ਰਹਿਣਾ ਰੇਡੀਓ ਸਪਾਈਸ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
3: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
4: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
9: ਯੂ ਆਰ ਨਾਓ ਟੂਨਡ ਇਨ ਟੂ ਨੰਬਰ 1 ਰੇਡੀਓ ਸਟੇਸ਼ਨ।
10: Four seven 365.

0: one Domino's spicy pepper paneer, one Domino's butter chicken pizza, one combo, and yeah, my favorite chocolate cake.
1: Hello, enu fer Domino's de supne aa reha.
0: Hun supne ne sachmuch Domino's te Tuesday nu special offers. Pizza on half price. Now at four new locations. Domino's, Papa Toy Toy, Meadow Bank, Mangri East.
2: Mother's Day de khas mauke te Glitter Jewelers ne laga deti hai sale. Te tohade layi le aaye ne shandar specials. 22 karat gold jewelry, diamond jewelry ate silver jewelry de utte bahut sare specials. Glitter Jewelers jo ke 2x216 Great South Road Manerewa de vich sthit ne har roz svere 10 baje to leke 5:30 baje tak tohadi seva de vich hazir rehnde ne. Next to SB Bank. Phone 022-44-00-00 te. Na Facebook, na Twitter. ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰਸ।
3: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
3: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
4: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
5: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
4: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
5: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02101085312295 ਜਾਂ 02252800084
4: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇ ਲੇਨ, ਆਕਲੈਂਡ।
5: ਮਿਲੇਨੀਅਲਸ ਇਮੀਗ੍ਰੇਸ਼ਨ ਐਂਡ ਜ਼ ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
6: ਆਓ ਪੰਜਾਬ ਬਾਰੇ ਜਾਣੀਏ। ਇਸ ਨੂੰ ਪ੍ਰਾਊਡਲੀ ਸਪਾਂਸਰ ਕਰਦੇ ਨੇ ਹਾਵੀਜ਼ ਪੈਪਟੋਈ ਤੋਂ ਨਵਤੇਰ ਰੰਧਾਵਾ। 02101-36-364 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮਹਾਰਾਜਾ ਸ਼ੇਰ ਸਿੰਘ ਭਾਗ ਦੂਸਰਾ, 15 ਸਪਤੰਬਰ 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ। ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ। ਮਹਾਰਾਜ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ। ਮਹਾਰਾਜੇ ਦੇ ਅੰਤਲੇ ਸ਼ਬਦ ਸਨ, ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ ਅਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੀਜਿਆਂ 'ਤੇ ਟਾਂਕੇ ਉਹਨਾਂ ਦਾ ਲਾਹੌਰ ਸ਼ਹਿਰ ਵਿੱਚ ਜਲੂਸ ਕੱਢਿਆ।
7: ਰੇਡੀਓ ਸਪਾਈਸ ਸੁਣ ਰਹੇ ਸਾਰੇ ਸੋਤਿਆਂ ਦਾ ਮੁੜ ਸਵਾਗਤ ਕਰਦੇ ਹਾਂ। ਜਿੱਥੇ ਤੁਸੀਂ ਸੁਰਜੀਤ ਬਿੰਦਰਖੀ ਦੀ ਆਵਾਜ਼ ਦੇ ਵੀ ਗੀਤ ਸੁਣਿਆ, ਪੰਮੀ ਬਾਈ ਦੀਆਂ ਬੋਲੀਆਂ ਗੁਰਮੀਤ ਬਾਵੇ ਦੇ ਨਾਲ ਕਾਲਾ ਡੋਰੀਆ ਵੀ ਬਹੁਤ ਪਹਿਲੋਂ ਰਿਕਾਰਡ ਹੋਇਆ ਸੀ। ਇਹ ਵੀ ਤੁਹਾਨੂੰ ਸੁਣਾਵਾਂਗੇ ਆਉਂਦੇ ਟਾਈਮਾਂ ਦੇ ਵਿੱਚ। ਜਿੱਥੇ ਪੁਰਾਣੇ ਪੰਜਾਬੀ ਲੋਕ ਅਸੀਂ ਜਿਹੜੇ ਫਨਕਾਰ ਨੇ ਉਹਨਾਂ ਦੇ ਗੀਤ ਤੁਹਾਡੇ ਲਈ ਪੇਸ਼ ਕੀਤੇ। ਲਓ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਬੜੇ ਚਿਰਾਂ ਬਾਅਦ 'ਚੋਂ ਗੀਤ ਪੇਸ਼ ਕਰਨ ਜਾ ਰਹੇ ਹਾਂ। ਬਾ ਕਮਾਲ ਆਵਾਜ਼ ਹੈ ਇਸ ਫਨਕਾਰ ਦੀ। ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਬਹੁਤ ਇਹਨਾਂ ਨੇ ਵਧੀਆ ਗੀਤ ਪੇਸ਼ ਕੀਤੇ ਅਤੇ ਲਓ ਤੁਹਾਡੇ ਲਈ ਇੱਕ ਵਾਰੀ ਫੇਰ ਗੀਤ ਪੇਸ਼ ਕਰਨ ਜਾ ਰਹੇ ਹਾਂ। 9 ਸਾਲ ਪਹਿਲੋਂ ਇਹ ਗੀਤ ਇਹਨਾਂ ਨੇ ਰਿਕਾਰਡ ਕੀਤਾ ਸੀ। ਚੰਨ ਫੁੱਲ ਆਡੀਓ ਰੇਡੀਓ ਸਪੈਸ਼ਲ।

0: ਰੇਡੀਓ ਸਪਾਈਸ ਦੇ ਉੱਤੇ ਹੁਣੇ ਹੁਣੇ ਜਿਹੜਾ ਗੀਤ ਸੁਣਿਆ, ਗਿੱਪੀ ਗਰੇਵਾਲ ਦੀਆਂ ਆਵਾਜ਼ਾਂ, ਅਤੇ ਜਿੱਥੇ ਕਾਫੀ ਸ਼ੋਜ਼ ਆ ਰਹੇ ਨੇ, ਬੱਬੂ ਮਾਨ ਦਾ ਸ਼ੋਅ ਵੀ ਜਲਦ ਪਹੁੰਚੇਗਾ ਨਾਲ ਦੇ ਨਾਲ, ਜਿੱਥੇ ਰਾਹਤ ਫਤਿਹ ਅਲੀ ਖਾਨ ਸਾਹਿਬ ਵੀ ਪਹੁੰਚ ਰਹੇ ਨੇ, ਸ਼ੋਅ ਅਤੇ ਸ਼ੋਅ ਨਿਊਜ਼ੀਲੈਂਡ ਦੇ ਵਿੱਚ ਹੁਣ ਜਾ ਰਹੇ ਨੇ, ਲੇਕਿਨ ਲੋਕਲ ਆਰਟਿਸਟ ਜਿਹੜੇ ਨੇ ਸਾਡੇ ਫਨਕਾਰ, ਉਹਨਾਂ ਦੀ ਸਪੋਰਟ ਰੇਡੀਓ ਸਪਾਈਸ ਇਸ ਮੰਥ ਅਤੇ ਸਦਾ ਕਰਦਾ ਆਇਆ। ਸਪੈਸ਼ਲ ਆਰਟਿਸਟ ਜਿਹੜੀਆਂ ਇੰਟਰਵਿਊਜ਼ ਇੱਥੇ ਹੋਣਗੀਆਂ, ਰੇਡੀਓ ਸਪਾਈਸ ਦੀ ਕੋਸ਼ਿਸ਼ ਹੈ ਕਿ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬੇਸ ਟੈਲੈਂਟ ਹੈ ਉਸ ਨੂੰ ਵੀ ਹਾਈਲਾਈਟ ਕੀਤਾ ਜਾਵੇ। ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਬਾਅਦ ਆਉਂਦੇ ਹਾਂ, ਸੁਣਦੇ ਹਾਂ।
1: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ, ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
2: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 4 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 21 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ 1 ਮਈ ਵਾਲੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵਿੱਚ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਆਉਣ ਦਾ ਮਾਮਲਾ ਕਾਫੀ ਜ਼ਿਆਦਾ ਧੂਲ ਫੜ ਗਿਆ। ਸੋਸ਼ਲ ਮੀਡੀਆ ਅਤੇ ਦੇਸ਼ ਦੀਆਂ ਮੁੱਖ ਅਖਬਾਰਾਂ ਦੇ ਵਿੱਚ ਜਿੱਥੇ ਇਸ ਮਾਮਲੇ ਨੂੰ ਲੈ ਕੇ ਪ੍ਰਤੀਕਰਮ ਹਾਸਲ ਹੋ ਰਹੇ ਨੇ, ਉੱਥੇ ਮੁੱਖ ਵਿਰੋਧੀ ਧਿਰ ਦੇ ਨੇਤਾ ਜਨਾਬ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਹਾਲੇ ਵੀ ਇਹ ਦਾਅਵੇ ਕਰਨੇ ਜਾਰੀ ਰੱਖੇ ਹੋਏ ਨੇ, ਅਤੇ ਖਾਸ ਤੌਰ 'ਤੇ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਮੀਡੀਆ ਦੇ ਵਿੱਚ ਕਾਫੀ ਸਰਗਰਮ ਨਜ਼ਰ ਆਉਂਦੇ ਨੇ। ਭਾਵੇਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਐਲਕੋਹਲ ਦਾ ਟੈਸਟ ਕਰਵਾਉਣ ਲਈ ਉਸ ਵਕਤ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਹਾਮੀ ਨਹੀਂ ਭਰੀ ਅਤੇ ਯਕਦਮ ਮੁੱਖ ਮੰਤਰੀ ਉੱਠ ਕੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਆ ਕੇ ਨਵੇਂ ਸਿਰਿਓਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਜਿਹੜੇ ਜਿਹੜੇ ਕਾਰਜ ਰੁਕੇ ਹੋਏ ਸਨ ਉਹਨਾਂ ਨੂੰ ਸਿਰੇ ਚੜ੍ਹਾ ਦਿੱਤਾ। ਪਰ ਇੱਕ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਸ ਗੱਲ ਦਾ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕੀ ਉਹ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਆਏ ਨੇ ਜਾਂ ਨਹੀਂ। ਉੱਧਰ ਭਾਰਤ ਦੇ ਵਿੱਚ ਗੈਸ ਸਿਲੰਡਰ ਦੀਆਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਮਗਰੋਂ ਰੈਸਟੋਰੈਂਟ ਮਾਲਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਬਹੁਤ ਸਾਰੀਆਂ ਨੌਕਰੀਆਂ ਉੱਤੇ ਵੀ ਤਲਵਾਰ ਲੰਬ ਗਈ ਹੈ। ਰੈਸਟੋਰੈਂਟ ਮਾਲਕਾਂ ਨੇ ਭੋਜਨ ਸੂਚੀ ਦੇ ਰੇਟ ਵਧਾਉਣ ਦੀ ਅਤੇ ਛਾਂਟੀ ਕਰਨ ਦੀ ਚੇਤਾਵਨੀ ਦਿੱਤੀ ਹੈ। ਯਾਦ ਰਹੇ, ਕਮਰਸ਼ੀਅਲ ਸਿਲੰਡਰ ਉੱਤੇ GST ਘਟਾ ਕੇ 5% ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਕੱਠਾ 1,000 ਰੁਪਏ ਦਾ ਵਾਧਾ ਰੈਸਟੋਰੈਂਟ ਮਾਲਕਾਂ ਨੂੰ ਇਸ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉੱਧਰ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫਿਲਮ ਬਣਾਉਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਹ ਬੜੇ ਚਿਰਾਂ ਤੋਂ ਵਿਚਾਰ ਕਰਨ ਦੇ ਵਾਸਤੇ ਮੰਗ ਲਮਕਦੀ ਆ ਰਹੀ ਸੀ, ਲੇਕਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਣਾ ਨੇ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਬੈਠਕ ਦੇ ਦੌਰਾਨ ਇਸ ਮੰਗ ਨੂੰ ਅਪ੍ਰਵਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਇਸ ਮਹਾਨ ਜਰਨੈਲ ਦੇ ਉੱਤੇ ਫਿਲਮ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਇੱਧਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਨਜ਼ਦੀਕ ਆ ਰਹੀਆਂ ਨੇ, ਤਿਵੇਂ ਤਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤੌਰ ਤਰੀਕਿਆਂ ਦੇ ਵਿੱਚ ਵੱਡਾ ਬਦਲਾਅ ਨਜ਼ਰ ਆਉਣਾ ਸ਼ੁਰੂ ਹੋ ਗਿਆ। ਗ੍ਰਿਫਤਾਰੀਆਂ ਭਾਵੇਂ ਘੱਟ ਗਈਆਂ ਨੇ, ਪਰ ਪਹਿਲਾਂ ਦੇ ਮੁਕਾਬਲੇ ਛਾਪੇਮਾਰੀ ਅਤੇ ਜਾਇਦਾਦਾਂ ਦੀ ਕੁਰਕੀ ਕਾਫੀ ਵਧੀ ਹੋਈ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਲੋਕਾਂ, ਵੱਡੇ ਕਾਰੋਬਾਰੀਆਂ ਅਤੇ ਗਾਇਕਾਂ ਦੇ ਟਿਕਾਣਿਆਂ ਦੇ ਉੱਤੇ ਇਹ ਛਾਪੇਮਾਰੀ ਗੁੰਮਨਾਮ ਤਰੀਕੇ ਦੇ ਨਾਲ ਜਾਰੀ ਹੈ। ਅਤੇ ਉੱਧਰ ਪੰਜਾਬ ਦੇ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਖਦੇ ਨੇ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਭਰ ਦੇ ਲੋਕਾਂ ਦੇ ਲਈ ਲਾਹੇਵੰਦ ਸਾਬਤ ਹੋਈ ਹੈ। ਰੋਜ਼ਾਨਾ 1100 ਤੋਂ ਵੱਧ ਬਜ਼ੁਰਗ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਨੇ, ਅਤੇ ਨਾਲ ਨਾਲ ਸਰਕਾਰ ਨੇ ਆਪਣੀ ਪਿੱਠ ਥਾਪੜੀ ਹੈ ਕਿ ਗੈਂਗਸਟਰਾਂ ਉੱਤੇ ਵਾਰ ਦੇ 102 ਦਿਨ 241 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਅੰਕੜਾ ਜਾਰੀ ਕੀਤਾ ਹੈ, ਉਹਨਾਂ ਦੇ ਮੁਤਾਬਕ ਪਿਛਲੇ 427 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 62,098 ਹੋ ਗਈ ਹੈ। ਇੱਧਰ ਪੰਜਾਬ ਪੁਲਿਸ ਦੇ ਜਾਣੇ ਪਛਾਣੇ ਕਰਤਾ ਧਰਤਾ ਗੌਰਵ ਯਾਦਵ ਯਾਨੀ ਕਿ DGP ਸਾਹਿਬ ਆਖਦੇ ਨੇ ਕਿ ਉਹਨਾਂ ਨੇ ਮੋਗਾ, ਸਰਹੰਦ ਅਤੇ ਸ਼ੰਭੂ ਦੇ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾ ਦਿੱਤੇ ਨੇ। ਉਹਨਾਂ ਦਾਅਵਾ ਕੀਤਾ ਕਿ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਵਿੱਚ ਮਰੇ ਬੱਬਰ ਦੇ ਮੁੱਖ ਸਾਥੀ ਗੁਰਜਿੰਦਰ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਇਹ ਗੱਲ ਖਬਰਾਂ ਦੇ ਵਿੱਚ ਆਈ ਸੀ ਕਿ ਇਸ ਧਮਾਕੇ ਨੂੰ ਕਰਨ ਵਾਲੇ ਪ੍ਰਮੁੱਖ ਸਰਗਣਾ ਦਾ ਸੰਬੰਧ ਭਾਵੇਂ ਕਿ ਮਾਝੇ ਨਾਲ ਹੈ ਅਤੇ ਉਸ ਦੀ ਇਸ ਦੌਰਾਨ ਮੌਤ ਹੋ ਗਈ ਸੀ। ਅਤੇ ਇੱਧਰ ਕਣਕ ਦੀ ਖਰੀਦ ਸੰਬੰਧੀ ਵੀ ਅਪਡੇਟ ਜ਼ਰੂਰ ਸਾਂਝੀ ਕਰ ਦਈਏ ਕਿ ਕਿਸਾਨਾਂ ਨੂੰ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਦਾ ਇਹ ਮੰਨਣਾ ਹੈ ਕਿ ਕੁੱਲ ਮਿਲਾ ਕੇ 467,198 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਗਈ ਹੈ। ਦੇਸ਼ ਦੇ ਵਿੱਚ ਜਿੱਥੇ ਕਣਕ ਦੀ ਖਰੀਦ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਜਾਰੀ ਨੇ, ਉੱਥੇ ਸਾਰਿਆਂ ਦੀ ਨਜ਼ਰ ਰਹੇਗੀ ਕਿ 24 ਘੰਟੇ 7 ਦਿਨ ਬਿਜਲੀ ਜ਼ਰੂਰ ਨਿਰਵਿਘਨ ਮਿਲਣੀ ਚਾਹੀਦੀ ਹੈ। ਅਤੇ ਹੁਣੇ ਹੁਣੇ ਮਿਲੇ ਇੱਕ ਸੁਨੇਹੇ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਜਿਹੜੇ ਕਹਿੰਦੇ ਜਾਨ ਤੋਂ ਪਿਆਰਾ ਲੋੜ ਪੈਣ 'ਤੇ ਲੁਕ ਜਾਂਦੇ ਨੇ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
3: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
4: ਪਰ ਕੀ ਵਿਆਹਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0225-5218-0223-288-8116।
5: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ ਆ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਲਾ ਪਾਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ।
2: ਰੇਡੀਓ ਸਪਾਈਸ ਦੇ ਉੱਤੇ ਵਾਕਈ ਭੰਗੜਾ ਪਾਊਗਾ ਅਤੇ ਵਿਸਾਖੀ ਦੇ ਸ਼ੋਆਂ ਦੇ ਵਿੱਚੋਂ ਰਣਜੀਤ ਬਾਵਾ ਜਿਹੜਾ ਉਹ ਸਿਖਰ ਕਰ ਜਾਏਗਾ। ਸੋ ਵਿਸਾਖੀ ਦੇ ਸ਼ੋਆਂ ਦਾ ਅਖੀਰਲਾ ਵੱਡਾ ਸ਼ੋ ਹਾੜਾ ਬਾਵੇ ਦਾ ਪਰਿਵਾਰ ਦੇ ਨਾਲ ਇਹ ਬਾਵਾ ਤੁਸੀਂ ਦੇਖ ਸਕੋਗੇ। ਅਤੇ ਲਓ ਸਰਦੂਲ ਸਿਕੰਦਰ ਦੀਆਂ ਆਵਾਜ਼ਾਂ ਦੇ ਵਿੱਚ ਇਸ ਪ੍ਰੋਗਰਾਮ ਦਾ ਆਖਰੀ ਗੀਤ ਮਰਹੂਮ ਸਰਦੂਲ ਸਿਕੰਦਰ, ਜਿੱਥੇ ਆਪਾਂ ਜਾਣਦੇ ਹਾਂ ਸੈਡ ਸੌਂਗਸ ਦੇ ਪੱਖੋਂ ਬਹੁਤ ਮਸ਼ਹੂਰ ਹੋਏ, ਲੇਕਿਨ ਉਹਨਾਂ ਦੇ ਪਹਿਲੇ ਗੀਤਾਂ ਦੇ ਵਿੱਚੋਂ ਭੰਗੜੇ ਵਾਲੇ ਗੀਤ ਵੀ ਬਹੁਤ ਚੱਲੇ ਸਨ। ਅਤੇ ਲਓ ਇੱਕ ਗੀਤ ਅਖੀਰ ਦੇ ਵਿੱਚ ਲਾਉਣ ਜਾ ਰਹੇ ਸੜਕਾਂ 'ਤੇ ਨਾ, ਤੁਸੀਂ ਵੀ ਇਸ ਗੀਤ ਨੂੰ ਸੁਣਿਆ ਯਾਰੀ ਪਰਦੇਸੀਆਂ ਨਾਲ ਅਤੇ

0: ਸਾਲਾਂ ਤੋਂ ਵੱਧ ਅਨੁਭਵ ਨਾਲ ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
1: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
0: brooklaw.co.nz ਤੇ ਜਾਓ ਜਾਂ 07838-3385 ਤੇ ਕਾਲ ਕਰੋ।
2: ਦੇਸ਼, ਦੁਨੀਆ, ਧਰਮ, ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
3: ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ।
4: ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102253980।

0: कारोबार बढ़ाना हुए या टैक्स रिटर्न फाइल कराना हुए, युगराज सिंह माहिल CA ते भरोसा करो। टैक्स हुए या बिजनेस, युगराज सिंह माहिल नाल सब कुछ है आसान।
1: ओ चार्टर्ड अकाउंटेंट्स ऑस्ट्रेलिया एंड न्यूजीलैंड मेंबर ने
0: इनकम टैक्स रिटर्न, GST रिटर्न, सालाना रिपोर्ट, तनखा एंड BAYE, नवा बिजनेस शुरू करना, कारोबार की सलाह, लोन एंड बैंक रिपोर्ट, इमिग्रेशन ले फाइनेंस पेपर, IRD ऑडिट, टैक्स तो बिजनेस ग्रोथ तक।
1: युगराज सिंह माहिल चार्टर्ड अकाउंटेंट है थोड़े नाल। कॉल करो 021-023-46659।
2: हाँ जी, सत श्री अकाल सारे नूं, मैं तुहाड़ा अपना हिम्मत संधू ते तुसीं सुन रहे हो रेडियो स्पाइक।
3: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। 4 ਮਈ ਸਭ ਤੋਂ ਪਹਿਲਾਂ ਮੇਨ ਹੈਡਲਾਈਨ 'ਤੇ ਉਹਨਾਂ ਦਾ ਖੁਲਾਸਾ। ਐਕਟ ਦਾ ਪਲਾਨ ਹੈ ਕਿ ਇਮੀਗ੍ਰੇਸ਼ਨ ਰੂਲ ਹੋਰ ਸਖਤ ਕਰਤੇ ਜਾਣ। ਨਵੀਂ ਆਪਣੀ ਪੋਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਉਹ ਵਜ਼ਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪੋਲਿਸੀ ਦੇ ਵਿੱਚ ਉਹ ਸਟੈਬਲਿਸ਼ ਕਰਨਗੇ ਡੈਡੀਕੇਟਡ ਓਵਰਸਟੇਅਰ ਇਨਫੋਰਸਮੈਂਟ ਯੂਨਿਟ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ। ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਸਾਰੇ ਵਰਕ ਵੀਜ਼ਾ ਟਾਈਪਸ ਦੇ ਲਈ ਜਿਹੜੀ ਹੈ ਮਿਨੀਮਮ ਹੋ ਜਾਏਗੀ। $6 ਪਰ ਡੇ ਇਨਫਰਾਸਟ੍ਰਕਚਰ ਸਰਚਾਰਜ ਟੈਂਪਰੀ ਵਰਕ ਵੀਜ਼ਾ ਦੇ ਲਈ ਉਹ ਕਹਿੰਦੇ ਐਗਜਿਸਟਿੰਗ ਚਾਰਜਸ ਦੇ ਉੱਪਰ ਲਾਇਆ ਜਾਏਗਾ ਅਤੇ 5 ਸਾਲ ਦੀ ਵੈਲਫੇਅਰ ਸਟੈਂਡ ਡਾਊਨ ਰੈਜੀਡੈਂਸ ਕਲਾਸ ਵੀਜ਼ਾ ਹੋਲਡਰ ਦੇ ਲਈ ਰਹੇਗੀ ਅਤੇ ਐਕਸਪਾਇਰ ਕੈਟੇਗਰੀ ਜਿਹੜੀ ਆ ਉਹਨਾਂ ਨੇ ਕਿਹਾ ਅੰਡਰ ਕ੍ਰੀਏਟਡ ਵੀਜ਼ਾ ਹਰ ਸਾਲ ਰੱਖੀ ਜਾਏਗੀ ਅਤੇ ਨਾਲ ਦੇ ਨਾਲ ਡਿਪੋਰਟ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀਰੀਅਸ ਅਫੈਂਡਰਸ ਨੂੰ। ਇਸ ਨੂੰ ਲੈ ਕੇ ਸੋਸ਼ੀਓਲੋਜਿਸਟ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪੋਲਿਸੀ ਕਾਫੀ ਆਊਟ ਆਫ ਟੱਚ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵਿੱਚ US ਦੇ ਟੈਰਫ ਜਿਹੜੇ ਲਾਏ ਸਨ ਉਹਨਾਂ ਨੂੰ ਲੈ ਹੁਣ ਦੁਬਾਰਾ ਉਹਨਾਂ ਨੂੰ ਟੈਕਸ ਵਾਪਸ ਕਰ

0: ਸਕਣਾ। ਬਹੁਤ ਇੰਪੋਰਟੈਂਟ ਅਪਡੇਟ ਉਹਨਾਂ ਨੇ ਜਿਹੜੀ ਹੈ ਹਫ਼ਤਾ ਬਾਅਦ ਹੀ ਜਿਹੜੀ ਹੈ ਦੇ ਦਿੱਤੀ ਹੈ। ਯਾਦ ਰਹੇ ਡਰਾਈਵਰਸ ਲਾਈਸੈਂਸ ਦੇ ਵਿੱਚ ਹੁਣ ਜਿਹੜਾ ਪਰਮਨੈਂਟ ਲਾਈਸੈਂਸ ਹੈ ਉਹ ਤੁਹਾਨੂੰ 12 ਮਹੀਨੇ ਤੱਕ ਨਹੀਂ ਮਿਲੇਗਾ ਜੇ ਤੁਸੀਂ 25 ਸਾਲ ਤੋਂ ਥੱਲੇ ਹੋ, ਅਤੇ 25 ਸਾਲ ਤੋਂ ਉੱਪਰ ਨੂੰ 6 ਮਹੀਨਾ ਵੇਟ ਕਰਨਾ ਪਏਗਾ। ਅਮਰੀਕਨ ਬਟਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਉੱਤਰ ਰਿਹਾ ਬਰਡ ਫੀਲਡ ਦਾ, ਉਸ ਨੂੰ ਲੈ ਕਾਫੀ ਕਨਫਿਊਜ਼ਨ ਇੱਥੇ ਦੱਸੀ ਜਾ ਰਹੀ ਹੈ। ਖਾਸ ਕਰਕੇ ਉਹਨਾਂ ਦੇ ਜਿਹੜੇ ਯੈਲੋ ਬਲੌਕ ਨੂੰ ਲੈ ਕੇ ਅਤੇ ਇਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕਿ ਉਹਨਾਂ ਦਾ ਬਟਰ ਜਿਹੜਾ ਉਸਦਾ ਰੰਗ ਇੰਨਾ ਯੈਲੋ ਕਿਉਂ ਹੈ। ਨਾਲ ਦੇ ਨਾਲ ਖਬਰਾਂ ਦੇ ਵਿੱਚ ਅਖੀਰ ਦੇ ਵਿੱਚ ਜਿੱਥੇ ਨਿਊਜ਼ੀਲੈਂਡ ਦੀ ਖਾਸ ਕਰਕੇ ਸੋਕਰ ਟੀਮ ਫੀਫਾ ਵਰਲਡ ਕੱਪ ਦੇ ਲਈ ਜ਼ੋਰ ਲਾ ਰਹੀ ਹੈ, ਮਿਹਨਤ ਸਾਰੇ ਪਾਸੇ ਵੱਧਦੀ ਨਜ਼ਰ ਆ ਰਹੀ ਹੈ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ, ਸਤਿ ਸ਼੍ਰੀ ਅਕਾਲ।
1: ਆਓ ਪੰਜਾਬ ਬਾਰੇ ਜਾਣੀਏ, ਇਸ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਹਾਵੀਜ਼ ਪੈਪਟੋਈ ਤੋਂ ਨਵਤੇਜ ਰੰਧਾਵਾ। 021-081-36-364 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮਹਾਰਾਜਾ ਸ਼ੇਰ ਸਿੰਘ ਭਾਗ ਦੂਸਰਾ, 15 ਸਪਤੰਬਰ 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ। ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ। ਮਹਾਰਾਜ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ। ਮਹਾਰਾਜੇ ਦੇ ਅੰਤਲੇ ਸ਼ਬਦ ਸਨ, ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ ਅਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੀਜਿਆਂ 'ਤੇ ਟਾਂਕੇ ਉਹਨਾਂ ਦਾ ਲਾਹੌਰ ਸ਼ਹਿਰ ਵਿੱਚ

0: यार कल एक चक्कर पै गया ते पुलिस ने हुन इंटरव्यू लई बुला लिया, समझ नहीं आ रहा कि की कहना।
1: ओ कोई ना, तू फोन मिला ते टेंशन कटा, गुल लॉ कोल जा।
2: गुल लॉ दे बैरिस्टर गुल केसरानी जिन्हां कोल है 20 साल तो वध दा तजुर्बा, फैमिली वायलेंस, ट्रैफिक, ड्रिंक एंड ड्राइव, सेक्सुअल असॉल्ट, ड्रग्स डिसऑनेस्टी, फ्रॉड, मिसकंडक्ट या फिर न्यूजीलैंड पुलिस दी इन्वेस्टिगेशन, ए तुहाडे हर तरह दे कानूनी मसले दे देणगे हल, ओ वी बिना किसे ढिल।
0: ए 9 साल न्यूजीलैंड पुलिस दे सीनियर प्रोसिक्यूटर रह चुके ने।
2: कॉल बैरिस्टर फारूक गुल केसरानी 022-3530-872।
3: गुरु मार्ट किचन वेयर होवे या फिर पूजा आइटम्स जीवे के रुमाला साहिब, कृपाना, श्री साहिब, कछेरा, कड़े, सर्ब लोदे पांडे, गुरु साहिब दे हर साइज दे फोटो फ्रेम, मंदिर, मंजे, कुंडे, चकले बेलने, न्यूजीलैंड सर्टिफाइड चुल्ले, मलमल दुपट्टे, रिटेल दे होलसेल, सब कुछ इको छत थले। गुरु मार्ट 1542-158 कोलमा रोड, पापा टोय टोय। कॉल 09277-2286 और व्हाट्सएप 02231721 34 or visit gurumart.co.nz. Nationwide shipping available.
4: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ, ਨਾ ਸਿਰਫ ਵੇਚਣਾ ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02105-6-4387।
5: ਗਰੋਸਰੀ ਲੈਣ ਜਾਣਾ
6: MP,
5: ਬਿਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
6: MP,
5: ਇਹ ਕੀ MP ਕਰੀ ਜਾਂਦੇ ਹੋ?
7: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟ੍ਰੀਟ, ਵੈਸਟ ਹੈਸਟਿੰਗਸ। ਕਾਲ 06878-9190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲ।

0: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
1: ਕਿਵੇਂ?
0: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲ, ਟੈਨਯੋਰ 30 ਸਾਲ ਤੱਕ,
1: ਸੇਵਿੰਗਸ
0: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
1: ਵਾਹ!
0: ਵਿਜ਼ਿਟ ਕਰੋ
2: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
0: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
3: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟ।
4: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
5: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ?
6: ਉਹ ਕਿਉਂ?
5: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ। ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਡ।
7: ਚਾਚਾ, ਸਾਧਾਂ ਦੇ ਡੇਰੇ ਤੇ ਭਲਾ ਜ਼ਿਆਦਾ ਸੇਵਾ ਹੁੰਦੀ ਹੁੰਦੀ ਹੈ?
8: ਓਏ ਸੇਵਾ ਜੀ ਸੇਵਾ, ਓਏ ਜਿਹੜਾ ਬੰਦਾ ਸਾਧਾਂ ਦੇ ਡੇਰੇ ਪਲਿਆ ਹੋਵੇ ਨਾ, ਉਹ ਪੁੰਜੇ ਪੈਰਾਂ ਭਾਨੇ ਇੱਕ ਮਿੰਟ ਨਹੀਂ ਬੈਠ ਸਕਦਾ।
7: ਪਰ ਚਾਚਾ ਕਿਉਂ?
8: ਓਏ ਕਮਲਿਆ, ਓਏ ਕੁੱਪੇ ਵਰਗੀ ਗੋਗਣ ਨੂੰ ਗੋਡਿਆਂ 'ਚ ਮਧੋਲ ਕੇ ਪੁੰਜੇ 'ਚ ਔਕੜੀ ਮਾਰ ਕੇ ਬੈਠਣਾ ਸੌਖੀ ਗੱਲ ਆ?
7: ਪਰ ਚਾਚਾ ਇੱਕ ਗੱਲ ਆ, ਘੁਮਾਣ ਸਾਹਿਬ ਨੇ ਆਪਣੀਆਂ ਜਿੰਨੀਆਂ ਕਮੇਡੀ ਕੈਸਟਾਂ ਕੱਢੀਆਂ ਨਾ, ਸਾਰੀਆਂ ਕੈਸਟਾਂ 'ਚ ਕਿਸੇ ਨਾ ਕਿਸੇ ਮਹਿਕਮੇ ਦਾ ਤਵਾ ਹੀ ਲਾਇਆ, ਪਰ ਤੁਹਾਡੇ ਛਿਨਕਾਟੇ 'ਚ ਇਹ ਸਿਫਤ ਆ ਵੀ ਤੁਸੀਂ ਕਿਸੇ ਮਹਿਕਮੇ 'ਚ ਤਵਾ ਨਹੀਂ ਲਾਉਂਦੇ।
8: ਉਹ ਭਤੀਜ, ਤਵਾ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਉਹ ਵੀ ਤਾਂ ਆਪਣੇ ਭਰਾ ਨੇ, ਨਾਲੇ ਜੇ ਮੈਂ ਵੀ ਤਵੇ ਲਾਉਣ ਲੱਗ ਗਿਆ ਤਾਂ ਫਿਰ ਉਹਨਾਂ ਦੀ ਸਿਫਤ ਕੌਣ ਕਰੂ? ਇਸ ਕਰਕੇ ਭਤੀਜ, ਮੈਂ ਤਵੇ ਘੱਟ ਲਾਉਣਾ ਤੇ ਸਿਫਤਾਂ ਵੱਧ ਕਰਦਾ।
7: ਚਲੋ ਸਿਫਤ ਹੀ ਕਰ ਦੋ ਫਿਰ।
8: ਦੱਸ ਕਿਹਦੀ ਕਰਾਉਣੀ ਆ?
7: ਆ ਪਹਿਲਾਂ ਬਿਜਲੀ ਮਹਿਕਮੇ ਦੀ ਸਿਫਤ ਕਰੋ।
8: ਲੈ ਸੁਣ, ਬਿਜਲੀ ਮਹਿਕਮੇ ਦੀ, ਇੱਕ ਵਾਰੀ ਇੱਕ ਜਨਾਨੀ ਬਿਜਲੀ ਮਹਿਕਮੇ ਦੇ ਦਫ਼ਤਰ ਕੰਪਲੇਂਟ ਲਾਉਣ ਗਈ। ਗਾਹਾਂ ਜਾਂਦੇ ਨੂੰ ਮਹਿਕਮੇ ਦਾ ਕਰਮਚਾਰੀ ਸੁੱਤਾ ਪਿਆ ਤੇ ਕੋਲ ਟੈਲੀਫੋਨ ਦੀ ਘੰਟੀ ਖੜਕੀ ਜਾਵੇ। ਬੁੜੀ ਨੇ ਬਾਹੋਂ ਫੜ ਕੇ ਬੰਦੇ ਨੂੰ ਖੜਾ ਕਰਤਾ, ਕਹਿੰਦੀ ਤੂੰ ਸੁੱਤਾ ਪਿਆ, ਕੋਲ ਘੰਟੇ ਦੀ ਘੰਟੀ ਖੜਕੀ ਜਾਂਦੀ ਆ। ਖੜਕੀ ਜਾਣ ਦੇ, ਪਰ ਤੈਨੂੰ ਕੀ ਤਕਲੀਫ ਆ? ਕਹਿੰਦੀ ਤਕਲੀਫ ਮੈਨੂੰ ਇਸ ਕਰਕੇ ਆ ਕਿ ਟੈਲੀਫੋਨ ਮੇਰਾ ਹੀ ਆ, ਮੈਂ ਘਰੋਂ ਕਰਕੇ ਆਈ ਹੋਈ ਹਾਂ। ਕਹਿੰਦਾ ਚੰਗਾ, ਲਿਖਾ ਫਿਰ ਕੀ ਤਕਲੀਫ ਆ? ਜੇ ਨਾਨੀ ਕਹਿੰਦੀ ਭਾਈ ਸਾਡੇ ਘਰ ਦੇ ਮੂਹਰੇ ਤੁਹਾਡੇ ਬਿਜਲੀ ਦੇ ਖੰਭੇ 'ਚ ਕਰੰਟ ਆਉਂਦਾ, ਐਵੇਂ ਕੋਈ ਜਵਾਕ ਚਿੰਬੜ ਜੂ, ਉਹਨੂੰ ਜਾ ਕੇ ਚੈੱਕ ਕਰ ਲਓ। ਲਓ ਜੀ, ਇੰਨੀ ਗੱਲ ਸੁਣੀ ਤਾਂ ਕਰਮਚਾਰੀ ਉੱਚੀ ਉੱਚੀ ਹੱਸਦਾ ਲੋਟਪੋਟ ਹੋ ਗਿਆ। ਜਨਾਨੀ ਨੂੰ ਹੋਰ ਗੁੱਸਾ ਚੜ ਗਿਆ, ਉਹ ਕਹਿੰਦੀ ਮੈਂ ਸ਼ਿਕਾਇਤ ਲਿਖਾਉਣ ਆਈ ਹਾਂ ਵੀ ਤੁਹਾਡੇ ਖੰਭੇ 'ਚ ਕਰੰਟ ਆਉਂਦਾ ਤੇ ਤੂੰ ਦੰਦੀਆਂ ਕੱਢੀ ਜਾਂਦਾ। ਉਹ ਕਹਿੰਦਾ ਮਾਈ, ਦੰਦੀਆਂ ਤਾਂ ਮੈਂ ਤਾਂ ਕੱਢਦਾ ਕਿ ਮਖੌਲ ਕਰਨ ਨੂੰ ਸਾਡਾ ਹੀ ਮਹਿਕਮਾ ਲੱਭਿਆ।
7: ਕਿਉਂ?
8: ਕਹਿੰਦਾ ਸਾਡੀਆਂ ਤਾਂ ਕਦੇ ਤਾਰਾਂ 'ਚ ਕਰੰਟ ਨਹੀਂ ਆਇਆ, ਤੂੰ ਖੰਭੇ ਨੂੰ ਰੋਈ ਜਾਂਦੀ ਆ।

0: ਲਿਵਿੰਗ ਵਿਲ ਇਹਦੇ ਬਾਰੇ ਕੀ ਜਾਣਨਾ ਚਾਹੀਦਾ ਸਾਨੂੰ, ਕੀ ਹੈ ਇਹ ਲਿਵਿੰਗ ਵਿਲ?
1: ਜੀ, ਇਹਦਾ ਫਾਇਦਾ ਇਹ ਹੈ ਕਿ ਜੇ ਕੋਈ ਪਰਸਨ ਬਿਮਾਰ ਹੋ ਜਾਂਦਾ ਜਾਂ ਉਹਨਾਂ ਦੇ ਕੋਈ ਇੱਦਾਂ ਦੀ ਇੰਜਰੀ ਹੋ ਜਾਂਦੀ ਹੈ ਕਿ ਉਹ ਆਪਣੇ ਡਿਸੀਜ਼ਨ ਮੈਡੀਕਲੀ ਨਹੀਂ ਲੈ ਸਕਦੇ, ਤੇ ਹੁਣ ਉਸ ਕੇਸ ਦੇ ਵਿੱਚ ਉਹਨਾਂ ਦੇ ਡਿਸੀਜ਼ਨ ਕੌਣ ਲਏਗਾ? ਤਾਂ ਉਹ ਆਪਾਂ ਪਹਿਲਾਂ ਹੀ ਡਿਫਾਈਨ ਕਰ ਦਿੰਦੇ ਹਾਂ, ਜਦੋਂ ਆਪਾਂ ਠੀਕ ਹੁੰਦੇ ਹਾਂ, ਤੰਦਰੁਸਤ ਹੁੰਦੇ ਹਾਂ, ਤਾਂ ਉਦੋਂ ਆਪਾਂ ਆਪਣੇ ਪਰਸਨਲ ਡਾਇਰੈਕਟਰੀ ਦੇ ਵਿੱਚ ਉਹ ਪਰਸਨ ਨੂੰ ਆਪਾਂ ਅਪੁਆਇੰਟ ਕਰ ਦਿੰਦੇ ਹਾਂ। ਤਾਂ ਆਪਾਂ ਕਲੀਅਰਲੀ ਇੱਕ ਡਿਫਾਈਨ ਕਰਤਾ ਕਿ ਇਹ ਪਰਸਨ ਆ, ਜੇ ਮੈਨੂੰ ਕੁਛ ਹੋ ਗਿਆ ਉਹ ਮੇਰੇ ਸਾਰੇ ਡਿਸੀਜ਼ਨ ਲੈ ਸਕਦਾ।
0: ਠੀਕ, ਅਤੇ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਜੇ ਉਹਨਾਂ ਦੇ ਕੋਲ ਵਿਲ ਹੈਗੀ ਆ ਫਿਰ ਉਹਨਾਂ ਦੀ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਕਵਰਡ ਆ। ਸੋ ਇਹ ਕੀ ਤੁਹਾਨੂੰ ਲੱਗਦਾ ਕਿ ਇਹ ਗਲਤ ਹੈ? ਕੀ ਅਸਿਊਮ ਕਰਦੇ ਨੇ ਕਿ ਤੁਹਾਡੀ ਵਿਲ ਜਿਹੜੀ ਆ ਉਹ ਇੰਸ਼ੋਰੈਂਸ ਪੇ ਆਊਟਸ ਨੂੰ ਵੀ ਹੈਂਡਲ ਕਰਦੀ ਹੈ?
1: ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਤੁਹਾਡੇ ਕੋਲ ਵਿਲ ਹੋਣੀ ਬਹੁਤ ਜ਼ਰੂਰੀ ਹੈ, ਇੰਸ਼ੋਰੈਂਸ ਦੇ ਐਂਗਲ ਤੋਂ ਵੀ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ।
0: ਹਾਂਜੀ,
1: ਪਰ ਜੇ ਨਹੀਂ ਵੀ ਹੈਗੀ ਪਰ ਤੁਸੀਂ ਵੈਸੇ ਤੁਹਾਡੇ ਨਾਮ 'ਤੇ ਕੋਈ ਪ੍ਰੋਪਰਟੀ ਆ, ਕੋਈ ਕਾਰ ਆ, ਕੋਈ ਬੈਂਕ ਅਕਾਊਂਟ ਹੈ, ਸਾਰੀਆਂ ਚੀਜ਼ਾਂ ਲਈ ਆਪਣੇ ਕੋਲ ਵਿਲ ਹੋਣੀ ਜ਼ਰੂਰੀ ਹੈ।
0: ਜ਼ਰੂਰੀ ਹੈ। ਅੱਛਾ, ਜੇ ਕੋਈ ਕਾਰ ਐਕਸੀਡੈਂਟ ਹੋ ਗਿਆ ਅਤੇ ਕਈ ਵਾਰੀ ਵਿਅਕਤੀ ਉਸ ਹਾਲਤ ਵਿੱਚ ਨਹੀਂ ਹੁੰਦਾ ਕਿ ਉਹ ਕੋਈ ਗੱਲ ਕਰ ਸਕੇ,
1: ਹਾਂਜੀ,
0: ਫਿਰ ਉਹਦੀ ਜਗ੍ਹਾ 'ਤੇ ਗੱਲ ਕਰਨ ਵਾਸਤੇ ਮੈਡੀਕਲ ਡਿਸੀਜਨ ਲੈਣ ਵਾਸਤੇ ਕੌਣ ਲੀਗਲੀ ਅਲਾਊਡ ਹੁੰਦਾ? ਕੀ ਘਰ ਵਾਲਾ ਜਾਂ ਘਰ ਵਾਲੀ ਜਾਂ ਕੋਈ ਬੱਚੇ? ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਜੀ, ਅੱਜ ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਸਾਡੇ ਮਹਿਮਾਨ ਨੇ ਜੀ। ਅੱਜ ਦੀ ਗੱਲਬਾਤ ਉਹਨਾਂ ਨਾਲ ਹੋਏਗੀ ਅਤੇ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵੇਲੇ ਸ਼ਾਮਲ ਨੇ। ਸਿੱਧੂ ਸਾਹਿਬ, ਤੁਹਾਡਾ ਬਹੁਤ ਸਵਾਗਤ ਜੀ। ਐਨ
1: ਥੈਂਕ ਯੂ ਰਿਸ਼ੀ ਜੀ, ਮੇਰੇ ਵੱਲੋਂ ਰੈੱਡ ਐਫਐਮ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਦੀ ਨਾਲ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
0: ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਅਤੇ ਅਸੀਂ ਕਈ ਵਾਰੀ ਸਿੱਧੂ ਸਾਹਿਬ ਟਰਮ ਸੁਣਦੇ ਹਾਂ ਲਿਵਿੰਗ ਵਿਲ, ਅਤੇ ਇਹ ਸਾਨੂੰ ਦੱਸੋ ਕਿ ਇਹ ਕੋਈ ਲੀਗਲ ਥਿੰਗ ਹੈਗੀ ਆ ਜਾਂ ਇਹਦੇ ਬਾਰੇ ਕੀ ਜਾਣਨਾ ਚਾਹੀਦਾ ਸਾਨੂੰ, ਕੀ ਹੈ ਇਹ ਲਿਵਿੰਗ ਵਿਲ?
1: ਹਾਂਜੀ ਬਿਲਕੁਲ, ਆਪਾਂ ਕਾਮਨਲੀ ਸੁਣਦੇ ਹਾਂ ਵਿਲ, ਤਾਂ ਆਪਾਂ ਸ਼ਬਦ ਸੁਣਿਆ ਹੁੰਦਾ ਬਹੁਤ ਲੋਕਾਂ ਨੇ, ਹੈ ਨਾ?
0: ਬਿਲਕੁਲ, ਵੀ ਵਸੀਅਤ ਬਣਾਓ,
1: ਵਸੀਅਤ ਬਣਾਓ, ਹੈ ਨਾ
0: ਜੀ।
1: ਇਹਨੂੰ ਆਪਾਂ ਲਿਵਿੰਗ ਨਾਲ ਜੋੜਤਾ ਤਾਂ ਜਿੰਦਾ ਵਸੀਅਤ ਹੋ ਗਈ, ਹੈ ਨਾ?
0: ਬਿਲਕੁਲ,
1: ਮਤਲਬ ਆਪਾਂ ਉਸ ਹਿਸਾਬ ਨਾਲ, ਹੈ ਨਾ? ਤਾਂ ਸਾਡਾ ਜੀ ਕਿਉਂਕਿ ਪ੍ਰੋਫੈਸ਼ਨ ਇੰਸ਼ੋਰੈਂਸ ਆ, ਤਾਂ ਅਸੀਂ ਕਈ ਵਾਰੀ ਸਿਚੁਏਸ਼ਨ ਦੇ ਵਿੱਚੋਂ ਲੰਘਦੇ ਹਾਂ। ਤਾਂ ਮਤਲਬ ਨਿੱਕੇ ਹੁੰਦੇ ਇੰਡੀਆ ਦੇ ਵਿੱਚ ਮੈਂ ਦੇਖਿਆ, ਹੈ ਨਾ, ਆਪਣੇ ਕੀ ਹੁੰਦਾ ਸੀਗਾ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਬੜੇ ਰਾਹ ਹੁੰਦੇ ਨੇ
0: ਜੀ,
1: ਕਿਉਂਕਿ ਆਪਾਂ ਸਮਝਦੇ ਆਪਾਂ ਸਾਰੇ ਉੱਥੋਂ ਆਏ ਹਾਂ, ਕਾਨੂੰਨੀ ਦਾਅ ਪੇਚ ਇੰਨੇ ਔਖੇ ਨਹੀਂ ਹੁੰਦੇ। ਪਰ ਆਪਾਂ ਕੈਨੇਡਾ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਆ ਜਾਂਦੇ ਹਾਂ, ਹਰ ਚੀਜ਼ ਲਈ ਇੱਥੇ ਆਪਾਂ ਨੂੰ ਪ੍ਰੋਪਰ ਡਾਕੂਮੈਂਟੇਸ਼ਨ ਚਾਹੀਦੀ ਹੈ। ਅਤੇ ਕੋਈ ਵੀ ਮਤਲਬ ਹੁਣ ਆਪਾਂ ਹੋਸਪਿਟਲ ਦੇ ਵਿੱਚ ਦੇਖਦੇ ਹਾਂ, ਕਦੇ ਡਾਕਟਰ ਨੇ ਕੋਈ ਇਲਾਜ ਕਰਨਾ ਹੁੰਦਾ ਤਾਂ ਉਹ ਬੜੀਆਂ ਆਥੋਰਾਈਜੇਸ਼ਨਸ ਲੈਂਦੇ ਆ।
0: ਹਾਂਜੀ,
1: ਜੇ ਮੈਂ ਬੜੀ ਸਿੰਪਲ ਜਿਹੀ ਐਗਜ਼ਾਮਪਲ ਦੇਊਂਗਾ ਵੀ ਜੇ ਕੋਈ ਹਸਬੈਂਡ ਵਾਈਫ ਆ, ਹੈ ਨਾ, ਜੇ ਵਾਈਫ ਨੇ ਕੋਈ ਟੈਸਟ ਕਰਾਏ ਆ, ਰੈਗੂਲਰ ਟੈਸਟ ਆ, ਭਾਵੇਂ ਬਲੱਡ ਟੈਸਟ ਆ, ਅਤੇ ਜੇ ਹਸਬੈਂਡ ਜਾ ਕੇ ਕਹੇ ਮੈਨੂੰ ਉਹਨਾਂ ਦੀ ਇਨਫੋਰਮੇਸ਼ਨ ਦੇ ਦਿਉ ਤਾਂ ਡਾਕਟਰ ਆਥੋਰਾਈਜ਼ ਨਹੀਂ ਹੈ,
0: ਨਹੀਂ ਹੈਗੇ,
1: ਕਿਉਂਕਿ ਪ੍ਰਾਈਵੇਸੀ ਆ
0: ਜੀ।
1: ਜਦਕਿ ਆਪਣੇ ਦੇਸ਼ਾਂ 'ਚ ਤਾਂ ਚਲੋ ਆਏ ਹੁੰਦਾ ਵੀ ਕੋਈ ਵੀ ਕਿਸੇ ਨਾਲ ਸ਼ੇਅਰ ਕਰ ਲੈਂਦਾ, ਇੰਨੀ ਕੋਈ ਬਿਗ ਡੀਲ,
0: ਗੁਆਂਢੀ ਵੀ ਫੜ ਲਿਆਉਂਦਾ।
1: ਹਾਂਜੀ, ਉਹ ਤਾਂ ਗੁਆਂਢੀ ਨੂੰ ਕਹਿ ਦਈਦੇ ਫੜ ਲੈ
0: ਜੀ।
1: ਤਾਂ ਉੱਥੇ ਹੀ ਇਹ ਆ ਜਾਂਦੇ ਨੇ ਜੀ ਡਾਕੂਮੈਂਟੇਸ਼ਨ, ਹੈ ਨਾ
0: ਜੀ।
1: ਇਹਨਾਂ ਦੇ ਵਿੱਚ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਲਿਵਿੰਗ ਵਿਲ, ਇੱਕ ਪਾਵਰ ਆਫ ਅਟੋਰਨੀ ਆ ਅਤੇ ਇੱਕ ਵਿਲ ਆ ਜਾਂਦੀ ਆ ਆਪਣੀ, ਹੈ ਨਾ। ਸੋ ਇਹਦੇ ਲਿਵਿੰਗ ਵਿਲਸ ਬਾਰੇ ਬਹੁਤ ਲੋਕਾਂ ਨੂੰ ਆਪਣੇ ਸੋਚਾਂ ਨੂੰ ਪਤਾ ਕਿ ਆਪਾਂ ਨੂੰ ਕਦੋਂ ਕੰਮ ਆਉਂਦੀ ਹੈ, ਕਿਵੇਂ ਹੈ, ਹੈ ਨਾ। ਪਰ ਜਿਹੜੀ ਲਿਵਿੰਗ ਵਿਲ ਆ, ਬੇਸਿਕਲੀ ਅਲਬਰਟਾ ਦੇ ਵਿੱਚ ਇਹਨੂੰ ਲਿਵਿੰਗ ਵਿਲ ਦੀ ਬਜਾਏ, ਇਹ ਮੇਨਲੀ ਅਮੈਰੀਕਨ ਟਰਮ ਆ, ਪਰ ਆਪਣੇ ਵਿੱਚ ਇਹਨੂੰ ਪਰਸਨਲ ਡਾਇਰੈਕਟਿਵ ਕਹਿ ਦਿੰਦੇ ਆ
0: ਜੀ।
1: ਸੋ ਜਿਹੜਾ ਕਿ ਅਲਬਰਟਾ ਦੀ ਗਵਰਨਮੈਂਟ ਨੇ ਆਪਣੀ ਵੈਬਸਾਈਟ 'ਤੇ ਇੱਕ ਫੋਰਮ ਬਣਾਇਆ ਹੋਇਆ ਪਰਸਨਲ ਡਾਇਰੈਕਟਿਵ, ਜਿਹੜਾ ਕਿ ਆਪਾਂ ਫਿਲ ਕਰ ਸਕਦੇ ਹਾਂ।
0: ਅੱਛਾ ਜੀ,
1: ਅਤੇ ਗਵਰਨਮੈਂਟ ਦੇ ਨਾਲ ਰਜਿਸਟਰ ਕਰ ਸਕਦੇ ਹਾਂ। ਅਤੇ ਇਹਦਾ ਫਾਇਦਾ ਕੀ ਹੋਏਗਾ
0: ਜੀ?
1: ਇਹਦਾ ਫਾਇਦਾ ਇਹ ਆ ਕਿ ਜੇ ਕੋਈ ਪਰਸਨ ਬਿਮਾਰ ਹੋ ਜਾਂਦਾ ਜਾਂ ਉਹਨਾਂ ਦੇ ਕੋਈ ਇੱਦਾਂ ਦੀ ਇੰਜਰੀ ਹੋ ਜਾਂਦੀ ਹੈ ਕਿ ਉਹ ਆਪਣੇ ਡਿਸੀਜ਼ਨ ਮੈਡੀਕਲੀ ਨਹੀਂ ਲੈ ਸਕਦੇ। ਹੁਣ ਜਿਵੇਂ ਆਪਾਂ ਕਹੀਏ ਕੋਈ ਬਜ਼ੁਰਗ ਆ, ਉਹਨਾਂ ਦੀ ਉਮਰ 70-75 ਤੋਂ ਉੱਪਰ ਹੋ ਗਈ, ਅਤੇ ਬਾਏ ਚਾਂਸ ਉਹਨਾਂ ਨੂੰ ਕੋਈ ਇੱਦਾਂ ਦੇ ਮੈਂਟਲ ਇਸ਼ੂਜ਼ ਆ ਜਾਂਦੇ ਨੇ ਕਈ ਵਾਰੀ ਕਿ ਉਹ ਆਪਣਾ ਡਿਸੀਜ਼ਨ ਨਹੀਂ ਲੈ ਸਕਦੇ।
0: ਹਾਂਜੀ,
1: ਅਤੇ ਹੁਣ ਉਸ ਕੇਸ ਦੇ ਵਿੱਚ ਉਹਨਾਂ ਦੇ ਡਿਸੀਜ਼ਨ ਕੌਣ ਲਏਗਾ? ਤਾਂ ਉਹ ਆਪਾਂ ਪਹਿਲਾਂ ਹੀ ਡਿਫਾਈਨ ਕਰ ਦਿੰਦੇ ਹਾਂ, ਜਦੋਂ ਆਪਾਂ ਠੀਕ ਹੁੰਦੇ ਹਾਂ, ਤੰਦਰੁਸਤ ਹੁੰਦੇ ਹਾਂ, ਤਾਂ ਉਦੋਂ ਆਪਾਂ ਆਪਣੇ ਪਰਸਨਲ ਡਾਇਰੈਕਟਰੀ ਦੇ ਵਿੱਚ ਉਹ ਪਰਸਨ ਨੂੰ ਆਪਾਂ ਅਪੁਆਇੰਟ ਕਰ ਦਿੰਦੇ ਹਾਂ ਕਿ ਜੇ ਮੈਂ ਆਪਣੀ ਸਰੀਰ ਦੇ ਰਿਗਾਰਡਿੰਗ, ਆਪਣੀ ਹੈਲਥ ਦੇ ਰਿਗਾਰਡਿੰਗ ਕੋਈ ਡਿਸੀਜ਼ਨ ਨਾ ਲੈ ਸਕਿਆ, ਤਾਂ ਉਹ ਡਿਸੀਜ਼ਨ ਜਿਹੜੇ ਮੇਰੇ ਫੈਮਿਲੀ ਮੈਂਬਰ ਨੇ, ਜਿਵੇਂ ਕਿਸੇ ਦਾ ਕਹਿ ਲਓ ਉਹਨਾਂ ਦੇ ਮਿਸਿਜ ਨੇ ਜਾਂ ਹਸਬੈਂਡ ਵਾਈਫ ਨੇ ਜਾਂ ਉਹਨਾਂ ਦੇ ਅੱਗੋਂ ਬੱਚੇ ਨੇ, ਹੈ ਨਾ। ਕਿਉਂਕਿ ਕਈ ਵਾਰੀ ਕੀ ਹੁੰਦਾ ਜੀ, ਇੱਦਾਂ ਦੀਆਂ ਸਿਚੁਏਸ਼ਨਸ ਅਸੀਂ ਇੰਸ਼ੋਰੈਂਸ ਦੇ ਆਕੂਪੇਸ਼ਨ ਦੇ ਥਰੂ ਮਿਲਦੇ ਹਾਂ। ਬਹੁਤ ਲੋਕ ਸਾਡੇ ਕਲਾਇੰਟ ਕਈ ਵਾਰੀ ਐਡਮਿਟ ਹੁੰਦੇ ਨੇ ਤਾਂ ਸਾਨੂੰ ਕਾਲ ਆਉਂਦੀ ਹੈ, ਤਾਂ ਉੱਥੇ ਕੀ ਹੁੰਦਾ ਵੀ ਕਈ ਵਾਰੀ ਸਿਚੁਏਸ਼ਨ ਬੜੀ ਟਫ ਹੁੰਦੀ ਹੈ ਡਿਸੀਜਨ ਲੈਣਾ।
0: ਹਾਂਜੀ,
1: ਇੱਕ ਕਈ ਵਾਰੀ ਹੁੰਦਾ ਕਿ ਇਲਾਜ ਕਰਾਈਏ, ਇੱਦਾਂ ਕਰਾਈਏ, ਆਹ ਸਰਜਰੀ ਕਰਾਈਏ, ਕਿਉਂਕਿ ਦੋਨੇ ਪਾਸੇ ਰਿਸਕ ਹੁੰਦਾ, ਜੇ ਕਰਾਉਂਦੇ ਆ ਤਾਂ ਵੀ ਰਿਸਕ ਆ, ਨਹੀਂ ਕਰਾਉਂਦੇ ਤਾਂ ਵੀ ਰਿਸਕ ਆ, ਹੈ ਨਾ। ਤਾਂ ਉੱਥੇ ਹੁਣ ਉਹ ਹੈ ਕਿ ਡਿਸੀਜਨ ਕੌਣ ਲਵੇ, ਅਤੇ ਕਈ ਵਾਰੀ ਪਰਿਵਾਰ 'ਚ ਵੀ ਆਪਸ 'ਚ ਮਤਭੇਦ ਹੋ ਜਾਂਦੇ ਆ, ਕੋਈ ਡਿਸੀਜਨ ਇੱਧਰ ਨੂੰ ਹੁੰਦਾ, ਕੋਈ ਇੱਧਰ ਨੂੰ ਹੁੰਦਾ, ਹੈ ਨਾ
0: ਜੀ।
1: ਅਤੇ ਖਾਸ ਕਰਕੇ ਡਾਕਟਰਾਂ ਲਈ ਬੜੀ ਚੈਲੇਂਜਿੰਗ ਸਿਚੁਏਸ਼ਨ ਹੋ ਜਾਂਦੀ ਆ ਕਿ ਉਹ ਕਿਹਦੀ ਸੁਣਨ
0: ਜੀ।
1: ਤਾਂ ਉੱਥੇ ਕਈ ਵਾਰੀ ਲੰਬੇ ਚੱਕਰ ਪੈ ਜਾਂਦੇ ਆ ਕੋਰਟ ਦੇ। ਤਾਂ ਇੱਥੇ ਆ ਕਿ ਆਪਾਂ ਜੇ ਪਰਸਨਲ ਡਾਇਰੈਕਟਿਵ ਬਣਾ ਕੇ ਰੱਖ ਦਿੰਦੇ ਹਾਂ, ਤਾਂ ਆਪਾਂ ਕਲੀਅਰਲੀ ਇੱਕ ਡਿਫਾਈਨ ਕਰਤਾ ਕਿ ਇਹ ਪਰਸਨ ਆ, ਜੇ ਮੈਨੂੰ ਕੁਛ ਹੋ ਗਿਆ ਉਹ ਮੇਰੇ ਸਾਰੇ ਡਿਸੀਜਨ ਲੈ ਸਕਦਾ।
0: ਠੀਕ।
1: ਅਤੇ ਨਾਲ ਦੀ ਨਾਲ ਆਪਾਂ ਉਹ ਪਰਸਨ ਨੂੰ ਆਪਣੀਆਂ ਵਿਸ਼ੇਸ ਦੱਸ ਸਕਦੇ ਹਾਂ, ਕਿਉਂਕਿ ਕਈ ਵਾਰੀ ਅੱਜ ਕੱਲ੍ਹ ਆਪਾਂ ਇੱਥੇ ਕੈਨੇਡਾ 'ਚ ਟਰਮ ਵੀ ਸੁਣਦੇ ਹਾਂ MAID, ਮੈਡੀਕਲੀ ਅਸਿਸਟਡ, ਹੈ ਨਾ। ਉਹਦੇ 'ਤੇ ਪਿੱਛੇ ਜੇ ਬੜੀ ਡਿਬੇਟ ਵੀ ਚੱਲੀ, ਉਹ ਵੀ ਹੋਇਆ। ਹੁਣ ਇਹ ਕਿ ਹਰੇਕ ਪਰਸਨ ਦੀ ਆਪਦੀ ਪਰਸਨਲ ਇੱਛਾ। ਕੋਈ ਵਾਰੀ ਕੋਈ ਬੰਦੇ ਕਹਿੰਦੇ ਨੇ ਕਿ ਮੈਨੂੰ ਤਾਂ ਜੀ ਡਾਕਟਰ ਨੇ ਜਵਾਬ ਦਿੱਤਾ, ਤਾਂ ਆਪਣੇ ਪਰਿਵਾਰ ਨੂੰ ਇੰਸਟਰਕਸ਼ਨ ਦੇ ਦਿੰਦੇ ਨੇ ਕਿ ਮੈਨੂੰ ਜ਼ਿਆਦਾ ਚਿਰ ਲੰਮਾ ਨਾ ਰੱਖੋ, ਜੇ ਕੋਈ ਰਿਕਵਰ ਕਰਨ ਦੀ ਕੋਈ ਆਸ ਹੈ ਹੀ ਨਹੀਂ। ਪਰ ਕੁਛ ਲੋਕ ਕਈ ਵਾਰੀ, ਪਰ ਫੈਮਿਲੀ ਮੈਂਬਰਸ ਲਈ ਬੜਾ ਟਫ ਡਿਸੀਜ਼ਨ ਹੁੰਦਾ
0: ਜੀ।
1: ਸੋ ਉੱਥੇ ਹੈ ਕਿ ਜੇ ਆਪਾਂ ਪਹਿਲਾਂ ਹੀ ਸਾਰਾ ਡਿਸੀਜ਼ਨ ਦੇ ਜਾਂਦੇ ਹਾਂ, ਤਾਂ ਆਪਾਂ ਆਪਣੇ ਡਾਕਟਰਸ ਲਈ, ਆਪਣੇ ਫੈਮਿਲੀ ਮੈਂਬਰਸ ਲਈ ਇੱਕ ਸਿਚੁਏਸ਼ਨ ਬਚਾ ਲੈ
0: ਬਚਾ ਦਿੰਦੇ ਹਾਂ। ਯੈਸ, ਦੈਟਸ ਟਰੂ। ਸੋ ਇਹ ਜਿਵੇਂ ਤੁਸੀਂ ਦੱਸਿਆ ਕਿ ਗੌਰਮੈਂਟ ਆਫ ਅਲਬਰਟਾ ਦਾ ਵੀ ਇਹ ਡਾਕੂਮੈਂਟ ਹੈਗਾ ਵੀ ਆਪਾਂ ਉਹ ਵੀ ਭਰ ਸਕਦੇ ਹਾਂ, ਉਹਦੇ ਵਾਸਤੇ ਵਿਅਕਤੀ ਆਪੇ ਭਰ ਸਕਦਾ ਕਿ ਕਿਤੇ ਜਾ ਕੇ ਭਰਵਾਉਣ ਦੀ ਲੋੜ ਹੁੰਦੀ ਹੈ ਜੀ?
1: ਹਾਂਜੀ ਬਿਲਕੁਲ, ਇਹ ਗਵਰਨਮੈਂਟ ਨੇ ਬੜਾ ਸੌਖਾ ਕੀਤਾ ਹੋਇਆ। ਉਹਨਾਂ ਨੇ ਨਾ ਇੱਕ ਡਾਕੂਮੈਂਟ ਦਿੰਦੇ ਨੇ ਆਪਾਂ, ਉਹਨਾਂ ਦੇ ਆਪਾਂ ਹੋਸਪਿਟਲਸ ਤੋਂ ਲੈ ਸਕਦੇ ਹਾਂ ਜਾਂ ਆਪਾਂ ਔਨਲਾਈਨ ਆਰਡਰ ਕਰ ਸਕਦੇ ਹਾਂ। ਇਹਨੂੰ ਗ੍ਰੀਨ ਸਲੀਵ ਕਿਹਾ ਜਾਂਦਾ ਜੀ।
0: ਅੱਛਾ ਜੀ।
1: ਸੋ ਗ੍ਰੀਨ ਸਲੀਵ ਕੀ ਆ ਕਿ ਜੇ ਤੁਸੀਂ ਆਪਣੀ ਗਵਰਨਮੈਂਟ ਅਲਬਰਟਾ ਹੈਲਥ ਨੂੰ ਰਿਕੁਐਸਟ ਕਰੋਗੇ, ਉਹ ਤੁਹਾਨੂੰ ਇੱਕ ਡਾਕੂਮੈਂਟ ਦੇਣਗੇ। ਗ੍ਰੀਨ ਸਲੀਵ ਦੇ ਵਿੱਚ ਤੁਸੀਂ ਆਪਣਾ ਹੈਲਥ ਡਾਇਰੈਕਟਿਵ, ਆਪਣੀ ਜੇ ਤੁਸੀਂ ਕੋਈ ਹੈਲਥ ਦੀਆਂ ਤੁਹਾਡੀਆਂ ਵਿਸ਼ੇਜ਼ ਨੇ ਜਾਂ ਤੁਹਾਡੇ ਡਾਕਟਰ ਦੇ ਨਾਲ ਡਿਸਕਸ਼ਨ ਆ, ਉਹ ਸਾਰੀ ਤੁਸੀਂ ਉੱਥੇ ਪਾ ਕੇ ਰੱਖ ਸਕਦੇ ਹੋ।
0: ਬਿਲਕੁਲ ਠੀਕ।
1: ਅਤੇ ਜਿੰਨੇ ਵੀ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਜੀ, ਜਿਹੜੇ ਕਿ ਕਦੇ ਐਮਰਜੈਂਸੀ ਨੂੰ ਟ੍ਰੀਟ ਕਰਦੇ ਨੇ, ਉਹਨਾਂ ਦੇ ਮਤਲਬ ਕਈ ਵਾਰੀ ਕੋਈ ਪਰਸਨ ਘਰੇ ਬੇਹੋਸ਼ ਹੋ ਗਿਆ ਜਾਂ ਐਂਬੂਲੈਂਸ ਗਈ, ਹੈ ਨਾ, ਤਾਂ ਉਹਨਾਂ ਨੂੰ ਸਪੈਸ਼ਲੀ ਦੱਸਿਆ ਜਾਂਦਾ ਕਿ ਤੁਸੀਂ ਆਪਣੀ ਉਹਨਾਂ ਦੀ ਫਰਿੱਜ ਜ਼ਰੂਰ ਦੇਖਣੀ ਆ।
0: ਓਕੇ।
1: ਕਿ ਗਵਰਨਮੈਂਟ ਵੱਲੋਂ ਇੰਸਟਰਕਸ਼ਨ ਇਹ ਆ ਕਿ ਆਮ ਲੋਕਾਂ ਲਈ, ਪਬਲਿਕ ਲਈ, ਕਿ ਤੁਸੀਂ ਆਪਣੀ ਮੈਡੀਕਲ ਇਨਫੋਰਮੇਸ਼ਨ ਗ੍ਰੀਨ ਸਲੀਵ 'ਚ ਪਾ ਕੇ
0: ਆਪਣੇ ਫਰਿੱਜ 'ਤੇ ਟੰਗ ਦਿਓ।
1: ਹਾਂਜੀ
0: ਬਿਲਕੁਲ ਠੀਕ ਹੈ।
1: ਅਤੇ ਹੈਲਥ ਕੇਅਰ ਪ੍ਰੋਫੈਸ਼ਨ ਨੂੰ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇੱਦਾਂ ਤੁਸੀਂ ਜਾ ਕੇ ਫਰਿੱਜ ਦੇਖਣੀ ਹੈ।
0: ਬਿਲਕੁਲ ਠੀਕ ਹੈ ਗੱਲ।
1: ਤਾਂ ਹੁਣ ਉਹਦੇ ਨਾਲ ਕੀ ਹੈ ਜੀ ਕਿ ਇੱਕ ਤਾਂ ਉਹਨਾਂ ਕੋਲ ਵੀ ਸਹੀ ਮੈਡੀਕਲ ਇਨਫੋਰਮੇਸ਼ਨ ਆ ਜਾਏਗੀ
0: ਜੀ,
1: ਉਹਨਾਂ ਨੂੰ ਪਤਾ ਕਿ ਅਸੀਂ ਸਹੀ ਕਿਹੜੇ ਬੰਦੇ ਨੂੰ ਕੰਟੈਕਟ ਕਰਨਾ।
0: ਸਹੀ।
1: ਅਤੇ ਗਾਂ ਉਹਦੇ ਵਿੱਚ ਜੇ ਮਤਲਬ ਕੋਈ ਡਿਟੇਲਡ ਆ, ਉਹਦੇ ਵਿੱਚ ਆਪਣੇ ਡਾਕਟਰ ਦੇ ਨੋਟਸ ਰੱਖ ਸਕਦਾ ਜਾਂ ਕਿਵੇਂ, ਤਾਂ ਉਹਦੇ ਨਾਲ ਕੀ ਹੈ ਕਿ ਕਈ ਥਾਂ 'ਤੇ ਬੜਾ, ਕਿਉਂਕਿ ਜਦੋਂ ਕੋਈ ਮੈਡੀਕਲ ਐਮਰਜੈਂਸੀ ਆ ਉਦੋਂ ਇੱਕ ਇੱਕ ਸੈਕਿੰਡ ਬੜਾ ਕੀਮਤੀ ਹੁੰਦਾ।
0: ਹਾਂਜੀ।
1: ਤਾਂ ਇਸ ਚੀਜ਼ ਨਾਲ ਆਪਾਂ ਉਹ ਬਚਾ ਸਕਦੇ ਹਾਂ।
0: ਬਿਲਕੁਲ ਠੀਕ ਹੈ ਜੀ।
1: ਅਤੇ ਜੇ ਆਪਣੇ ਲਿਸਨਰਸ ਨੇ ਉਹਨਾਂ ਨੂੰ ਗ੍ਰੀਨ ਸਲੀਵ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਹੈ ਨਾ, ਕਿਵੇਂ ਔਡਰ ਕਰਨੀ ਆ, ਸਾਨੂੰ ਕੰਟੈਕਟ ਕਰ ਸਕਦੇ ਨੇ। ਮੇਰਾ ਫੋਨ ਨੰਬਰ 403-404-3500
0: ਜੀ,
1: ਤਾਂ ਉਹਦੇ 'ਤੇ ਉਹ ਸਾਨੂੰ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਦੱਸ ਦਾਂਗੇ ਕਿ ਕਿਵੇਂ ਔਡਰ ਕਰਨੀ ਆ। ਅਤੇ ਜੇ ਕੋਈ ਭਰਨ ਦੇ ਵਿੱਚ ਵੀ ਪਰਸਨਲ ਡਾਇਰੈਕਟਿਵ ਫਿਲ ਕਰਨਾ, ਉਹਦੇ 'ਚ ਕੋਈ ਅਸਿਸਟੈਂਸ ਚਾਹੀਦੀ ਹੈ, ਉਹ ਵੀ ਅਸੀਂ ਉਹਨਾਂ ਨੂੰ
0: ਉਹ ਵੀ ਹੈਲਪ ਕਰ ਦਿਆਂਗੇ।
1: ਹਾਂਜੀ
0: ਜੀ, ਬਹੁਤ ਵਧੀਆ। ਅਤੇ ਨੰਬਰ ਇੱਕ ਵਾਰੀ ਫਿਰ ਦੱਸ ਦਿਓ।
1: ਹਾਂਜੀ, ਮੇਰਾ ਫੋਨ ਨੰਬਰ ਹੈ ਜੀ 403-404-3500।
0: 403, ਬੜਾ ਆਸਾਨ ਨੰਬਰ ਹੈ ਜੀ, 403-404-3500 'ਤੇ ਤੁਸੀਂ ਸਿੱਧੂ ਸਾਹਿਬ ਨਾਲ ਬਾਅਦ 'ਚ ਵੀ ਗੱਲਬਾਤ ਕਰ ਸਕਦੇ ਹੋ। ਅੱਛਾ, ਜੇ ਕੋਈ ਕਾਰ ਐਕਸੀਡੈਂਟ ਹੋ ਗਿਆ ਅਤੇ ਕਈ ਵਾਰੀ ਵਿਅਕਤੀ ਉਸ ਹਾਲਤ ਵਿੱਚ ਨਹੀਂ ਹੁੰਦਾ ਕਿ ਉਹ ਕੋਈ ਗੱਲ ਕਰ ਸਕੇ,
1: ਹਾਂਜੀ,
0: ਬਿਮਾਰ ਜ਼ਿਆਦਾ ਜਾਂ ਸੱਟਾਂ ਜ਼ਿਆਦਾ ਲੱਗੀਆਂ ਹੋਈਆਂ ਨੇ, ਫਿਰ ਉਹਦੀ ਜਗ੍ਹਾ 'ਤੇ ਗੱਲ ਕਰਨ ਵਾਸਤੇ ਮੈਡੀਕਲ ਡਿਸੀਜਨ ਲੈਣ ਵਾਸਤੇ ਕੌਣ ਲੀਗਲੀ ਅਲਾਊਡ ਹੁੰਦਾ, ਕੀ ਘਰ ਵਾਲਾ ਜਾਂ ਘਰ ਵਾਲੀ ਜਾਂ ਕੋਈ ਬੱਚੇ?
1: ਹਾਂਜੀ, ਇੱਥੇ ਹੀ ਆਪਣਾ ਕੁਐਸਚਨ ਆ, ਕਿਉਂਕਿ ਬਹੁਤ ਲੋਕ, ਜਿਵੇਂ ਆਪਾਂ ਵੀ, ਮੈਂ ਵੀ ਸ਼ੁਰੂ 'ਚ ਗੱਲ ਕੀਤੀ ਕਿ ਬਜ਼ੁਰਗਾਂ ਨੂੰ ਇਹਦੀ ਜ਼ਿਆਦਾ ਲੋੜ ਆ ਗ੍ਰੀਨ ਸਲੀਵ ਜਾਂ ਪਰਸਨਲ ਡਾਇਰੈਕਟਿਵ
0: ਜੀ ਜੀ,
1: ਪਰ ਜੇ ਆਪਾਂ ਕਹੀਏ ਕੋਈ ਪ੍ਰੋਬਲਮ ਆ, ਉਹ ਕਦੇ ਦੱਸ ਕੇ ਨਹੀਂ ਆਉਂਦੀ, ਨਾ ਤਾਂ ਉਹਨੇ ਏਜ ਦੇਖਣੀ ਆ, ਕਿਉਂਕਿ ਆਪਾਂ ਜੇ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਕਿਤੇ ਕਾਰ ਐਕਸੀਡੈਂਟ ਹੋ ਜਾਏ, ਹੈ ਨਾ।
0: ਹਾਂਜੀ,
1: ਹੁਣ ਉੱਥੇ ਕੀ ਆ ਵੀ ਉਹ ਵੀ ਚੈਲੇਂਜਿੰਗ ਸਿਚੁਏਸ਼ਨ ਹੋ ਜਾਂਦੀ ਹੈ ਵੀ ਉੱਥੇ ਵੀ ਉਹਨਾਂ ਦੇ ਭੈਣ ਭਰਾ ਡਿਸੀਜ਼ਨ ਲੈਣ, ਉਹਨਾਂ ਦੇ ਵਾਈਫ ਲੈਣ ਜਾਂ ਉਹਨਾਂ ਦੇ ਮਾਤਾ ਪਿਤਾ ਲੈਣ, ਹੈ ਨਾ। ਤਾਂ ਉਹ ਫਿਰ ਉਹੀ ਆ ਵੀ ਲੰਬਾ ਚੱਕਰ ਆ ਕੋਰਟ ਕਚਹਿਰੀ ਵਾਲਾ, ਹੈ ਨਾ। ਤਾਂ ਉੱਥੇ ਸਭ ਤੋਂ ਵਧੀਆ ਕਿ ਜੇ ਆਪਣੇ ਜਿੰਨੇ ਵੀ ਲਿਸਨਰਸ ਨੇ, ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਗੂਗਲ 'ਤੇ ਜਾ ਕੇ ਕਰ ਸਕਦੇ ਹੋ ਅਲਬਰਟਾ ਪਰਸਨਲ ਡਾਇਰੈਕਟਿਵ, ਹੈ ਨਾ, ਤਾਂ ਉਹਨਾਂ ਨੂੰ ਮਿਲ ਜਾਏਗਾ ਫੋਰਮ
0: ਜੀ,
1: ਅਤੇ ਉਹ ਆਪਣਾ ਭਰ ਕੇ ਆਪਣੇ ਫੈਮਿਲੀ ਮੈਂਬਰਸ ਜਿਵੇਂ ਵੀ ਉਹਨਾਂ ਨਾਲ ਡਿਸਾਈਡ ਕਰ ਸਕਦੇ ਕਿ ਜੇ ਕਿਤੇ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਵੀ ਮੈਂ ਇਹਨਾਂ ਨੂੰ ਅਪੁਆਇੰਟ ਕੀਤਾ, ਇਹ ਮੇਰੇ ਰਾਈਟ ਡਿਸੀਜ਼ਨ ਲੈਣਗੇ, ਮੈਨੂੰ ਇਹਨਾਂ 'ਤੇ ਕੌਨਫੀਡੈਂਸ ਆ। ਅਤੇ ਨਾਲ ਦੀ ਨਾਲ ਇਹਦੇ ਵਿੱਚੋਂ ਇੱਕ ਕੁਐਸਚਨ ਅਗਲਾ ਉੱਭਰਿਆ ਆਉਂਦਾ ਜੀ ਵੀ ਕੀ ਜੇ ਕਿਸੇ ਨੇ ਕਿਸੇ ਨੂੰ ਹੈਲਥ ਕੇਅਰ ਡਾਇਰੈਕਟਿਵ ਦੇ ਵਿੱਚ ਜਿਵੇਂ ਕੋਈ ਪਰਸਨ ਉਹਨੇ ਆਪਦੇ ਭਰਾ ਨੂੰ ਬਣਾਤਾ, ਕੀ ਉਹ ਫਾਈਨੈਂਸ਼ੀਅਲ ਡਿਸੀਜ਼ਨ ਵੀ ਲੈ ਸਕਦੇ ਨੇ ਜਾਂ ਨਹੀਂ
0: ਜੀ?
1: ਪਰ ਜਿਹੜਾ ਇਹ ਆਪਾਂ ਅਲਬਰਟਾ ਦੇ ਫੋਰਮ ਦੀ ਗੱਲ ਕਰ ਰਹੇ ਹਾਂ ਜੀ, ਹੈ ਨਾ,
0: ਇਹ ਸਿਰਫ ਹੈਲਥ ਨਾਲ ਰਿਲੇਟਡ,
1: ਸਿਰਫ ਹੈਲਥ ਨਾਲ, ਇਹਦੇ ਨਾਲ ਕੋਈ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਡਿਸੀਜ਼ਨ ਨਹੀਂ ਲੈ ਸਕਦੇ
0: ਜੀ,
1: ਤੇ ਸਿਰਫ ਤੇ ਸਿਰਫ ਹੈਲਥ ਬਾਰੇ ਜੋ ਵੀ ਡਿਸੀਜ਼ਨ ਨੇ ਉਹ ਲੈਣਗੇ। ਤੇ ਇਹਨੂੰ ਬੜੀ ਈਜ਼ੀਲੀ ਤੁਸੀਂ, ਜੇ ਐਗਜ਼ਾਮਪਲ ਅੱਜ ਆਪਾਂ ਕਿਸੇ ਨੂੰ ਅਪੁਆਇੰਟ ਕਰਤਾ
0: ਜੀ,
1: ਆਪਾਂ ਨੂੰ ਲੱਗਿਆ 3-4 ਸਾਲਾਂ ਨੂੰ ਜਾਂ 5 ਸਾਲਾਂ ਨੂੰ, ਨਹੀਂ ਮੇਰਾ ਕਈ ਵਾਰੀ
0: ਵਿਗੜ ਗਈ,
1: ਵਿਗੜ ਹਾਂ ਹੋ ਜਾਂਦਾ
0: ਜੀ,
1: ਕਈ ਵਾਰੀ ਹੋ ਜਾਂਦੀ ਉਨੀ ਇੱਕੀ ਗੱਲਾਂ, ਹੈ ਨਾ, ਤੇ ਆਪਾਂ ਉੱਥੇ ਉਹਨੂੰ ਕੈਂਸਲ ਕਰਕੇ ਆਪਾਂ ਦੁਬਾਰਾ ਬਣਾ ਸਕਦੇ ਹਾਂ। ਕੋਈ ਇੰਨੀ ਪੱਥਰ ਤੇ ਲਕੀਰ ਨਹੀਂ ਕਿ ਆਪਾਂ ਇੱਕ ਵਾਰੀ ਕਿਸੇ ਨੂੰ ਕਹਿਤਾ ਆਪਾਂ ਜਦੋਂ ਤੱਕ ਸਹੀ ਹਾਂ ਆਪਾਂ ਕਰ ਸਕਦੇ ਹਾਂ ਚੇਂਜ।
0: ਤੇ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਜੇ ਉਹਨਾਂ ਦੇ ਕੋਲ ਵਿਲ ਹੈਗੀ ਆ ਫਿਰ ਉਹਨਾਂ ਦੀ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਕਵਰਡ ਆ, ਸੋ ਇਹ ਕੀ ਤੁਹਾਨੂੰ ਲੱਗਦਾ ਕਿ ਇਹ ਗਲਤ ਹੈ? ਕੀ ਅਜ਼ਿਊਮ ਕਰਦੇ ਨੇ ਕਿ ਤੁਹਾਡੀ ਵਿਲ ਜਿਹੜੀ ਆ ਉਹ ਇੰਸ਼ੋਰੈਂਸ ਪੇ ਆਊਟਸ ਨੂੰ ਵੀ ਹੈਂਡਲ ਕਰਦੀ ਹੈ?
1: ਹਾਂਜੀ ਬਿਲਕੁਲ, ਇਹਦੇ ਵਿੱਚ ਹੀ ਬਹੁਤ ਲੋਕ, ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਵਿਲਸ ਦੇ ਇੰਨਾ ਕਰ ਦਿੰਦਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਵਿਲ ਹੋਣੀ ਜ਼ਰੂਰੀ ਹੈ
0: ਜੀ ਜੀ।
1: ਅਤੇ ਆਪਾਂ ਛੋਟੀ ਜਿਹੀ ਗੱਲ ਵੀ ਕੀਤੀ ਵੀ ਕੈਨੇਡਾ 'ਚ ਕਾਨੂੰਨ ਡਿਫਰੈਂਟ ਨੇ ਆਪਣੇ ਇੰਡੀਆ 'ਚ ਹੋਰ ਹੁੰਦੇ ਸੀਗੇ, ਤਾਂ ਸਾਡਾ ਇੰਸ਼ੋਰੈਂਸ ਦੇ ਕਲੇਮ ਦੇ ਵਿੱਚ ਕੀ ਬਹੁਤ ਸਾਨੂੰ ਦੇਖਣਾ ਪੈਂਦਾ ਕਿ ਜਦੋਂ ਵਿਲ ਦੀ ਲੋੜ ਪੈਂਦੀ ਆ
0: ਜੀ।
1: ਸੋ ਮੈਂ ਜਿੰਨੇ ਵੀ ਆਪਣੇ ਲਿਸਨਰਸ ਨੇ, ਜੇ ਮਤਲਬ ਕਿ ਚਾਹੇ ਯੰਗ ਨੇ ਚਾਹੇ ਬਜ਼ੁਰਗ ਨੇ, ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਤੁਹਾਡੇ ਕੋਲ ਵਿਲ ਹੋਣੀ ਬਹੁਤ ਜ਼ਰੂਰੀ ਹੈ ਇੰਸ਼ੋਰੈਂਸ ਦੇ ਐਂਗਲ ਤੋਂ ਵੀ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ
0: ਹਾਂਜੀ,
1: ਪਰ ਜੇ ਨਹੀਂ ਵੀ ਹੈਗੀ ਪਰ ਤੁਸੀਂ ਵੈਸੇ ਤੁਹਾਡੇ ਨਾਮ 'ਤੇ ਕੋਈ ਪ੍ਰੋਪਰਟੀ ਆ, ਕੋਈ ਕਾਰ ਆ, ਕੋਈ ਬੈਂਕ ਅਕਾਊਂਟ ਆ, ਸਾਰੀਆਂ ਚੀਜ਼ਾਂ ਲਈ ਆਪਣੇ ਕੋਲ ਵਿਲ ਹੋਣੀ ਜ਼ਰੂਰੀ ਹੈ
0: ਜ਼ਰੂਰੀ ਹੈ।
1: ਸਾਡਾ ਇੱਕ ਕਲੇਮ ਆਇਆ ਸੀ ਰਿਸ਼ੀ ਜੀ, ਮੇਰੇ ਕਲਾਇੰਟ ਸੀਗੇ ਉਹਨਾਂ ਦੀ ਡੈਥ ਹੋ ਗਈ ਅਤੇ ਉਹ ਕਿਤੇ ਇੰਸ਼ੋਰੈਂਸ ਕੀਤੀ ਸੀ, ਥੋੜ੍ਹੀ ਦੇਰ ਹੋਈ ਸੀਗੀ ਅਤੇ ਡੈਥ ਵੀ ਉਹਨਾਂ ਦੀ ਕੋਈ ਬਹੁਤੀ ਲੰਬੀ ਬਿਮਾਰੀ ਨਹੀਂ ਚੱਲੀ, ਅਚਾਨਕ ਹੀ ਮਤਲਬ ਡੈਥ ਹੋ ਗਈ
0: ਜੀ।
1: ਤਾਂ ਉੱਥੇ ਇੰਸ਼ੋਰੈਂਸ ਕੰਪਨੀ ਨੇ ਇਨਕੁਆਇਰੀ ਕਰਨੀ ਹੁੰਦੀ ਹੈ ਜੀ ਕਲੇਮਸ ਦੇ ਵਿੱਚ
0: ਬਿਲਕੁਲ,
1: ਕਿ ਵਾਕਿਆ ਹੀ ਕੋਈ ਜਨਰਲ ਵੀ ਕੋਈ ਪ੍ਰੋਬਲਮ ਸੀਗੀ ਅਚਾਨਕ ਹੋਈ ਆ ਕਿ ਕੋਈ ਸਾਨੂੰ ਤੋਂ ਕੁਛ ਹਿਡਨ ਕੀਤਾ ਗਿਆ ਸੀਗਾ ਇੰਸ਼ੋਰੈਂਸ ਕਰਵਾਉਣ ਵੇਲੇ
0: ਜੀ।
1: ਤਾਂ ਉਹ ਇਨਫੋਰਮੇਸ਼ਨ ਮਿਲਦੀ ਹੈ ਅਲਬਰਟਾ ਹੈਲਥ ਸਰਵਿਸਿਸ ਤੋਂ,
0: ਓਕੇ,
1: ਅਤੇ ਅਲਬਰਟਾ ਹੈਲਥ ਸਰਵਿਸਿਸ ਵਿਲ ਤੋਂ ਬਿਨਾਂ ਉਹ ਇਨਫੋਰਮੇਸ਼ਨ ਨਹੀਂ ਦਿੰਦੇ।
0: ਹੋ
1: ਹੁਣ ਕਲਾਇੰਟ ਦੇ ਐਂਗਲ ਤੇ ਸੋਚੀਏ, ਉਹਨਾਂ ਦੀ ਫੈਮਿਲੀ ਮੈਂਬਰ ਚਲੇ ਗਏ, ਉਹਨਾਂ ਨੂੰ ਲੋੜ ਆ ਪੈਸੇ ਦੀ,
0: ਬਿਲਕੁਲ ਠੀਕ ਹੈ ਜੀ,
1: ਕਿਉਂਕਿ ਉਹਨਾਂ ਦੇ ਬਹੁਤ ਉਲਝਾਅ ਪੈ ਗਿਆ, ਹੈ ਨਾ, ਉਹ ਆਪਣੀ ਜਗ੍ਹਾ ਸਹੀ ਆ, ਉਹਨਾਂ ਨੂੰ ਛੇਤੀ ਚਾਹੀਦੀ ਆ, ਉਹ ਕਹਿੰਦੇ ਅਸੀਂ ਤੁਹਾਡੇ ਤੋਂ ਇੰਸ਼ੋਰੈਂਸ ਕਰਵਾਈ ਆ, ਬਿਲਕੁਲ ਉਹਨਾਂ ਦਾ ਰਾਈਟ ਆ, ਹੈ ਨਾ, ਪਰ ਹੁਣ ਸਾਡੇ ਕੋਲ ਅੱਗੇ ਕੀ ਕੰਪਨੀ ਕਹਿੰਦੀ ਕਿ ਅਸੀਂ ਤਾਂ ਇਨਕੁਆਇਰੀ ਕਰਨੀ ਆ
0: ਜੀ,
1: ਅਲਬਰਟਾ ਹੈਲਥ ਨਾਲ ਗੱਲ ਕਰੀਏ, ਉਹ ਕਹਿੰਦੇ ਵਿਲ ਦਿਓ
0: ਜੀ,
1: ਤਾਂ ਵਿਲ ਹੈ ਨਹੀਂ, ਤਾਂ ਵਿਲ ਨਾ ਹੋਣ ਕਰਕੇ ਫਿਰ ਉਹ ਲੈਟਰਸ ਆਫ ਐਡਮਿਨਿਸਟ੍ਰੇਸ਼ਨ ਅਪਲਾਈ ਕਰਨੀਆਂ ਪੈਂਦੀਆਂ, ਤਾਂ ਉਹ ਲੈਟਰਸ ਆਫ ਐਡਮਿਨਿਸਟ੍ਰੇਸ਼ਨ ਜਦੋਂ ਅਪਲਾਈ ਕੀਤੀ ਉਹ 6 ਮਹੀਨੇ ਦਾ ਪ੍ਰੋਸੀਜਰ ਅਤੇ 5,000 ਵਕੀਲ ਦੀ ਫੀਸ ਬਣੀ, 6 ਮਹੀਨੇ ਬਾਅਦ ਉਹ ਲੈਟਰਸ ਆਈਆਂ ਸਾਡੇ ਕੋਲ, ਅਲਬਰਟਾ ਹੈਲਥ ਨੇ 2 ਵੀਕ ਦੇ ਵਿੱਚ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਅਤੇ ਅਗਲੇ ਵੀਕ ਦੇ ਵਿੱਚ ਕਲੇਮ ਪੇ ਹੋ ਗਏ
0: ਮਿਲ ਗਏ ਹਾਂਜੀ।
1: ਸੋ ਜਿਹੜੀ
0: ਖੱਜਲਖੁਆਰੀ
1: 6 ਮਹੀਨੇ ਦੀ, ਜਿਹੜੀ ਚੀਜ਼ ਆਪਾਂ 2 ਵੀਕਾਂ 'ਚ ਹੋਣੀ ਸੀਗੀ 3 'ਚ ਹੋਣੀ ਸੀਗੀ ਉਹਨੂੰ 7-8 ਮਹੀਨੇ ਲੱਗ ਗਏ
0: ਜੀ।
1: ਤਾਂ ਉੱਥੇ ਮੈਂ ਕਹੂੰਗਾ ਕਿ ਇੱਦਾਂ ਦੀ ਇਨਫੋਰਮੇਸ਼ਨ ਲੈਣ ਲਈ ਕਿ ਆਪਾਂ ਨੂੰ ਵਿਲ ਹੋਣੀ ਚਾਹੀਦੀ ਆ,
0: ਬਿਲਕੁਲ ਠੀਕ ਹੈ ਜੀ।
1: ਪਰ ਦੂਜੀ ਗੱਲ 'ਚ ਜਿਵੇਂ ਤੁਹਾਡਾ ਕੁਐਸਚਨ ਸੀਗਾ ਜੀ ਕਿ ਬਹੁਤ ਲੋਕ ਵਿਲ ਬਣਾ ਦਿੰਦੇ ਨੇ, ਉਹ ਕਹਿੰਦੇ ਨੇ ਕਿ ਸ਼ਾਇਦ ਜਿਹੜਾ ਮੈਂ ਲਾਈਫ ਇੰਸ਼ੋਰੈਂਸ ਦੇ ਬੈਨੀਫਿਸ਼ਰੀ ਆ ਉਹਨਾਂ ਨੂੰ ਮੈਂ ਸੁਪਰਸੀਡ ਕਰਤਾ
0: ਜੀ,
1: ਵੀ ਮੈਂ ਵਿਲ ਦੇ ਵਿੱਚ ਕਹਿਤਾ ਜੀ ਮੇਰੇ ਤਾਂ ਇੱਦਾਂ ਕਰ ਦਿਓ,
0: ਬਿਲਕੁਲ ਠੀਕ।
1: ਉਹਦੇ 'ਤੇ ਬੜੇ ਡਿਫਰੈਂਟ ਲਾਜ਼ ਨੇ ਜਨਰਲ ਸਨੈਰੀਓ ਦੇ ਵਿੱਚ, ਜੇ ਆਪਾਂ ਗੱਲ ਕਰੀਏ ਬਾਕੀ ਵਕੀਲ ਨੇ ਹਰੇਕ ਕੇਸ ਆਪਣਾ ਸੈਪਰੇਟ ਡਿਫਰੈਂਟ ਹੁੰਦਾ, ਹੈ ਨਾ, ਜਨਰਲ ਕੇਸ ਦੇ ਵਿੱਚ ਜਿਹੜੀ ਲਾਈਫ ਇੰਸ਼ੋਰੈਂਸ ਦੇ ਬੈਨੀਫਿਸ਼ਰੀਜ਼ ਆ ਉਹ ਸੁਪਰਸੀਡ ਕਰਦੇ ਨੇ ਕਿ ਉਹਨੂੰ ਜ਼ਿਆਦਾ ਐਕੂਰੇਟ ਮੰਨਿਆ ਜਾਂਦਾ ਲਾਈਫ ਇੰਸ਼ੋਰੈਂਸ ਦੇ ਕੇਸ ਦੇ।
0: ਰਾਈਟ ਜੀ। ਸੋ ਕਈ ਵਾਰੀ ਹੁੰਦਾ ਜੀ ਕਿ ਈਸਟੇਟ ਲਿਖਿਆ ਹੁੰਦਾ ਸਾਨੂੰ ਜਦੋਂ ਆਉਂਦਾ ਟੂ ਦੀ ਈਸਟੇਟ ਆਫ, ਅਤੇ ਦੂਜੇ ਪਾਸੇ ਹੁੰਦਾ ਕੋਈ ਪਰਸਨ ਦਾ ਨਾਂ ਹੁੰਦਾ, ਲਾਈਫ ਇੰਸ਼ੋਰੈਂਸ ਪੋਲਿਸੀ ਦੇ ਵਿੱਚ ਇਹ ਡਿਫਰੈਂਸ ਕੀ ਹੈ ਈਸਟੇਟ ਦਾ ਅਤੇ ਨਾਮ ਦਾ?
1: ਹਾਂਜੀ ਬਿਲਕੁਲ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਪੋਲਿਸੀ ਕਰਵਾਉਂਦੇ ਹਾਂ ਜੀ, ਹੈ ਨਾ, ਤਾਂ ਆਪਣੇ ਤੋਂ ਪੁੱਛਿਆ ਜਾਂਦਾ ਵੀ ਤੁਹਾਡੇ ਬੈਨੀਫਿਸ਼ਰੀ ਕੌਣ ਹੋਣਗੇ
0: ਜੀ? ਬਿਲਕੁਲ,
1: ਅਤੇ
0: ਉਹ ਪੈਸਾ ਕਿਹਨੂੰ ਮਿਲੇ,
1: ਕਿਹਨੂੰ ਮਿਲੇ
0: ਜੀ?
1: ਤਾਂ ਉੱਥੇ ਆਪਣੇ ਕੋਲ ਚੋਇਸ ਹੁੰਦੀ ਆਪਾਂ ਕਿਸੇ ਫੈਮਿਲੀ ਮੈਂਬਰ ਦਾ ਨਾਮ ਪਾ ਦਈਏ, ਅਤੇ ਜਾਂ ਜੇ ਆਪਾਂ ਨਹੀਂ ਪਾਉਂਦੇ ਤਾਂ ਅਸਟੇਟ ਹੋ ਜਾਂਦੀ ਹੈ।
0: ਅੱਛਾ ਜੀ।
1: ਹੁਣ ਜਦੋਂ ਆਪਾਂ ਫੈਮਿਲੀ ਮੈਂਬਰ ਦਾ ਨਾਮ ਪਾਤਾ ਤਾਂ ਉਹ ਜਿਹੜਾ ਮਨੀ ਆ ਉਹ ਸਾਰੀ ਦੀ ਸਾਰੀ ਆਪਣੇ ਫੈਮਿਲੀ ਮੈਂਬਰ ਨੂੰ ਮਿਲ ਜਾਏਗੀ
0: ਜਿਹਦਾ ਨਾਂ ਆ ਉੱਥੇ,
1: ਜਿਹਦਾ ਨਾਮ
0: ਜੀ।
1: ਸੋ ਉਹਦੇ 'ਚ ਕੋਈ ਟੈਕਸ ਨਹੀਂ ਪਏਗਾ, ਕੋਈ ਪ੍ਰੋਬੇਟ ਨਹੀਂ ਲੱਗੇਗੀ। ਅਤੇ ਤੀਜੀ ਗੱਲ ਇਹ ਆ ਕਿ ਜੇ ਆਪਣੇ ਕੋਈ ਕ੍ਰੈਡੀਟਰ ਦਾ ਦੇਣ ਲੈਣਾ ਉਹ ਵੀ ਪ੍ਰਭਾਵਿਤ ਨਹੀਂ ਹੋਏਗਾ। ਐਗਜ਼ਾਮਪਲ ਕਹਿ ਲਓ ਕਿ ਕਿਸੇ ਪਰਸਨ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਵਾਈ, ਜਦੋਂ ਕਰਵਾਈ ਉਦੋਂ ਫਾਈਨੈਂਸ਼ੀਅਲੀ ਸਾਊਂਡ ਸੀਗੇ, ਵਧੀਆ ਚੱਲ ਰਿਹਾ ਸੀ ਉਹਨਾਂ ਦਾ,
0: ਬਿਲਕੁਲ,
1: ਤੇ ਉਹਨਾਂ ਨੇ ਆਪਣੇ ਮਿਸਿਜ਼ ਨੂੰ ਬੈਨੀਫਿਸ਼ਰੀ ਜਾਂ ਆਪਣੇ ਬੱਚਿਆਂ ਨੂੰ ਬੈਨੀਫਿਸ਼ਰੀ ਬਣਾਤਾ।
0: ਹਾਂਜੀ,
1: ਕਿਤੇ ਜਦ ਨੂੰ ਉਹਨਾਂ ਦੀ ਡੈਥ ਹੋਈ ਅਚਾਨਕ, ਉਹਨਾਂ ਨੂੰ ਉਦੋਂ ਕੋਈ ਬਿਜ਼ਨਸ 'ਚ ਘਾਟੇ ਪੈ ਗਏ ਜਾਂ ਕਿਵੇਂ ਉਹਨਾਂ ਦੇ ਫਾਈਨੈਂਸ਼ੀਅਲ ਪ੍ਰੋਬਲਮਸ ਆ ਗਈਆਂ ਹੁਣ, ਪਰ ਕਿਉਂਕਿ ਉਹਨਾਂ ਨੇ ਬੈਨੀਫਿਸ਼ਰੀ ਉਹਨਾਂ ਦੇ ਬੱਚੇ ਨੇ, ਜਿਹੜੀ ਉਹ ਅਮਾਊਂਟ ਉਹਨਾਂ ਦੇ ਬੱਚਿਆਂ ਨੂੰ ਮਿਲੇਗੀ ਪੂਰੀ ਦੀ ਪੂਰੀ, ਨਾ ਕਿ ਉਹਨਾਂ ਦੇ ਕੋਈ ਦੇਣ।
0: ਓਕੇ, ਜਿਹੜੀ ਉਹਦੀ ਦੇਣਦਾਰੀ ਹੈ ਉਹਦੇ 'ਤੇ ਕੋਈ ਅਸਰ,
1: ਉਹਦੇ 'ਤੇ ਕੋਈ ਅਸਰ ਨਹੀਂ,
0: ਉਹ ਚਾਹੇ ਮੁੱਕਰ ਜੇ।
1: ਤੇ ਮਤਲਬ ਇਹ ਆ ਵੀ ਤੇ ਬੱਚਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ।
0: ਜੀ ਜੀ,
1: ਸਭ ਤੋਂ ਕਾਮਨਲੀ ਲੋਕ ਪੁੱਛਦੇ ਨੇ ਕਿ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹਾਂ ਜਿਹੜਾ ਉਹਦਾ ਬੈਨੀਫਿਟ ਹੋਏਗਾ,
0: ਉਹਦੇ 'ਤੇ ਟੈਕਸ ਨਹੀਂ ਲੱਗਦਾ?
1: ਨਹੀਂ, ਕੋਈ ਟੈਕਸ ਨਹੀਂ ਲੱਗਦਾ ਜੀ, ਜਦੋਂ ਆਪਾਂ ਪਰਸਨਲੀ ਕਿਸੇ ਨੂੰ ਬੈਨੀਫਿਸ਼ਰੀ ਬਣਾਇਆ ਹੁੰਦਾ। ਇਸ ਕੇਸ ਦੇ ਵਿੱਚ ਰਿਸ਼ੀ ਜੀ, ਮੈਂ ਕਾਮਨਲੀ ਜਦੋਂ ਅਸੀਂ ਪੁਰਾਣੀਆਂ ਪਾਲਿਸੀਜ਼ ਰਿਵਿਊ ਕਰਦੇ ਹਾਂ, ਹੈ ਨਾ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਪਰਸਨ ਨੇ ਆਪਣੀ ਇੰਸ਼ੋਰੈਂਸ ਕਰਵਾਈ, ਉਹਨੇ ਕੀ ਕੀਤਾ, ਆਪਣੇ ਮਿਸਿਜ਼ ਨੂੰ ਬੈਨੀਫਿਸ਼ਰੀ ਬਣਾ ਲਿਆ, ਅੱਗੋਂ ਆਪਣੇ ਫਾਦਰ ਸਾਹਿਬ ਨੂੰ ਬਣਾ ਲਿਆ।
0: ਅੱਛਾ,
1: ਹੁਣ ਉਹ ਕੀ ਆ ਵੀ ਪਾਲਿਸੀਜ਼ ਤਾਂ ਲੰਬੀਆਂ ਚੱਲਣੀਆਂ, 20-25-30 ਸਾਲ, ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ।
0: ਯੈਸ,
1: ਹੁਣ ਬਾਏ ਚਾਂਸ ਉਹਨਾਂ ਦੇ ਜੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਤੇ ਹੁਣ ਜੇ ਦੋਨੇ ਹਸਬੈਂਡ ਵਾਈਫ ਨੂੰ ਡੈਥ ਹੋ ਗਈ
0: ਜੀ,
1: ਤਾਂ ਉਹ ਪੈਸੇ ਅਸਟੇਟ 'ਚ ਜਾਣੇ ਆ,
0: ਕਿਉਂਕਿ ਬਾਪੂ ਜੀ ਤਾਂ ਹੈ ਹੀ
1: ਨਹੀਂ, ਸੈਕੰਡ ਹੈ ਹੀ ਨਹੀਂ ਆਪਣੇ ਕੋਲੇ, ਹੈ
0: ਨਾ।
1: ਹੁਣ ਉਹੀ ਹੈ ਕਿ ਇੱਥੇ ਟਾਈਮ ਟੂ ਟਾਈਮ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਵੀ, ਆਪਣੇ ਕਲਾਇੰਟਸ ਨੂੰ ਵੀ ਕਹਿੰਦਾ ਵੀ ਆਪਣੇ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਰਿਵਿਊ ਕਰੋ
0: ਜੀ,
1: 3-5 ਸਾਲਾਂ ਬਾਅਦ ਆਪਣੀ ਪਾਲਿਸੀ ਰਿਵਿਊ ਕਰੋ, ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਚੇਂਜਸ ਆਏ ਹੁੰਦੇ ਆ,
0: ਚੇਂਜਸ ਹੁੰਦੀਆਂ। ਯੈਸ,
1: ਬੱਚੇ ਮਾਈਨਰ ਸੀਗੇ, ਅਡਲਟ ਹੋ ਗਏ, ਜਾਂ ਆਪਾਂ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਬੈਨੀਫਿਸ਼ਰੀ ਬਣਾਇਆ ਸੀ, ਅੱਜ ਉਹ ਰੈਲੇਵੈਂਟ ਨਹੀਂ ਹੈਗਾ ਉਸ ਹਿਸਾਬ ਨਾਲ, ਹੈ ਨਾ, ਜਾਂ ਜਦੋਂ ਆਪਣੇ ਬੱਚੇ ਛੋਟੇ ਸੀ ਆਪਾਂ ਉਹਨਾਂ ਦਾ ਕਿਸੇ ਨੂੰ ਟਰਸਟੀ ਗਾਰਡੀਅਨ ਬਣਾਇਆ।
0: ਜੀ ਬਿਲਕੁਲ,
1: ਤੇ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿਉਂਕਿ
0: ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹ ਬਿਟਰ ਵੀ ਜਾਂਦਾ ਕੋਈ ਨਾ ਕੋਈ, ਉਹਨਾਂ ਦਾ ਨਾਂ ਪਾਇਆ ਹੁੰਦਾ, ਆਪਾਂ ਉਹਨੂੰ ਦੇਣਾ ਨਹੀਂ ਹੁੰਦਾ ਕੱਖ।
1: ਹਾਂਜੀ,
0: ਜਿੱਦਾਂ ਮੇਰੀ ਮਾਂ ਨੇ ਵੀ ਇੱਦਾਂ ਕੀਤਾ ਸੀ,
1: ਠੀਕ,
0: ਉਹਨੇ ਮੇਰਾ ਨਾਂ ਘਟਾ ਦਿੱਤਾ ਸੀ ਬਾਅਦ 'ਚ।
1: ਹਾਂਜੀ, ਨਹੀਂ ਹੁੰਦਾ,
0: ਇਹ ਹੁੰਦਾ ਇੱਦਾਂ,
1: ਹਾਂਜੀ ਹਾਂਜੀ,
0: ਇਹ ਆਮ ਤੌਰ 'ਤੇ ਚੱਲਦਾ ਹੈ। ਸੋ ਇਹ ਅੱਛਾ, ਇਹ ਦੱਸੋ ਕਿ ਜਦੋਂ ਜਿਹੜੇ ਹੁਣ ਡਾਕੂਮੈਂਟਸ ਆ ਜਾਂ ਵਿਲ ਬਣਾਉਣੀ ਆ, ਜਿਵੇਂ ਤੁਸੀਂ ਹੁਣ ਦੱਸਿਆ ਹੀ ਆ, ਇਹ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਵਿਲ ਬਣਾਉਣ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਡਾਕੂਮੈਂਟ ਤਿਆਰ ਕਰਨ ਵਿੱਚ?
1: ਹਾਂਜੀ, ਅਲਬਰਟਾ ਦੇ ਵਿੱਚ ਜਿਹੜੇ ਜੀ ਰੂਲ ਆ, ਹੈ ਨਾ, ਉਹ ਇਹ ਹੈਗਾ ਕਿ ਕੋਈ ਵੀ ਪਰਸਨ ਆਪਣੀ ਵਿਲ ਆਪ ਬਣਾ ਸਕਦਾ।
0: ਅੱਛਾ,
1: ਬਿਲਕੁਲ, ਜਿਵੇਂ ਹੁਣ ਤੁਸੀਂ ਰਿਸ਼ੀ ਜੀ, ਹੈ ਨਾ,
0: ਜੀ ਜੀ,
1: ਜਾਂ ਕੋਈ ਵੀ, ਮੈਂ ਆਪਾਂ ਕਹੀਏ ਕਿ ਆਪਾਂ, ਮੈਂ ਆਪਣੀ ਵਿਲ ਬਣਾਉਣੀ ਆ, ਆਪਾਂ ਇੱਕ ਪੇਪਰ 'ਤੇ ਆਪਣੇ ਹੈਂਡ ਰਿਟਨ ਵਿਲ ਦੇ ਨਾਲ ਸਾਈਨ ਕਰ ਦਿੰਦੇ ਹਾਂ।
0: ਅੱਛਾ ਜੀ,
1: ਤਾਂ ਵੈਲਿਡ ਆ,
0: ਉਹ ਵੀ ਵੈਲਿਡ ਆ?
1: ਹਾਂਜੀ,
0: ਓਕੇ,
1: ਸੋ ਹੈਂਡ ਰਿਟਨ ਵਿਲ, ਪਰ ਹੈਂਡ ਰਿਟਨ ਮੇਰਾ ਫੋਕਸ ਆ ਸ਼ਬਦ 'ਤੇ
0: ਜੀ,
1: ਜੇ ਕੰਪਿਊਟਰ 'ਚੋਂ ਕੱਢੀ ਆ
0: ਫਿਰ ਨਹੀਂ,
1: ਹਾਂ, ਫਿਰ ਤੁਹਾਨੂੰ ਦੋ ਗਵਾਹ ਚਾਹੀਦੇ ਆ,
0: ਓਕੇ,
1: ਉਹ ਵੀ ਵੈਲਿਡ ਆ
0: ਜੀ,
1: ਪਰ ਫਿਰ ਦੋ ਗਵਾਹ ਚਾਹੀਦੇ ਆ
0: ਜੀ,
1: ਪਰ ਜੇ ਹੈਂਡ ਰਿਟਨ ਵਿਲ ਹੈਗੀ ਆ ਉਹ ਵਿਲ ਮਤਲਬ ਆਪਣੀ ਵੈਲਿਡ ਆ ਆਪਣੇ ਅਲਬਰਟਾ ਦੇ ਵਿੱਚ, ਹੈ ਨਾ,
0: ਰਾਈਟ ਜੀ।
1: ਬਟ ਫਿਰ ਵੀ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਜੀ, ਕਿਉਂਕਿ ਕਈ ਵਾਰੀ ਆਪਣੀਆਂ ਫੈਮਿਲੀ ਸਿਚੁਏਸ਼ਨ ਦਾ ਜਾਂ ਆਮ ਬੰਦੇ ਨੂੰ ਕਾਨੂੰਨ ਦੀ ਇੰਨੀ ਸਮਝ ਨਹੀਂ ਹੈ, ਤਾਂ ਉਹ ਲੋਇਰ ਨੂੰ ਕੰਟੈਕਟ ਕਰ ਸਕਦੇ ਨੇ
0: ਜੀ,
1: ਤਾਂ ਮੈਂ ਕਹੂੰਗਾ ਕਿ ਬੜੀ ਵਧੀਆ ਗੱਲ ਹੈ, ਕਿਉਂਕਿ ਆਪਣੇ ਸਾਰੇ ਲੋਇਰ ਪ੍ਰੋਫੈਸ਼ਨਲਸ ਨੇ, ਉਹਨਾਂ ਨੇ ਪੂਰਾ ਕਾਨੂੰਨ ਪੜਿਆ, ਉਹਨਾਂ ਨੂੰ ਪਤਾ ਕਿ ਜਦੋਂ ਸਿਚੁਏਸ਼ਨ ਆਉਣੀ ਆ
0: ਜੀ ਜੀ ਜੀ,
1: ਕੀ ਇਸ਼ੂਜ਼ ਹੋ ਸਕਦੇ ਨੇ, ਕਿਹੜੀ ਚੀਜ਼ ਵਧੀਆ।
0: ਇੱਕ ਬੱਚੀ, ਸੋਰੀ ਮੈਂ ਤੁਹਾਨੂੰ ਕੱਟ ਰਿਹਾ, ਇੱਕ ਸਵਾਲ ਵਿੱਚ ਆਇਆ ਕਿ ਜੇ ਆਪਾਂ ਕਿਸੇ ਨੂੰ ਬੈਨੀਫਿਸ਼ਰੀ ਬਣਾ ਦਿੱਤਾ ਫਿਰ ਵੀ ਵਿਲ ਚਾਹੀਦੀ ਹੈ?
1: ਉਹ ਜਿਵੇਂ ਦਾ ਸਾਡਾ ਕਲੇਮ ਦਾ ਸਿਨੈਰੀਓ ਸੀਗਾ, ਉਹ ਫਿਰ ਕਲੇਮ ਲੈਣ ਲਈ ਈਜ਼ੀ ਹੋ ਜਾਂਦੀ ਹੈ।
0: ਓਕੇ, ਵਿਲ ਚਾਹੀਦੀ ਹੋਈ ਆ,
1: ਮੈਂ ਹਾਂ ਰਿਕਮੈਂਡ ਕਰੂੰਗਾ ਕਿ ਹੋਣੀ ਚਾਹੀਦੀ ਹੈ।
0: ਹਾਂਜੀ,
1: ਤੇ ਆਪਾਂ ਜਿਹੜੀ ਹਾਂ ਗੱਲ ਕਰ ਰਹੇ ਸੀਗੇ ਕਿ ਲੋਇਰਸ ਤੋਂ ਆਪਾਂ ਬਣਾ ਸਕਦੇ,
0: ਲੋਇਰਸ ਤੋਂ ਬਣਾਉਣੀ ਚਾਹੀਦੀ,
1: ਬਿਲਕੁਲ, ਉਹ ਤੁਹਾਨੂੰ ਪ੍ਰੋਪਰਲੀ ਬਣਾ ਕੇ ਦੇ ਦੇਣਗੇ
0: ਜੀ।
1: ਪਰ ਮੈਂ ਆਪਣੇ ਇੰਨੇ ਕਰੀਅਰ ਦੇ ਵਿੱਚ ਹੀ ਮੈਂ ਇੱਕ ਚੀਜ਼ ਦੇਖੀ, ਮੈਂ ਬਹੁਤ ਲੋਕਾਂ ਨੂੰ ਸਲਾਹ ਦਿੰਦਾ ਬਿਲ ਦੀ, ਬਹੁਤ ਚਿਰ ਤੋਂ ਦੇ ਰਿਹਾ, ਹੈ ਨਾ
0: ਜੀ ਜੀ,
1: ਪਰ ਮੈਂ ਦੇਖਿਆ ਵੀ ਕਈ ਵਾਰੀ ਹੁਣ, ਕਿਉਂਕਿ ਲੋਇਰਸ ਆ ਡੈਫੀਨੇਟਲੀ ਉਹਨਾਂ ਦੀ ਐਡਵਾਈਸ ਆ, ਉਹਨਾਂ ਦੀ ਕੋਸਟ 'ਤੇ ਆਉਂਦੀ ਹੈ,
0: ਨੈਚੁਰਲੀ ਜੀ ਉਹ ਤਾਂ ਆਉਣੀ ਆਉਣੀ ਆ,
1: ਉਹ ਡਿਪੈਂਡਿੰਗ ਔਨ, ਕਈ ਪਰਸਨ ਖਰਚਾ ਕਰਨਾ ਚਾਹੁੰਦੇ ਹੁੰਦੇ ਨੇ, ਕਈ ਨਹੀਂ ਕਰਨਾ ਚਾਹੁੰਦੇ, ਹੈ ਨਾ, ਜਾਂ ਕਈਆਂ ਦੀ ਕੰਪਲੈਕਸ ਹੈ ਹੀ ਨਹੀਂ
0: ਜੀ,
1: ਬੜੀ ਸਿੰਪਲ ਜੀ ਸਿਚੁਏਸ਼ਨ ਆ ਵੀ ਦੋ ਹਸਬੈਂਡ ਵਾਈਫ ਆ, ਉਹਨਾਂ ਦੇ ਇੱਕ ਬੱਚਾ, ਇੱਕ ਨੂੰ ਹੀ ਸਾਰਾ ਕੁਝ ਦੇਣਾ,
0: ਬਿਲਕੁਲ,
1: ਸੋ ਬੜੀ ਸਿੰਪਲ ਵੇਲ ਆ
0: ਜੀ,
1: ਪਰ ਜਦੋਂ ਕਿਸੇ ਦਾ ਕੋਈ ਬਿਜ਼ਨਸ ਆ ਜਾਂ
0: ਉਹ ਥੋੜੀ ਉਲਝ ਜਾਂਦੀ,
1: ਹਾਂ, ਸਟੈਪ ਚਾਈਲਡ ਆ, ਕੋਈ ਫੈਮਿਲੀ ਸਿਚੁਏਸ਼ਨ ਡਿਫਰੈਂਟ ਆ, ਜਾਂ ਕਹਿ ਲਓ ਵੀ ਕਿਸੇ ਬਜ਼ੁਰਗ ਦਾ ਇੱਕ ਮੁੰਡੇ ਨਾਲ ਜ਼ਿਆਦਾ ਪਿਆਰ ਆ, ਉਹਨੂੰ ਵੱਧ ਹਿੱਸਾ ਦੇਣਾ,
0: ਹਾਂਜੀ,
1: ਤੇ ਦੂਜੇ ਨੂੰ ਘੱਟ ਦੇਣਾ,
0: ਬਿਲਕੁਲ,
1: ਸੋ ਉਦਾਂ ਦੇ ਕੇਸ ਅਲੱਗ ਅਲੱਗ ਨੇ, ਹੈ ਨਾ
0: ਜੀ,
1: ਸੋ ਉੱਥੇ ਤੁਹਾਨੂੰ ਪ੍ਰੋਫੈਸ਼ਨਲ ਸਲਾਹ ਚਾਹੀਦੀ ਆ, ਪਰ ਅੱਜ ਕੱਲ੍ਹ ਬਹੁਤ ਵੈਬਸਾਈਟਸ ਨੇ ਆਨਲਾਈਨ ਜਿਨ੍ਹਾਂ 'ਤੇ ਲੀਗਲ ਫਾਰਮੈਟ ਹੁੰਦਾ, ਤੁਸੀਂ ਆਪਣੀ ਇਨਫੋਰਮੇਸ਼ਨ ਭਰਨੀ ਆ
0: ਜੀ,
1: ਅਤੇ ਉਹ ਤੁਹਾਨੂੰ ਪ੍ਰਿੰਟ ਕੱਢ ਕੇ ਤੁਹਾਡੀ ਵਿਲ ਮੋਸਟ ਆਫ ਦੀ ਟਰਮਸ ਕੰਡੀਸ਼ਨ ਦੇ ਨਾਲ ਜੇ ਸਿੰਪਲ ਕੇਸਿਸ ਆ ਤਾਂ ਬਣ ਜਾਂਦੀ ਆ।
0: ਓਕੇ,
1: ਤਾਂ ਉਹਦੇ ਲਈ ਜੇ ਕਿਸੇ ਨੂੰ ਕੋਈ ਉਹ ਵੈਬਸਾਈਟ ਦੀ ਜਾਣਕਾਰੀ ਚਾਹੀਦੀ ਆ, ਆਪਣਾ ਹੈਲਥ ਕੇਅਰ ਡਾਇਰੈਕਟਿਵ ਵਾਲਾ ਫੋਰਮ ਚਾਹੀਦਾ ਜਾਂ ਗ੍ਰੀਨ ਸਲੀਵ ਆਰਡਰ ਕਰਨਾ, ਹੈ ਨਾ,
0: ਬਿਲਕੁਲ ਠੀਕ,
1: ਕਿਉਂਕਿ ਸਾਡਾ ਆਫਿਸ, ਅਸੀਂ ਆਪਣੇ ਕਮਿਊਨਿਟੀ ਜਿੰਨੀ ਵੱਧ ਅਵੇਅਰਨੈਸ ਦੇ ਸਕੀਏ ਤਾਂ ਉਸ ਕੇਸ ਦੇ ਵਿੱਚ ਅਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰਦੇ ਹਾਂ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਆਪਣੇ ਪੇਰੈਂਟਸ ਲਈ ਤੁਸੀਂ ਗ੍ਰੀਨ ਸਲੀਵ ਔਡਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਇੱਦਾਂ ਦੀ ਵੈਬਸਾਈਟ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਅਵੇਲ ਦੇ ਬਾਰੇ ਤਾਂ ਸਾਨੂੰ ਕੰਟੈਕਟ ਕਰ ਸਕਦੇ ਨੇ।
0: ਅਤੇ ਇੱਕ ਵਾਰੀ ਆਪਣਾ ਕੰਟੈਕਟ ਇਨਫੋਰਮੇਸ਼ਨ ਵੀ ਸਾਂਝੀ ਕਰ ਦਿਓ ਸਿੱਧੂ ਸਾਹਿਬ।
1: ਹਾਂਜੀ, ਸਾਡਾ ਆਫਿਸ ਫੋਨ ਨੰਬਰ ਹੈ ਜੀ 403-404-3500।
0: ਜੀ 403-404-3500 ਬੜਾ ਆਸਾਨ ਟੈਲੀਫੋਨ ਨੰਬਰ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ। ਅਤੇ ਤੁਹਾਡਾ ਆਫਿਸ ਹੈਗਾ
1: ਸਿਟੀਸਕੇਪ
0: ਲੈਂਡਿੰਗ ਪਲਾਜ਼ਾ।
1: ਲੈਂਡਿੰਗ ਪਲਾਜ਼ਾ 'ਚ, ਹਾਂਜੀ
0: ਜੀ ਜੀ ਜੀ। ਅਤੇ ਤੁਹਾਡਾ ਬਹੁਤ ਧੰਨਵਾਦ। ਜੇ ਕੋਈ ਹੋਰ ਕੋਈ ਸ਼ਬਦ ਤੁਸੀਂ ਕਹਿਣਾ ਚਾਹੋ।
1: ਨਹੀਂ, ਥੈਂਕ ਯੂ ਰੈੱਡ ਐਫ ਐਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਆਪਣੇ ਸਾਰੇ ਲਿਸਨਰਸ ਨੂੰ ਬਸ ਇਹੀ ਕਹੂੰਗਾ ਕਿ ਆਪਣੇ ਡਾਕੂਮੈਂਟਸ, ਆਪਾਂ ਆਸ ਨਹੀਂ ਕਰਦੇ ਕਿ ਉਹਦੇ ਪ੍ਰੋਬਲਮ ਆਵੇ, ਪਰ ਆਪਾਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ।
0: ਨਹੀਂ ਨਹੀਂ, ਬਿਲਕੁਲ ਤਿਆਰ ਰਹਿਣਾ ਚਾਹੀਦਾ,
1: ਤਿਆਰ ਰਹਿਣਾ ਕਿਉਂਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਦੇ ਹਾਂ। ਖਾਸ ਕਰਕੇ ਆਪਣੀ ਕਮਿਊਨਿਟੀ 'ਚ ਜੀ ਫੀਮੇਲਸ ਨੂੰ ਬਹੁਤ ਘੱਟ ਫਾਈਨੈਂਸਿਸ ਬਾਰੇ ਪਤਾ ਹੁੰਦਾ।
0: ਹਾਂਜੀ,
1: ਤਾਂ ਮੈਂ ਇਹ ਕਹੂੰਗਾ ਕਿ ਕੋਸ਼ਿਸ਼ ਕਰੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਫਾਈਨੈਂਸਿਸ, ਆਪਣੇ ਸਾਰੀ ਡਿਟੇਲਸ, ਕਿੱਥੇ ਤੁਹਾਡੀ ਇੰਸ਼ੋਰੈਂਸ ਆ, ਕਿਹੜੀ ਪ੍ਰੋਪਰਟੀ ਆ, ਕੌਣ ਤੁਹਾਡੇ ਲੋਇਰ ਨੇ, ਵਿਲ ਬਣੀ ਆ, ਕਿੱਥੇ ਪਈ ਆ, ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ।
0: ਬਿਲਕੁਲ ਠੀਕ
1: ਜੀ, ਥੈਂਕ ਯੂ ਰੈੱਡ ਐਫ ਐਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
0: ਬਹੁਤ ਧੰਨਵਾਦ ਜੀ, ਥੈਂਕ ਯੂ।
2: Indelible Homes quality stand alone ate terraced houses vich ik bahut hi bharose yog naam eh bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
3: papa toy toy flatbush papa kura vich apni strong presence to baad hun dh supermarket aa gaya hai henderson vich hun tuhadiyan roz diyan zarurtan hon ya indian flavors di craving fresh indian vegetables authentic spices grocery te daily essentials sab kuch milega ਇੱਕੀ ਛੱਤ ਥੱਲੇ ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਸ ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗ੍ਰੋਸਰੀ ਸਟੋਰ DH ਸੁਪਰਮਾਰਕਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ DH ਸੁਪਰਮਾਰਕਟ ਨੰਬਰ 5 ਮੋਜ਼ਲ ਐਪ ਹੈਂਡਰਸਨ ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ
4: ਹੈ ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ ਬਿਗ ਡੀਲਸ ਬਿਗ ਚੋਇਸ ਬਿਗ ਸੇਵਿੰਗਸ ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ ਇਹ ਮੌਕਾ ਹੱਥੋਂ ਨਾ ਜਾਣ ਦਿਓ 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ ਵਿਜ਼ਿਟ ਕਰੋ southauclandmotors.co.nz ਤੇ
5: ਜ਼ਿੰਦਗੀ ਦਾ ਸੱਚ ਹੈ ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ
6: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ
5: ਆਕਲੈਂਡ ਵਿੱਚ ਸਿੰਗਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ ਲਾਈਵ ਸਟ੍ਰੀਮਿੰਗ ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ
7: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ 0272-929-776 ਸਿੰਘ ਫਿਊਨਰਲ ਸਰਵਿਸਿਜ਼ ਅੰਤਿਮ ਸਫ਼ਰ ਵਿੱਚ ਪੂਰੀ
8: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
10: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
11: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
12: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
13: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
14: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
15: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
16: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
17: 24/7 365

0: बड़ी रीत सी कि साड़ी भी घर रौनक होन, साड़ी भी वेड़े किलकारियां होन।
1: ताही आपा चले हैं आयुर्वेदा हेल्थ क्लिनिक, जिथे आयुर्वेदिक तरीके नाल पूरी तरह प्रोफेशनल अप्रोच है, ते तुहानू इमोशनल सपोर्ट भी दिंदे ने।
0: आज ही कॉल करो डॉक्टर प्रिया नू, जिन्हां नू है 35 सालां दा तजुर्बा, हुन दुनिया दे किसी भी कोने च बैठे ऑनलाइन कंसल्टेशन लो ते ट्रीटमेंट पाओ। ज्यादा जानकारी लई विजिट करो www.drpriaayurvedic.com। ऑनलाइन कंसल्टेशन लई व्हाट्सएप करो 02125309 61 या ईमेल करो priya@ayurvedic.co.nz।
1: हजार तो ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
3: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 ਦਾ ਸਟ੍ਰੈਂਡ CBD, ਹੇਸਟਿੰਗਸ ਆਫਿਸ, 309A ਫ੍ਰੈਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 022-697-0651। ਸਭ ਦੇ ਸਪਨੇ ਸੱਚ ਕਰ।

0: ਕਾਰੋਬਾਰ ਕੋਈ ਵੀ ਹੋਵੇ, ਇਲਾਕਾ ਕੋਈ ਵੀ ਹੋਵੇ, ਕਿਤੇ ਵੀ ਵੱਸਦੇ ਹੋ, ਤੁਹਾਡੇ ਕਾਰੋਬਾਰਾਂ ਨੂੰ ਤੁਹਾਡੇ ਗਾਹਕਾਂ ਤੱਕ ਪਹੁੰਚਾਉਣ ਦੇ ਲਈ ਨਿਊਜ਼ੀਲੈਂਡ ਦਾ ਇੱਕੋ ਇੱਕ ਪੰਜਾਬੀ ਐਫਐਮ ਰੇਡੀਓ ਸਪਾਈਸ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। 4 ਮਈ ਸਭ ਤੋਂ ਪਹਿਲਾਂ ਮੇਨ ਹੈਡਲਾਈਨ ਤੇ ਉਹਨਾਂ ਦਾ ਖੁਲਾਸਾ। ਐਕਟ ਦਾ ਪਲਾਨ ਹੈ ਕਿ ਇਮੀਗ੍ਰੇਸ਼ਨ ਰੂਲ ਹੋਰ ਸਖਤ ਕਰਤੇ ਜਾਣ। ਨਵੀਂ ਆਪਣੀ ਪਾਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਉਹ ਵਜ਼ਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪਾਲਿਸੀ ਦੇ ਵਿੱਚ ਉਹ ਸਟੈਬਲਿਸ਼ ਕਰਨਗੇ ਡੈਡੀਕੇਟਡ ਓਵਰਸਟੇਅਰ ਇਨਫੋਰਸਮੈਂਟ ਯੂਨਿਟ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ। ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਸਾਰੇ ਵਰਕ ਵੀਜ਼ਾ ਟਾਈਪਸ ਦੇ ਲਈ ਜਿਹੜੀ ਹੈ ਮਿਨੀਮਮ ਹੋ ਜਾਏਗੀ। $6 ਪਰ ਡੇ ਇਨਫਰਾਸਟ੍ਰਕਚਰ ਸਰ ਚਾਰਜ ਟੈਂਪਰੀ ਵਰਕ ਵੀਜ਼ਾ ਦੇ ਲਈ ਉਹ ਕਹਿੰਦੇ ਐਗਜਿਸਟਿੰਗ ਚਾਰਜਸ ਦੇ ਉੱਪਰ ਲਾਇਆ ਜਾਏਗਾ। ਅਤੇ 5 ਸਾਲ ਦੀ ਵੈਲਫੇਅਰ ਸਟੈਂਡ ਡਾਊਨ ਰੈਜੀਡੈਂਸ ਕਲਾਸ ਵੀਜ਼ਾ ਹੋਲਡਰ ਦੇ ਲਈ ਰਹੇਗੀ। ਅਤੇ ਐਕਸਪਾਇਰ ਕੈਟੇਗਰੀ ਜਿਹੜੀ ਆ ਉਹਨਾਂ ਨੇ ਕਿਹਾ ਅੰਡਰ ਕ੍ਰੀਏਟਡ ਵੀਜ਼ਾ ਹਰ ਸਾਲ ਰੱਖੀ ਜਾਏਗੀ। ਅਤੇ ਨਾਲ ਦੇ ਨਾਲ ਡਿਪੋਰਟ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀਰੀਅਸ ਅਫੈਂਡਰਸ ਨੂੰ। ਇਸ ਨੂੰ ਲੈ ਕੇ ਸੋਸ਼ੀਓਲੋਜਿਸਟ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪੋਲਿਸੀ ਕਾਫੀ ਆਊਟ ਆਫ ਟੱਚ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵਿੱਚ US ਦੇ ਟੈਰਿਫ ਜਿਹੜੇ ਲਾਏ ਸਨ ਉਹਨਾਂ ਨੂੰ ਲੈ ਹੁਣ ਦੁਬਾਰਾ ਉਹਨਾਂ ਨੂੰ ਟੈਕਸ ਵਾਪਸ ਕਰਨਾ ਪਏਗਾ। ਜਿਹੜਾ ਟੈਰਿਫ ਲਾਇਆ ਸੀ ਇਸ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ੀਲੈਂਡ ਵੀ ਫਾਇਦਾ ਹੋਏਗਾ $1 billion ਤੋਂ ਉੱਪਰ। ਉੱਧਰ ਆਕਲੈਂਡ ਦੇ ਮੇਅਰ ਵਾਪਸ ਆਉਂਦਿਆਂ ਉਹਨਾਂ ਦਾ ਕਹਿਣਾ ਹੈ ਕਿ ਡੀਲ ਜਿਹੜੀ ਆਕਲੈਂਡ ਸ਼ਹਿਰ ਦੀ ਆ ਉਹ ਇੰਨੀ ਵਧੀਆ ਡੀਲ ਨਹੀਂ ਹੈ। ਸੋ ਇਸ ਨੂੰ ਲੈ ਕੇ ਖਾਸ ਕਰਕੇ ਉਹਨਾਂ ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਭਾਵੇਂ 7.9% ਇਨਕਰੀਸ ਰੇਟ ਦੀ ਗੱਲ ਕੀਤੀ ਹੈ, ਅਸੀਂ ਇਸ ਨੂੰ ਫਰੰਟ ਅਪ ਨਹੀਂ ਕਰ ਸਕਣਾ। ਬਹੁਤ ਇੰਪੋਰਟੈਂਟ ਅਪਡੇਟ ਉਹਨਾਂ ਨੇ ਜਿਹੜੀ ਹੈ ਹਫ਼ਤਾ ਬਾਅਦ ਹੀ ਜਿਹੜੀ ਹੈ ਦੇ ਦਿੱਤੀ ਹੈ। ਯਾਦ ਰਹੇ ਡਰਾਈਵਰਸ ਲਾਈਸੈਂਸ

ਸਤਿਕਾਰ ਦੋਸਤੋ, ਹਰ ਸੋਮਵਾਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੁੰਦੇ ਨੇ ਇੰਦੂ ਬਾਜਵਾ ਆਪਣਾ ਪ੍ਰੋਗਰਾਮ ਲੈ ਕੇ ਹੈਲੋ ਜ਼ਿੰਦਗੀ। ਅਤੇ ਅੱਜ ਆਪ ਜੀ ਸੋਚ ਰਹੇ ਹੋਗੇ ਕਿ ਥੋੜ੍ਹਾ ਲੇਟ ਕਿਉਂ ਹੋ ਗਏ। ਕਈ ਵਾਰੀ ਹੁੰਦਾ ਕਿ ਜਿਹੜੇ ਸਾਡੀਆਂ ਚੀਜ਼ਾਂ ਹੁੰਦੀਆਂ ਕੰਪਿਊਟਰ ਆ ਨਾ, ਇਹ ਕਈ ਵਾਰੀ ਕਿਧਰੇ ਨਾ ਕਿਧਰੇ ਖੜ੍ਹ ਜਾਂਦੇ ਨੇ, ਹੈ ਨਾ। ਅਤੇ ਜਦੋਂ ਖੜ੍ਹ ਜਾਂਦੇ ਨੇ ਤਾਂ ਫਿਰ ਸਾਨੂੰ ਹੁੰਦਾ ਕਿ ਓਏ ਹੋਏ ਹੋਏ ਹੋਏ ਕੀ ਹੋ ਗਿਆ। ਅਤੇ ਬਸ ਅਸੀਂ ਇਸੇ ਪਰੇਸ਼ਾਨੀ ਦੇ ਵਿੱਚ ਉਲਝੇ ਹੋਏ ਸੀਗੇ, ਇਸ ਕਰਕੇ ਅਸੀਂ ਆਪ ਜੀ ਦੀ ਸੇਵਾ 'ਚ ਥੋੜ੍ਹੇ ਜਿਹੇ ਲੇਟ ਆਏ ਹਾਂ। ਅਤੇ ਕੋਈ ਗੱਲ ਨਹੀਂ, ਇਹ ਤਾਂ ਜ਼ਿੰਦਗੀ ਹੈ, ਚੱਲਦੀ ਰਹਿੰਦੀ ਹੈ, ਕਦੀ ਲੇਟ ਅਤੇ ਕਦੀ ਛੇਤੀ ਅਤੇ ਕਦੀ ਅੱਗੇ, ਹੈ ਨਾ ਦੋਸਤੋ। ਦੋਸਤੋ, ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਨਾ, ਅੱਜ ਆਪਾਂ ਇੱਕ ਟੋਪਿਕ 'ਤੇ ਨਹੀਂ ਗੱਲ ਕਰਨ ਲੱਗੇ। ਅੱਜ ਅਸੀਂ ਸਾਡੇ ਬਹੁਤ ਸਾਰੇ ਕੁਛ ਗੱਲਾਂ ਨੇ ਛੋਟੀਆਂ ਛੋਟੀਆਂ ਕਿ ਜਿਹੜੀਆਂ ਸਾਨੂੰ ਅਸੀਂ ਕਈ ਵਾਰੀ ਆਪਣੀ ਜ਼ਿੰਦਗੀ 'ਚ ਜਾਂ ਰੋਜ਼ਮਰਾ ਦੀ, ਜਦ ਤੱਕ ਸਾਡਾ ਉਹ ਚੀਜ਼ਾਂ ਵਾਪਰਦੀਆਂ ਨਹੀਂ ਨਾ, ਅਸੀਂ ਉਹਦੇ ਉੱਤੇ ਧਿਆਨ ਨਹੀਂ ਦਿੰਦੇ। ਔਰ ਅਸੀਂ ਸੋਚਦੇ ਹਾਂ ਕਿ, ਸੋਰੀ ਦੋਸਤੋ, ਮੇਰਾ ਥੋੜ੍ਹਾ ਜਿਹਾ ਨਾ, ਜਦੋਂ ਆਟਮ ਔਰ ਸਪਰਿੰਗ ਹੁੰਦੀ ਹੈ, ਮੇਰਾ ਥੋੜ੍ਹਾ ਜਿਹਾ ਹੇ ਫੀਵਰ ਜ਼ਿਆਦਾ ਪਕੜ 'ਚ ਮੈਂ ਆ ਜਾਂਦੀ ਹਾਂ, ਅਤੇ ਮੈਂ ਜ਼ਿਆਦਾ ਸੂਸੂ ਕਰਾਂ ਤਾਂ ਉਸਦੇ ਲਈ ਖਿਮਾ ਮੰਗਦੇ ਹਾਂ ਆਪ ਜੀ ਤੋਂ, ਹੈ ਨਾ ਜੀ। ਅਤੇ ਕਹਿੰਦੇ ਨੇ ਕਿ ਜਦ ਤੱਕ ਸਾਡੇ ਨਾਲ ਉਹ ਚੀਜ਼ਾਂ ਵਰਤਦੀਆਂ ਨਹੀਂ, ਜਦ ਤੱਕ ਅਸੀਂ ਉਹਨਾਂ ਦਾ ਅਹਿਸਾਸ ਨਹੀਂ ਕਰਦੇ, ਸਾਨੂੰ ਇਲਮ ਨਹੀਂ ਹੁੰਦਾ, ਸਾਨੂੰ ਅਹਿਸਾਸ ਨਹੀਂ ਹੁੰਦਾ, ਔਰ ਅਸੀਂ ਸੋਚਦੇ ਹਾਂ ਆਹ ਕੀ ਹੋਇਆ, ਫਿਰ ਕੀ ਹੋਇਆ, ਹੈ ਨਾ। ਪਰ ਕਈ ਵਾਰੀ ਜਿਹੜੇ ਇਹ ਸਾਡੇ ਜਿਹੜੇ ਅੱਖਰ ਨੇ, ਆਹ ਕੀ ਹੋਇਆ, ਫਿਰ ਕੀ ਹੋਇਆ, ਚੱਲੂਗਾ, ਦੇਖੀ ਜਾਏਗੀ, ਕਈ ਵਾਰੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਾਨਲੇਵਾ ਹੋ ਜਾਂਦੀਆਂ ਹੈਗੀਆਂ, ਹੈ ਨਾ। ਆ ਤੁਸੀਂ ਪਿੱਛੇ ਜੇ ਹੁਣ ਸੁਣਿਆ ਹੋਣਾ ਕਿ 3 ਮੌਤਾਂ ਹੋਈਆਂ, ਹੈ ਨਾ। ਅਤੇ ਜੇਕਰ ਅਸੀਂ ਪਿਛੋਕੜ ਜਾਈਏ, ਜੇਕਰ ਹੁਣ, ਕਿਉਂਕਿ ਅਸੀਂ ਸਾਰਿਆਂ ਨੇ ਕਿਸੇ ਨੇ ਦੇਖਿਆ ਤਾਂ ਨਹੀਂ, ਜੋ ਸਾਨੂੰ ਪੁਲਿਸ ਰਿਪੋਰਟ ਮਿਲਦੀ ਹੈ ਜਾਂ ਜੋ ਵੀ ਸਾਡੇ ਨਿਊਜ਼ ਪੇਪਰਸ ਵਗੈਰਾ ਦੇ ਵਿੱਚ ਆਉਂਦਾ। ਦੇਖੋ, ਜਿਹੜਾ ਮੀਡੀਆ ਹੁੰਦਾ ਨਾ, ਸਾਰੀਆਂ ਚੀਜ਼ਾਂ ਮੀਡੀਆ ਦੇ ਉੱਤੇ ਅਸੀਂ ਕਈ ਵਾਰੀ ਉਹਦੇ ਉੱਤੇ ਸਾਡੀ ਜਿਹੜੀ ਨੌਲੇਜ ਹੁੰਦੀ ਉਹਦੇ ਉੱਤੇ ਆਧਾਰਿਤ ਹੁੰਦੀ ਹੈ। ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪ ਵੀ ਜਦੋਂ ਸੋਚੀ ਜੇ ਅਸੀਂ ਉਹਨਾਂ ਦੇ ਡੂੰਘੇਪਣ 'ਚ ਜਾਈਏ ਵੀ ਆਹ ਹੁਣ 3 ਜਦੋਂ ਲੋਕ ਵਿਚਾਰੇ, ਬਹੁਤ ਦੁੱਖ ਹੋਇਆ, ਕਿਉਂਕਿ ਜਾਣ ਵਾਲਾ ਤਾਂ ਚੱਲ ਜਾਂਦਾ, ਲੇਕਿਨ ਜਿਹੜਾ ਪਿਛੋਕੜ ਹੁੰਦਾ ਨਾ, ਜਿਹੜੇ ਤੁਹਾਡੇ ਮਤਲਬ ਮਾਂ ਪਿਓ, ਭੈਣ ਭਰਾ, ਪਤਨੀ, ਬੱਚੇ, ਉਹਨਾਂ ਲਈ ਬੜਾ ਔਖਾ ਹੋ ਜਾਂਦਾ। ਔਰ ਜੇਕਰ ਸਾਨੂੰ ਸਾਰਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਅਸੀਂ ਖਾਸ ਕਰ ਜਦੋਂ ਅਸੀਂ ਥਕੇਵੇਂ 'ਚ ਹੁੰਦੇ ਹਾਂ, ਸਾਨੂੰ ਗੱਡੀ ਦੇ ਉੱਤੇ ਨਹੀਂ ਬਹਿਣਾ ਚਾਹੀਦਾ। ਕਹਿੰਦੇ ਨੇ ਜਦੋਂ ਆਪਾਂ ਹੁਣ ਦੇਖੀਏ, ਜਦੋਂ ਅਸੀਂ ਇੰਡੀਆ ਜਾਂਦੇ ਹਾਂ ਤਾਂ ਹਰ ਜਗ੍ਹਾ ਲਿਖਿਆ ਤਾਂ ਨਾ, ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ, ਉਹੀ ਗੱਲ ਹੁੰਦੀ ਹੈ। ਇੱਥੇ ਵੀ ਜੇ ਤੁਸੀਂ ਜਾਓ, ਇੱਥੇ ਲੌਂਗ ਰੂਟਸ 'ਤੇ ਜਦੋਂ ਤੁਸੀਂ ਜਾਂਦੇ ਹੋ, ਔਕਲੈਂਡ ਤੋਂ ਬਾਹਰ ਜਾਂਦੇ, ਉੱਥੇ ਵੀ ਲਿਖਿਆ ਹੁੰਦਾ ਵੀ ਜੇ ਤੁਹਾਨੂੰ ਨੀਂਦ ਆਉਂਦੀ ਪਈ ਹੈ ਤਾਂ ਸਾਈਡ 'ਤੇ ਖੜ੍ਹ ਜਾਓ, ਉੱਥੇ ਅੱਧਾ ਪੌਣਾ ਘੰਟਾ ਸੌਂ ਜਾਓ, ਜਿਹਨੂੰ ਅਸੀਂ ਅੰਗਰੇਜ਼ੀ 'ਚ ਪਾਵਰ ਨੈਪ ਕਹਿੰਦੇ ਹਾਂ। ਅਤੇ ਜਦੋਂ ਅਸੀਂ ਪਾਵਰ ਨੈਪ ਕਰ ਲੈਂਦੇ ਹਾਂ ਨਾ, ਅਤੇ ਅਸੀਂ ਥੋੜ੍ਹੇ ਫਿਰ ਮਤਲਬ ਸੁਰ ਚਾਲ ਜਾਂਦੇ ਹਾਂ, ਔਰ ਉਹਦੇ ਬਾਅਦ ਅਸੀਂ ਗੱਡੀ ਚਲਾਉਂਦੇ ਹਾਂ। ਕਈ ਵਾਰੀ ਹੁੰਦਾ, ਮੈਨੂੰ ਹਮੇਸ਼ਾ ਇਹ ਗੱਲ ਨਹੀਂ ਸਮਝ ਆਉਂਦੀ ਵੀ ਇੰਨੀ ਵੀ ਕੀ ਨੱਠ ਭੱਜ, ਜੇ ਤੁਸੀਂ ਕਿਧਰੇ ਜਾ ਰਹੇ ਹੋ ਤਾਂ ਥੋੜ੍ਹਾ ਜਿਹਾ ਇੱਕ ਦਿਨ ਵੱਧ ਲੈ ਕੇ ਚੱਲੋ। ਜ਼ਿੰਦਗੀ ਤੋਂ ਜ਼ਿਆਦਾ ਪਿਆਰੀ ਕੀ ਚੀਜ਼ ਹੁੰਦੀ ਹੈ? ਕੋਈ ਚੀਜ਼ ਪਿਆਰੀ ਨਹੀਂ ਹੈ ਨਾ ਦੋਸਤੋ। ਹੁਣ ਤੁਸੀਂ ਦੇਖੋ, ਜਦੋਂ ਅਸੀਂ ਖਬਰਾਂ ਸੁਣਦੇ ਹਾਂ, ਅਸੀਂ ਸਾਰੇ ਇੱਕਦਮ ਅਫਸੋਸ 'ਚ ਚਲੇ ਜਾਂਦੇ ਹਾਂ। ਸਾਡੇ ਜਿਹੜੇ ਅੰਦਰ ਦੀ ਜਿਹੜੀਆਂ ਚੀਜ਼ਾਂ, ਜਿਹੜੇ ਅਸੀਂ ਜਿਹੜੇ ਕੀੜੇ ਹੁੰਦੇ ਨਾ, ਇੱਧਰ ਉੱਧਰ ਦੌੜ ਰਹੇ ਹੁੰਦੇ ਨੇ, ਸਾਰੇ ਸ਼ਾਂਤ ਹੋ ਕੇ ਬਹਿ ਜਾਂਦੇ ਨੇ ਕਿ ਬੜਾ ਦੁੱਖ ਹੋਇਆ, ਬੜਾ ਅਫਸੋਸ ਹੋਇਆ, ਵੀ ਬਹੁਤ ਹੀ ਮਾੜਾ ਹੋਇਆ, ਅਸੀਂ ਇਸ ਸਾਰਾ ਸੋਚਦੇ ਹਾਂ। ਲੇਕਿਨ ਫਿਰ ਉਹ ਹੀ ਹੁੰਦਾ ਨਾ ਕਿ ਜੇਕਰ ਅਸੀਂ ਥੋੜ੍ਹਾ ਜਿਹਾ, ਜਿੱਦਾਂ ਉਹਦੇ ਦੋਸਤ ਨੇ ਕਿਹਾ ਸੀ ਵੀ ਖੜ੍ਹ ਜਾਓ ਤਾਂ ਸਵੇਰੇ ਚਲੇ ਜਾਂਦੇ, ਫਿਰ ਅਸੀਂ ਜੇਕਰ ਅਸੀਂ ਅੰਧ ਵਿਸ਼ਵਾਸੀ ਹਾਂ ਜਾਂ ਫਿਰ ਅਸੀਂ ਕਦੀ ਆਪਣੀ ਗਲਤੀ ਨਹੀਂ ਮੰਨਦੇ, ਪਰ ਅਸੀਂ ਕਹਿੰਦੇ ਨਹੀਂ ਜੀ, ਉਹਨਾਂ ਦੀ ਤਾਂ ਮੌਤ ਆਈ ਸੀ ਜੀ, ਤਾਂ ਉਹ ਤਾਂ ਮੌਤ ਖਿੱਚ ਕੇ ਲੈ ਗਈ। ਚਲੋ, ਆਪ ਜੀ ਦੀ ਸੋਚ ਇੱਦਾਂ ਹੈ ਤਾਂ ਠੀਕ ਹੈ, ਲੇਕਿਨ ਜੇ ਅਸੀਂ ਕੋਸ਼ਿਸ਼ ਕਰੀਏ, ਕਿਉਂਕਿ ਸਮੇਂ 'ਤੇ ਜੇਕਰ ਅਸੀਂ ਕਈ ਵਾਰੀ ਕਹਿੰਦੇ ਹੁੰਦੇ ਹਾਂ ਨਾ, ਸਮੇਂ ਦੇ ਉੱਤੇ ਥੋੜ੍ਹਾ ਜਿਹਾ ਅਸੀਂ ਆਪਣਾ ਧਿਆਨ ਦੇਈਏ, ਜੇ ਸੋਚਦੇ ਕਿ ਨਹੀਂ ਅਸੀਂ ਸੱਚੀ ਮੁੱਚੀ ਬੜੇ ਥੱਕੇ ਹੋਏ ਹਾਂ।

ਉਹਦੇ ਉੱਤੇ ਡਿਸੇਬਲ ਲਿਖਿਆ ਹੋਵੇ, ਚਾਹੇ ਉੱਥੇ ਲਿਖਿਆ ਹੋਵੇ ਕਿ ਸਿਰਫ ਓਨਲੀ ਫੋਰ ਹੈਂਡੀ ਪੀਪਲ, ਰਾਈਟ, ਐਂਡ ਡਿਸੇਬਲ, ਪਰ ਨਹੀਂ ਜੀ ਅਸੀਂ ਤਾਂ ਪਾ ਕਰਨੀ ਆ, ਅੱਧੋ ਮਿੰਟ ਦੀ ਤਾਂ ਗੱਲ ਹੈ, ਅੱਧੋ ਮਿੰਟ ਦੀ ਤਾਂ ਗੱਲ ਹੈ। ਇਸੇ ਕਰਕੇ ਹੁਣ ਕਈ ਜਗ੍ਹਾ ਤੁਸੀਂ ਦੇਖੋ, ਕਿਉਂਕਿ ਕਈ ਸਾਡੇ ਵਰਗੇ ਮਿੱਤਰ ਪਿਆਰੇ ਹੁੰਦੇ ਨੇ ਕਿ ਜਿਹੜੇ ਮਤਲਬ ਕਿ ਮੈਂ ਨਹੀਂ, ਮੈਂ ਅਕਸਰ ਕਹਿੰਦੀ ਕਿ ਹੁਣ ਮੈਂ ਆਪ ਜੀ ਨੂੰ ਤਾਂ ਨਹੀਂ ਕਹਿੰਦੀ ਕਿ ਤੁਸੀਂ ਤਾਂ ਮੈਨੂੰ ਆਪਣੇ ਉੱਤੇ ਇਲਜ਼ਾਮ ਲੈਣੇ ਹੀ ਪੈਂਦੇ ਨੇ, ਹਾਲਾਂਕਿ ਮੇਰਾ ਮਨ ਨਹੀਂ ਖੁਸ਼ ਪਰ ਮੈਨੂੰ ਲੈਣੇ ਪੈਂਦੇ ਨੇ, ਹੈ ਨਾ ਜੀ। ਅਤੇ ਚਲੋ ਜੀ, ਜਦੋਂ ਤੁਸੀਂ ਉੱਥੇ ਜਾ ਕੇ ਗੱਡੀ ਪਾ ਕਰੋ, ਚਾਹੇ ਦੋ ਮਿੰਟ, ਇਸੇ ਕਰਕੇ ਕਿਉਂਕਿ ਜਿਹੜੇ ਵਿਚਾਰੇ ਸੱਚੇ ਮੁੱਚੇ ਜਿਹੜੇ ਅਪੰਗ ਹੁੰਦੇ ਨੇ, ਜਿਨ੍ਹਾਂ ਦੇ ਹੱਥ ਪੈਰ ਨਹੀਂ ਚੱਲਦੇ, ਉਹਨਾਂ ਲਈ ਦੇਖੋ ਕਿੰਨਾ ਔਖਾ ਹੈ ਨਾ ਗੱਡੀ ਭੀੜ ਦੇ ਵਿੱਚ ਪਾ ਕਰਨੀ ਜਾਂ ਪਿੱਛੇ ਕਰਨੀ। ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ, ਹੈ ਨਾ, ਕਿਉਂਕਿ ਸਾਡੇ ਕੋਲ ਸਭ ਕੁਛ ਹੈਗਾ, ਸਾਡੇ ਹੱਥ ਪੈਰ ਸਭ ਚੱਲ ਰਹੇ ਨੇ ਸਭ ਕੁਛ, ਪਰ ਸਾਡਾ ਦਿਮਾਗ ਨਹੀਂ ਚੱਲ ਰਿਹਾ, ਸਾਡਾ ਦਿਮਾਗ ਹੈ ਨਾ ਜਿਹੜਾ ਉਹ ਨਹੀਂ ਚੱਲ ਰਿਹਾ, ਹੈ ਨਾ। ਹੱਥ ਪੈਰ ਸਭ ਚੱਲ ਰਹੇ ਨੇ, ਮਤਲਬ ਵਾਹ ਵਧੀਆ ਫਸਟ ਕਲਾਸ ਸਰੀਰ ਹੈ, ਸਭ ਕੁਛ ਹੈਗਾ, ਲੇਕਿਨ ਸਾਡੇ ਦਿਮਾਗ ਦੀ ਸੋਚ 'ਤੇ ਨਾ ਜਿਹੜੀਆਂ ਫਿਰਕੀਆਂ ਲੱਗੀਆਂ ਹੋਈਆਂ। ਅਤੇ ਦੋਸਤੋ, ਮੈਂ ਆਪ ਸਭ ਜੀ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਕਦੀ ਵੀ ਕਿਧਰੇ ਆ ਜਿਹੜੇ ਕਾਹਲੀ ਕਾਹਲੀ ਦੇ ਪ੍ਰੋਗਰਾਮ ਹੁੰਦੇ ਨਾ, ਅਸੀਂ ਬੈਠੇ ਬੈਠੇ ਸੀਗੇ, ਅਕਸਰ ਅਸੀਂ ਸੁਣਦੇ ਹਾਂ, ਚਾਰ ਪੰਜ ਮਿੱਤਰ ਪੀ ਰਹੇ ਸੀਗੇ, ਹੁਣ ਇਹ ਬੋਲਦੇ ਵੀ ਮੈਨੂੰ ਬੁਰਾ ਲੱਗ ਰਿਹਾ, ਕਹਿੰਦੇ ਜੀ ਗਲਾਸੀਆਂ ਲੱਗੀਆਂ ਹੋਈਆਂ ਸੀਗੀਆਂ, ਤਾਂ ਅਸੀਂ ਕਿਹਾ ਚਲੋ ਕੋਈ ਨਹੀਂ, ਸ਼ੁੱਕਰਵਾਰ ਦੀ ਰਾਤ ਸੀਗੀ, ਕੋਈ ਨਹੀਂ, ਅਸੀਂ ਕਿਹਾ ਚਲੋ ਕੋਈ ਨਹੀਂ, ਅਸੀਂ ਤਾਂ ਸਾਰਿਆਂ ਨੇ ਇਕੱਠੇ ਹੋ ਕੇ ਤਾਂ ਦੱਬਤੀ ਗੱਡੀ, ਦੇਖੀ ਜਾਏਗੀ ਜੋ ਹੋਏਗਾ। ਆਹ ਜਿਹੜੇ ਹੁੰਦੇ ਨੇ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ, ਦੇਖੀ ਜਾਏਗੀ, ਦੱਬਤੀ ਗੱਡੀ, ਗਲਾਸੀਆਂ ਲੱਗੀਆਂ ਹੋਈਆਂ ਸੀਗੀਆਂ, ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਆਪ ਤਾਂ ਦੁਰਘਟਨਾਗ੍ਰਸਤ ਹੋਵੋਗੇ ਹੀ ਹੋਵੋਗੇ, ਪਰ ਨਾਲ ਤੁਸੀਂ ਤਿੰਨ ਚਾਰ ਬੰਦਿਆਂ ਨੂੰ ਹੋਰ ਲੈ ਡੁੱਬੋਗੇ, ਹੈ ਨਾ। ਕਈ ਵਾਰੀ ਹੁੰਦਾ ਹੈ ਕਿ ਚਲੋ ਜੇ ਤੁਸੀਂ ਸਾਰੇ ਨਹੀਂ ਪੀਤੀ ਖਾਧੀ ਕੁਛ ਵੀ, ਉਹਦੇ ਬਾਅਦ ਹੀ ਹੁੰਦਾ ਕਿ ਨਹੀਂ ਨਹੀਂ ਚਲੋ ਚਲੋ ਆਹ ਤਾਂ ਹੈਗਾ, ਆਹ ਤਾਂ ਹੈਗਾ, ਟ੍ਰੈਫਿਕ ਨਹੀਂ ਹੁੰਦੀ। ਪਰ ਯਾਦ ਕਰੋ ਦੋਸਤੋ, ਜਦੋਂ ਅਸੀਂ ਕਹਿੰਦੇ ਆਹ ਤਾਂ ਹੈਗਾ, ਆਹ ਤਾਂ ਹੈਗਾ, ਔਰ ਸਾਰੀ ਦਿਹਾੜੀ ਤੁਸੀਂ ਥੱਕੇ ਹੁੰਦੇ ਹੋ, ਹੈ ਨਾ, ਔਰ ਕਦੀ ਵੀ ਡਰਾਈਵਿੰਗ ਦੇ ਨਾਲ ਤੁਸੀਂ ਕਹਿੰਦੇ ਨੇ ਕਿ ਆਹ ਕਰ ਲਈਏ, ਉਹ ਕਰ ਲਈਏ, ਇੱਥੇ ਤਾਂ ਜਾਣਾ, ਆਹ 5 ਕਿਲੋਮੀਟਰ, ਆਹ 10 ਕਿਲੋਮੀਟਰ ਹੋਰ, ਆਹ 15 ਹੋਰ, ਆਹ 10 ਹੋਰ, ਇੱਦਾਂ ਕਰਦੇ ਕਰਦੇ ਅਸੀਂ ਤਾਂ ਜੀ ਅੱਧਾ ਨਿਊਜ਼ੀਲੈਂਡ ਗਾਤਾ, ਹੈ ਨਾ। ਅਸੀਂ ਬੜੀ ਮਤਲਬ ਫਿੰਡ ਮਾਰਦੇ ਹਾਂ ਵੀ ਹਾਂ ਵੀ ਇੱਥਾਂ ਅੱਧਾ ਨਿਊਜ਼ੀਲੈਂਡ ਗਾਤਾ, ਇੱਥੇ ਤਾਂ ਬੜਾ ਸੌਖਾ ਗੱਡੀ ਚੱਲਣੀ। ਲੇਕਿਨ ਕਈ ਵਾਰੀ ਆਪ ਜੀ ਨੂੰ ਨਹੀਂ ਪਤਾ ਹੁੰਦਾ, ਬੜੇ ਤੀਵਰ ਮੋੜ ਹੁੰਦੇ ਨੇ, ਹੈ ਨਾ, ਜਿੱਥੇ ਕਿ ਮਾੜਾ ਜਿਹਾ ਕੱਟ ਮਾਰਿਆ, ਜਿਹੜਾ ਮਾੜੀ ਜਿਹੀ ਗੱਡੀ ਇੱਧਰ ਉੱਧਰ ਹੋਈ, ਔਰ ਅਕਸਰ ਦੇਖਿਆ ਗਿਆ ਹੈ ਕਿ ਜਾਂ ਤਾਂ ਸੀਟ ਬੈਲਟ ਨਹੀਂ ਲੱਗੀ ਹੋਏਗੀ, ਜੇ ਲੱਗੀ ਹੋਏਗੀ ਤਾਂ ਕਹਿਣਗੇ ਕਿਹੜਾ ਦੇਖਦਾ ਕੋਈ, ਪਰ ਸੀਟ ਬੈਲਟ ਤਾਂ ਆਪ ਜੀ ਦੇ ਫਾਇਦੇ ਵਾਸਤੇ ਹੈ ਨਾ। ਫਿਰ ਅਸੀਂ ਹਾਈ ਸਪੀਡ 'ਤੇ ਗੱਡੀ ਵੀ ਅਸੀਂ ਸ਼ੋਸ਼ਕਬਾਜ਼ੀ ਨਾਲ ਚਲਾਉਂਦੇ ਹਾਂ ਇੱਕ ਹੱਥ ਦੇ ਨਾਲ, ਤਾਂ ਕਿ ਕਮ ਸੇ ਕਮ ਸਟੇਅਰਿੰਗ ਤਾਂ ਤੁਸੀਂ ਦੋਨੋਂ ਹੱਥਾਂ ਨਾਲ ਫੜ ਲਓ ਸਟੇਅਰਿੰਗ, ਕਿਉਂਕਿ ਜਦੋਂ ਸਾਡੇ ਅਸੀਂ ਜਦੋਂ ਅਕਸਰ ਦੇਖਿਆ ਕਿ ਸਾਰੇ ਜਣੇ ਇੱਕ ਹੱਥ ਨਾਲ ਚਲਾਉਂਦੇ ਨੇ, ਉਹ ਮਤਲਬ ਬਣ ਕੇ ਨਾ ਸਟਾਈਲ ਜਿਹਾ ਕਰਕੇ ਇੱਕ ਹੱਥ ਗੱਡੀ 'ਤੇ ਜਾਂ ਇੱਕ ਹੱਥ ਦੇ ਵਿੱਚ ਕੁਛ ਫੜਿਆ ਹੋਏਗਾ ਖਾਣ ਪੀਣ ਵਾਸਤੇ, ਦੂਸਰੇ ਹੱਥ ਨਾਲ, ਚਲੋ ਠੀਕ ਹੈ, ਆਪ ਜੀ ਨੂੰ ਜੇ ਇੰਨੇ ਲੱਗਦਾ ਕਿ ਆਪ ਜੀ ਕੋਲ ਵਕਤ ਨਹੀਂ ਹੈਗਾ, ਕਮ ਸੇ ਕਮ 10 ਮਿੰਟ ਸਾਈਡ 'ਤੇ ਖੜੀ ਕਰਕੇ ਆਰਾਮ ਨਾਲ ਖਾ ਲਓ। ਦੇਖੋ ਦੋਸਤੋ, ਜਦੋਂ ਸਾਡੇ ਦਿਮਾਗ ਦੇ ਵਿੱਚ ਆ ਜਾਏਗੀ ਨਾ ਜਾਨ ਹੈ ਜਹਾਨ ਹੈ, ਅਤੇ ਅਸੀਂ ਅੱਧੀਆਂ ਹਰਕਤਾਂ ਕਰਨੀਆਂ ਬੰਦ ਕਰ ਦਾਂਗੇ, ਠੀਕ ਹੈ ਨਾ ਦੋਸਤੋ। ਬਹੁਤ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਅਸੀਂ ਆਲੇ ਦੁਆਲੇ ਸੁਣਦੇ ਹਾਂ ਥੋੜ੍ਹੀ ਦੇਰ ਲਈ, ਸਾਡੇ ਅਸੀਂ ਸਾਰੇ ਗੰਭੀਰ ਹੋ ਜਾਂਦੇ ਹਾਂ, ਪਰ ਉਹਦੇ ਬਾਅਦ ਫਿਰ ਅਸੀਂ ਸਾਰੇ ਉਹੀ ਕੰਮ ਕਰਦੇ ਹਾਂ। ਅਤੇ ਮੈਂ ਆਪ ਸਭ ਜੀ ਨੂੰ ਕਹਾਂਗੀ ਕਿ ਤੁਸੀਂ ਚਾਹੇ ਆਪਣਾ ਨਾ ਸੋਚੋ, ਤੁਹਾਨੂੰ ਲੱਗਦਾ ਕਿ ਤੁਹਾਨੂੰ ਜ਼ਿੰਦਗੀ ਨਾਲ ਨਹੀਂ ਪਿਆਰ, ਲੇਕਿਨ ਸੋਚੋ ਆਪ ਜੀ ਦੇ ਨਾਲ ਕਿੰਨੀਆਂ ਜ਼ਿੰਦਗੀਆਂ ਹੋਰ ਹੁੰਦੀਆਂ ਜਿਹੜੀਆਂ ਰੁਲ ਜਾਂਦੀਆਂ। ਖਾਸ ਕਰ ਜੇ ਤੁਸੀਂ ਨਵੇਂ ਨਵੇਂ ਲਈ ਵਿਆਹੇ ਹੋ, ਜਾਂ ਫਿਰ ਤੁਸੀਂ ਕੁਆਰੇ ਹੋ, ਤੁਹਾਡੇ ਮਾਂ ਬਾਪ, ਤੁਹਾਡੇ ਭੈਣ ਭਰਾ, ਤੁਹਾਡੀ ਵਹੁਟੀ, ਤੁਹਾਡੇ ਜਵਾਕ, ਤੁਹਾਡੇ ਮਾਂ ਪਿਓ, ਕਿੰਨਾ ਕਿੰਨਾ ਦੁੱਖ ਲੱਗਦਾ ਨਾ। ਕਿਉਂਕਿ ਤੁਸੀਂ ਦੇਖੋ, ਜਦੋਂ ਅਸੀਂ ਸਾਰੇ ਜਾਣੇ, ਮਤਲਬ ਕਈਆਂ ਦੇ ਬੱਚੇ ਹੋ ਰਹੇ ਨੇ, ਕੋਈ ਹੋਣ ਵਾਲੇ ਨੇ, ਜਾਂ ਕਈਆਂ ਦੇ ਬੱਚੇ ਵੱਡੇ ਹੋ ਗਏ ਨੇ, ਜਿਸ ਤਰ੍ਹਾਂ ਵੀ ਹੈ, ਭੋਰਾ ਭੋਰਾ ਕਰਕੇ ਸਾਡੇ ਮਾਪਿਓ ਨੇ ਸਾਨੂੰ ਪਾਲਿਆ, ਭੋਰਾ ਭੋਰਾ ਕਰਕੇ ਅਸੀਂ ਆਪਣੇ ਆਪਣੇ ਜਵਾਕ ਪਾਲਦੇ ਹਾਂ, ਕੱਲ੍ਹ ਨੂੰ ਸਾਡੇ ਜਵਾਕ ਆਪਣੇ ਭੋਰਾ ਭੋਰਾ ਕਰਕੇ ਜਵਾਕਾਂ ਨੂੰ ਪਾਲਣਗੇ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਤੁਸੀਂ ਦੇਖੋ ਅਕਸਰ ਜਦੋਂ ਰੋਡਸ 'ਤੇ ਤੁਸੀਂ ਜਾਂਦੇ ਹੋ, ਉੱਥੇ ਲੋਕ ਰੋ ਰਹੇ ਹੁੰਦੇ ਨੇ, ਕਿਸੇ ਦਾ 16 ਸਾਲ ਦਾ ਬੱਚਾ, ਕਿਸੇ ਦਾ 21 ਸਾਲ ਦਾ, ਕਿਸੇ ਦਾ 8 ਸਾਲ ਦਾ, ਕਿਸੇ ਦਾ 10 ਸਾਲ ਦਾ, ਬੜਾ ਦੁੱਖ ਲੱਗਦਾ। ਔਰ ਕਈ ਛੋਟੇ ਛੋਟੇ ਜਵਾਕ ਹੁੰਦੇ ਨੇ ਜਿਹੜੇ ਕਿ ਉਹਨਾਂ ਦਾ ਪਤਾ ਹੀ ਨਹੀਂ ਚੱਲਦਾ, ਗੱਡੀ 'ਚੋਂ ਬਾਹਰ ਨਿਕਲ ਕੇ ਮਤਲਬ ਡਿੱਗ ਜਾਂਦੇ, ਉਹਨਾਂ ਦਾ ਪਤਾ ਹੀ ਨਹੀਂ ਚੱਲਦਾ ਕਿੱਥੇ ਗਏ ਨੇ। ਅਤੇ ਮੈਂ ਆਪ ਸਭ ਜੀ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਔਰ ਖਾਸ ਕਰ ਇੱਥੇ ਕੰਮ ਹੁੰਦਾ ਹੈ ਕਿ ਔਰਤਾਂ ਦਾ, ਔਰ ਅੱਛੇ ਮਿੱਤਰਾਂ ਦਾ, ਔਰ ਅੱਛੇ ਮਾਂ ਪਿਓ ਦਾ, ਅਤੇ ਉੱਥੇ ਜਦੋਂ ਵੀ ਲੱਗਦਾ ਆਪ ਜੀ ਨੂੰ, ਉੱਥੇ ਉਹਨਾਂ ਨੂੰ ਕਹੋ ਕਿ ਕੋਈ ਨਹੀਂ, ਦਿਨ ਫਿਰ ਚੜ੍ਹ ਜਾਣਾ, ਸੂਰਜ ਵੀ ਆ ਜਾਣਾ, ਕੋਈ ਨਾ ਤੁਸੀਂ ਆਰਾਮ ਕਰ ਲਓ, ਠੀਕ ਹੈ, ਕੋਈ ਨਹੀਂ ਤੁਸੀਂ ਇੱਕ ਦਿਨ ਲੇਟ ਹੋ ਜਾਓਗੇ, ਕੋਈ ਗੱਲ ਨਹੀਂ। ਕਿਉਂਕਿ ਇੱਥੇ ਤਾਂ ਦੇਖੋ ਜਿਹੜੇ ਇੱਥੇ ਆਪਣੇ ਮੈਂ ਜੇ ਕਹਾਂਗੀ ਸ਼ਾਇਦ ਕਈ ਲੋਕਾਂ ਨੂੰ ਫਿਰ ਬੁਰਾ ਲੱਗ ਜਾਵੇ,

ਹੈਗਾ, ਚਲੋ ਆਪਾਂ ਨਹੀਂ ਕਹਿੰਦੇ, ਗੱਲ ਹੀ ਮੁਕਾਤੀ ਹੈ ਨਾ, ਕਿਉਂਕਿ ਵੈਸੇ ਵੀ ਕਹਿੰਦੇ ਨੇ ਦੁਨੀਆ ਬੜੀ ਜੱਦੋਜਹਿਦ 'ਤੇ, ਅਤੇ ਅਸੀਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕਹਿੰਦੀ ਜਿੱਦਾਂ ਆਪ ਜੀ ਨੂੰ ਪਰੇਸ਼ਾਨੀ ਹੋਵੇ। ਠੀਕ ਹੈ, ਕਈ ਵਾਰੀ ਹੁੰਦਾ ਕਿ ਜਿਹੜੇ ਸਾਡੇ ਬੌਸ ਹੁੰਦੇ ਨੇ ਉਹ ਸਮਝਦਾਰ ਹੁੰਦੇ ਨੇ, ਹੈ ਨਾ, ਉਹ ਸਮਝਦਾਰ ਹੁੰਦੇ ਨੇ ਅਤੇ ਉਹ ਕਹਿ ਦਿੰਦੇ ਨੇ ਕਿ ਚਲੋ ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਆਪਣੀ ਸੇਫਟੀ ਦਾ ਧਿਆਨ ਰੱਖੋ, ਕਿਉਂਕਿ ਜੇਕਰ ਤੁਸੀਂ ਆਪਣੀ ਸੇਫਟੀ ਦਾ ਧਿਆਨ ਰੱਖੋਗੇ ਤਾਂ ਇਹ ਵਧੀਆ ਹੋ ਜਾਏਗਾ, ਹੈ ਨਾ। ਓਕੇ, ਇੱਕ ਮਿੰਟ ਦੋਸਤੋ। ਅਤੇ ਉਹ ਕੀ ਹੁੰਦਾ ਹੈ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਅਸੀਂ ਆਪਣੇ ਜਿਹੜੇ ਆਪਣੇ ਭੈਣ ਭਰਾ ਹੁੰਦੇ ਨੇ, ਆਪਣੇ ਜਿਹੜੇ ਖਾਸ ਜਿਗਰੀ ਦੋਸਤ ਵਾਰਾ ਹੁੰਦੇ ਨੇ, ਸਾਰੇ ਜਣੇ ਵੈਸੇ ਤਾਂ ਸਾਰੇ ਜਿਗਰੀ ਹੁੰਦੇ ਨੇ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਕਹੀਏ ਕਿ ਸਾਡਾ ਧਿਆਨ ਰੱਖਣ, ਔਰ ਅਸੀਂ ਆਪਣਾ ਵੀ ਧਿਆਨ ਰੱਖੀਏ, ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਸਾਨੂੰ ਅਸੀਂ ਆਪ ਆਪਣਾ ਧਿਆਨ ਰੱਖਣਾ ਪੈਂਦਾ, ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜਦ ਤੱਕ ਅਸੀਂ ਆਪਣਾ ਧਿਆਨ ਨਹੀਂ ਰੱਖਾਂਗੇ ਤਾਂ ਲੋਕਾਂ ਨੇ ਸਾਡਾ ਤਾਂ ਧਿਆਨ ਰੱਖਣਾ ਹੀ ਨਹੀਂ ਨਾ ਦੋਸਤੋ। ਦੋਸਤੋ, ਅਗਲਾ ਜਿਹੜਾ ਮੇਰਾ ਪ੍ਰੋਗਰਾਮ ਹੈਗਾ ਉਹ ਹੈਗਾ ਪੁਲਿਸ ਦੇ ਉੱਤੇ, ਪਰ ਉਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਮੇਰੇ ਦਿਮਾਗ 'ਚ ਮਤਲਬ ਵਿਚਾਰ ਕਾਫੀ ਆਉਂਦੇ ਰਹਿੰਦੇ ਨੇ, ਅਤੇ ਮੇਰਾ ਵਿਚਾਰ ਇਹ ਹੈਗਾ ਕਿ ਕੱਲ੍ਹ ਮਤਲਬ ਥੋੜ੍ਹਾ ਵਕਤ ਸੀਗਾ ਅਤੇ ਮੈਂ ਦੇਖ ਰਹੀ ਸੀ ਵੀ ਦੇਖੀ ਕੋਈ ਨਵੀਂ ਪਿਕਚਰ ਵਗੈਰਾ ਆ ਰਹੀ ਹੈ, ਅਤੇ ਮੈਂ ਉੱਥੇ ਦੇਖ ਰਹੀ ਸੀਗੀ ਕਿ ਨਿਊ ਰਿਲੀਜ਼ ਨੇ ਆਪਣੀਆਂ ਹਿੰਦੀ ਪਿਕਚਰਾਂ ਦੇ ਵਿੱਚ ਜਿਹੜੀ ਕੋਈ ਨਵੀਂ ਰਿਲੀਜ਼ ਹੈ, ਅਤੇ ਉੱਥੇ ਮੈਂ ਕਾਫੀ ਲੋਰੈਂਸ ਬਿਸ਼ਨੋਈ ਇਹਦੇ ਉੱਤੇ ਪਿਕਚਰ ਬਣ ਰਹੀ ਹੈ, ਮੋਦੀ 'ਤੇ ਪਿਕਚਰ ਬਣ ਰਹੀ ਹੈ, ਔਰ ਉਹਦੇ ਬਾਅਦ ਤਾਜ ਮਹਿਲ ਉੱਤੇ ਬਣ ਰਹੀ ਹੈ, ਬੜੇ ਹੀ ਚਰਚਿਤ ਨਾ ਵਿਵਾਦ ਵਾਲੀਆਂ ਚੀਜ਼ਾਂ ਨੇ ਜਿਹੜੀਆਂ, ਕਿਉਂਕਿ ਜਦੋਂ ਅਸੀਂ ਔਰ ਸਾਰੇ ਜੀਓ ਤੋਂ ਬਣ ਰਹੀਆਂ, ਜੀਓ ਤੁਹਾਨੂੰ ਜੇ ਸਾਰਿਆਂ ਨੂੰ ਜੇ ਪਤਾ ਹੀ ਹੋਣਾ, ਪਰ ਜੇ ਨਹੀਂ ਪਤਾ ਤਾਂ ਮੈਂ ਦੱਸਦਾ, ਜੀਓ ਆਪਣੇ ਰਿਲਾਇੰਸ ਵਾਲਿਆਂ ਦੇ ਆ, ਅਤੇ ਕਈ ਵਾਰੀ ਮੈਂ ਸੋਚਦੀ ਹਾਂ ਕਿ ਜਿਹੜੇ ਸਾਰੇ ਨੇ ਜਿਹੜੀ ਆਪਣੀ ਸਾਰੀ ਫਿਲਮ ਇੰਡਸਟਰੀ ਹੈ, ਹੈ ਨਾ, ਉਹ ਸਾਰੀ ਰਿਲਾਇੰਸ ਨੇ ਖਰੀਦੀ ਹੋਈ ਹੈ, ਕਿਉਂਕਿ ਉਹਨਾਂ ਨੂੰ ਪੈਸਾ ਚਾਹੀਦਾ, ਉਹਨਾਂ ਦੀ ਨੌਕਰੀ ਹੈ, ਯਾਨੀ ਕਿ ਉਹਨਾਂ ਦੀ ਐਕਟਿੰਗ ਇਹਨਾਂ ਦੀ ਨੌਕਰੀ ਹੈ, ਚਾਹੇ ਹੀਰੋ ਹੀਰੋਇਨ ਕੋਈ ਵੀ ਹੋ, ਕਿਉਂਕਿ ਸਭ ਨੂੰ ਚਾਹੀਦਾ ਪੈਸਾ, ਤੁਹਾਨੂੰ ਵੀ ਚਾਹੀਦਾ, ਮੈਨੂੰ ਵੀ ਚਾਹੀਦਾ, ਸਾਰੀ ਦੁਨੀਆ ਨੂੰ ਪੈਸਾ ਚਾਹੀਦਾ, ਹੈ ਨਾ। ਤੁਸੀਂ ਯਕੀਨ ਮੰਨੋ ਕਿ ਜੇ ਸਾਰੀ ਦੁਨੀਆ ਪੈਸੇ ਦੇ ਪਿੱਛੇ ਦੌੜੀ ਹੋਈ ਹੈ, ਅਤੇ ਜੀਓ ਨੇ ਹਰ ਜਗ੍ਹਾ ਮਤਲਬ ਜੇ ਤੁਸੀਂ ਪਿਕਚਰਾਂ ਦੇ ਤੁਸੀਂ ਦੇਖੋ ਕਿੰਨੇ ਬਣਾਏ, ਕਿੰਨੇ ਸਪੋਂਸਰ ਕੀਤੀ, ਕਿੰਨੇ ਕੀਤਾ, ਸਾਰਾ ਜਿਹੜੇ ਫਾਈਨੈਂਸ ਸਾਰੇ ਉੱਥੇ ਨੇ, ਯਾਨੀ ਕਿ ਇਹਨਾਂ ਨੇ ਆਹ ਖਰੀਦ ਲਿਆ, ਠੀਕ ਹੈ, ਐਂਟਰਟੇਨਮੈਂਟ ਸਾਰਾ ਇਹਨਾਂ ਦੇ ਕੋਲ ਹੈ। ਹੁਣ ਇਹ ਜੋ ਕਹਿਣਗੇ, ਕਿਉਂਕਿ ਇਹਨਾਂ ਦੇ ਕੋਲ ਹੈਗਾ ਪੈਸਾ, ਔਰ ਇਹਨਾਂ ਕੋਲ ਹੈਗਾ ਕਾਨੂੰਨ, ਇਹਨਾਂ ਦੇ ਹੱਥ 'ਚ ਹੈ, ਕਹਿੰਦੇ ਨੇ ਉਹ ਕਾਨੂੰਨ ਅੰਧਾ ਹੈ, ਅਤੇ ਸੱਚੀ ਮੁੱਚੀ ਇਹਨਾਂ ਲੋਕਾਂ ਨੇ ਕਾਨੂੰਨ ਬੀਜਪੀ ਨੇ ਅੰਧਾ ਕਰਤਾ ਸੱਚੀ ਮੁੱਚੀ, ਕਿਉਂਕਿ ਸਾਰਾ ਕੁਛ ਉਹਨਾਂ ਕੋਲ ਹੈ। ਤੁਸੀਂ ਜੇ ਦੇਖੋ ਮਮਤਾ ਬੈਨਰਜੀ, ਯਾਨੀ ਕਿ ਇਹਨਾਂ ਦੀ ਬੜੀ ਦੇਰ ਤੋਂ ਇਹਨਾਂ ਤੋਂ ਉਹ ਉੱਥੇ ਸੀਟ ਨਹੀਂ ਮਿਲੀ ਸੀ, ਲੇਕਿਨ ਇਹਨਾਂ ਨੇ ਕਿੰਨੇ ਘੱਲੂਘਾਰੇ ਕਰਕੇ ਕਿੰਨਾ ਕੁਛ ਕਰਕੇ, ਕਿਉਂਕਿ ਜਦੋਂ ਸਰਕਾਰ ਤੁਹਾਡੀ ਹੋਵੇ, ਹੈ ਨਾ, ਮੋਹਰੇ ਤੁਹਾਡੇ ਹੋਣ, ਸਾਰਾ ਕੁਛ ਤੁਹਾਡਾ ਹੋਵੇ, ਤਾਂ ਤੁਸੀਂ ਤਾਂ ਮਿੰਟ ਨਹੀਂ ਲੱਗਦੀ ਪਲਟਣ ਦੇ ਵਿੱਚ, ਹੈ ਨਾ। ਜਦੋਂ ਸਾਡੇ ਕੋਲ ਸਾਰਾ ਕੁਛ ਹੋਵੇ ਤਾਂ ਸਾਨੂੰ ਤਾਂ ਮਿੰਟ ਨਹੀਂ ਲੱਗਦਾ, ਅਸੀਂ ਸਾਰਾ ਉਥਲ ਪੁਥਲ ਕਰ ਦਿੰਦੇ ਹਾਂ। ਹੁਣ ਤੁਸੀਂ ਦੇਖੋ ਕਿ ਸਾਰੀਆਂ ਚੀਜ਼ਾਂ ਲੋਰੈਂਸ ਬਿਸ਼ਨੋਈ 'ਤੇ ਪਿਕਚਰ ਬਣ ਰਹੀ ਹੈ, ਔਰ ਤੁਸੀਂ ਦੇਖੋਗੇ, ਕਿਉਂਕਿ ਹਜੇ ਤਾਂ ਟ੍ਰੇਲਰ ਹੀ ਹੈ, ਲੇਕਿਨ ਉਹਦਾ ਜਦੋਂ ਮੈਂ ਰਾਈਟਅਪ ਪੜਿਆ ਸੀਗਾ ਤਾਂ ਬੜਾ ਦੁੱਖ ਹੋਇਆ ਸੀਗਾ ਕਿ ਜੇ ਤੁਸੀਂ ਇਹੋ ਜਿਹੇ ਇਹੋ ਜਿਹੇ ਲੋਕਾਂ ਦੀ ਪੋਜ਼ਿਟਿਵ ਸਟੋਰੀ ਦਿਖਾਉਂਦੇ ਹੋ, ਮਤਲਬ ਕਿ ਉਹਨੇ ਬੜੀ ਗੜਬੜਾਂ ਕੀਤੀਆਂ ਪਰ ਉਹਦੀ ਤੁਸੀਂ ਸਟੋਰੀ ਪੋਜ਼ਿਟਿਵ ਨਜ਼ਰੀਏ ਨਾਲ ਦਿਖਾਉਂਦੇ ਹੋ, ਅਤੇ ਸਾਡੀ ਜਿਹੜੀ ਯੂਥ ਹੈ ਉਹਦੇ 'ਤੇ ਕੀ ਅਸਰ ਹੋਏਗਾ। ਖਾਸ ਕਰ ਮੈਂ ਆਪਣੇ ਜਿੰਨੇ ਵੀ ਆਪਣੇ ਇੰਡੀਅਨਸ ਨੇ, ਖਾਸ ਕਰ ਜਿਹੜੇ ਉੱਥੇ ਦਾ ਨੌਜਵਾਨ ਜਿਹੜਾ ਹੁਣ ਪਨਪ ਰਿਹਾ ਹੈਗਾ, ਉਹਨਾਂ ਦੇ ਉੱਤੇ ਕੀ ਅਸਰ ਹੋਏਗਾ। ਔਰ ਖਾਸ ਕਰ ਜਦੋਂ ਅਸੀਂ ਹੁਣ ਤਾਜ ਮਹਿਲ ਦੇ ਉੱਤੇ ਬਹੁਤ ਸਾਰੇ ਵਿਵਾਦ ਨੇ, ਜੇ ਤੁਸੀਂ ਪੜ੍ਹੋ ਕਾਫੀ ਸਾਰੇ ਉਹਦੇ ਉੱਤੇ ਇਸ਼ਤਿਹਾਰ ਵੀ ਛਪੇ ਨੇ ਬਹੁਤ ਸਾਰੀਆਂ, ਜੇ ਅਸੀਂ ਪਿੱਛੇ ਪਿੱਛੇ ਪਿੱਛੇ ਜਾਈਏ। ਲੇਕਿਨ ਕੀ ਬੀਜੇਪੀ ਕੀ ਕਰਨਾ ਚਾਹੁੰਦਾ ਹੈ? ਬੀਜੇਪੀ ਦਿਖਾਉਣਾ ਚਾਹੁੰਦਾ ਹੈ ਕਿ ਜਿਹੜੀਆਂ ਇਮਾਰਤਾਂ ਬਣੀਆਂ, ਜਿਹੜਾ ਸਾਰਾ ਕੁਛ ਬਣਿਆ, ਜੋ ਵੀ ਇਤਿਹਾਸ ਸੀ, ਕੀ ਇਹ ਇਤਿਹਾਸ ਨੂੰ ਹਿੰਦੂਵਾਦ ਦੇ ਵਿੱਚ ਬਦਲਣਾ ਚਾਹੁੰਦਾ ਹੈ? ਇੱਕ ਇਤਿਹਾਸ ਜਿਹੜੀ ਸਾਨੂੰ ਸਾਹਮਣੇ ਚੀਜ਼ਾਂ ਨਜ਼ਰ ਆ ਰਹੀਆਂ, ਉਹਨੂੰ ਅਸੀਂ ਕਿਵੇਂ ਅੱਡ ਕਰ ਸਕਦੇ ਹਾਂ? ਲੇਕਿਨ ਜਦੋਂ ਸਰਕਾਰ ਆਪਣੀ ਹੋਵੇ, ਮੋਹਰੇ ਆਪਣੇ ਹੋਣ, ਹੈ ਨਾ, ਇੰਟੈਲੀਜੈਂਸ ਤੁਹਾਡੀ ਹੋਵੇ, ਹੁਣ ਇਹਨਾਂ ਦੇ ਕੋਲ ਕੀ ਹੈ ਬੀਜੇਪੀ ਕੋਲ? ਇਹਨਾਂ ਕੋਲ ਧਨ ਦੌਲਤ ਇਹਨਾਂ ਕੋਲ ਸਾਰਾ ਹੈਗਾ, ਔਰ ਜਿਹੜੇ ਕਹਿੰਦੇ ਕਾਨੂੰਨ ਇਹਨਾਂ ਦਾ ਹੈਗਾ, ਕਾਨੂੰਨ ਇੱਕਦਮ ਅੰਧਾ ਹੈਗਾ, ਔਰ RS ਯਾਨੀ ਕਿ ਜਿਹੜੇ ਵੀ ਆਪਣੇ ਜਿਹੜੀ ਖਾਸ ਜਿਹੜੇ ਹਿੰਦੂਵਾਦ ਨੂੰ ਲੈ ਕੇ ਅੰਦਰ ਜਾ ਰਹੇ, ਮੈਂ ਨਹੀਂ ਕਹਿ ਰਹੀ ਕਿ ਹਿੰਦੂਵਾਦ ਕੋਈ ਇਹੋ ਜਿਹੀ ਕੋਈ, ਮੈਂ ਉਹਦੇ ਵਾਸਤੇ ਕੁਛ ਉਹ ਨਹੀਂ ਕਹਿ ਰਹੀ, ਪਰ ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਧਰਮ ਨੂੰ ਗਲਤ ਪਾਸੇ ਪਾ ਕੇ ਜਾਂਦੇ ਹਾਂ, ਹੈ ਨਾ, ਇਹ ਤਾਂ ਸਾਰੇ ਹੀ ਮਤਲਬ ਦੇਖਿਆ ਜਾਏ ਤਾਂ ਹਰ ਇਨਸਾਨ ਫੋਨ ਵੱਜ ਰਿਹਾ ਜੀ, ਸੋਰੀ ਹਾਂਜੀ, ਫੋਨ ਬੰਦ ਹੋ ਗਿਆ ਜੀ।
ਹਾਂ ਚਲੋ ਕੋਈ ਨਹੀਂ ਤੁਸੀਂ ਫਿਰ ਕਰ ਸਕਦੇ ਹੋ ਮੈਨੂੰ। ਅਤੇ ਮੇਰਾ ਕਹਿਣ ਦਾ ਮਤਲਬ ਕਿ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ, ਲੇਕਿਨ ਜਿਹੜੇ ਸਾਡੇ ਸਿਆਸੀ ਲੋਕ ਹੁੰਦੇ ਨੇ ਉਹ ਉਹਨੂੰ ਕਿਸ ਤਰ੍ਹਾਂ, ਤੁਸੀਂ ਫਿਰ ਮੈਨੂੰ ਫੋਨ ਕਰ ਸਕਦੇ ਹੋ ਜੀ, ਸੋਰੀ ਮੈਂ ਦੇਖਿਆ ਨਹੀਂ ਸੀਗਾ, ਮੈਂ ਆਪਣੀ ਗੱਲਬਾਤ 'ਚ ਇੰਨੀ ਉਲਝੀ ਹੋਈ ਸੀਗੀ। ਧਰਮ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਅਸੀਂ ਜਦੋਂ ਸਾਡੇ ਹੱਥ ਦੇ ਵਿੱਚ, ਜਿਹਨੂੰ ਕਹਿੰਦੇ ਨੇ ਕਿ ਜਦੋਂ ਸਾਡੇ ਹੱਥ ਸਾਰਾ ਕੁਛ ਹੋਵੇ, ਕਾਨੂੰਨ ਨੂੰ ਅਸੀਂ ਅੰਦਾ ਕਰਤਾ, ਸਾਡੇ ਕੋਲ ਪੈਸਾ ਸਭ ਕੁਛ ਹੈਗਾ, ਅਸੀਂ ਉਹਨੂੰ ਗਲਤ ਇਸਤੇਮਾਲ ਕਰ ਸਕਦੇ। ਅਤੇ ਮੈਂ ਆਪ ਸਭ ਜੀ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦੀ ਹਾਂ ਕਿ ਧਰਮ ਨੂੰ ਸਹੀ ਪਾਸੇ ਲੈ ਕੇ ਜੇ ਅਸੀਂ ਸਾਰੇ, ਮਤਲਬ ਕਿ ਕੋਈ ਵੀ ਹੋਵੇ, ਸਾਨੂੰ ਸਾਰਿਆਂ ਨੂੰ ਉਹਦੀ ਜਿਹੜੀ ਸੱਚਾਈ ਹੈ, ਉਹਦੀ ਜਿਹੜੀ ਸੱਤਿਅਤਾ ਹੈਗੀ ਹੈ, ਸਾਨੂੰ ਉਹਦੇ ਪਾਸੇ ਜਾਣਾ ਚਾਹੀਦਾ, ਨਾ ਕਿ ਸਾਨੂੰ ਜਦੋਂ ਕੋਈ ਗੁੰਮਰਾਹ ਕਰੇ ਉਹਦੇ ਪਾਸੇ ਜਾਣਾ ਚਾਹੀਦਾ ਹੈ, ਹੈ ਨਾ। ਆਹ ਇੱਕ ਛੋਟਾ ਜਿਹਾ ਪਿਆਰਾ ਜਿਹਾ ਗੀਤ ਸੁਣਦੇ ਹਾਂ, ਔਰ ਉਹਦੇ ਬਾਅਦ ਫਿਰ ਆਪ ਜੀ ਦੇ ਨਾਲ ਅਸੀਂ ਅਗਲੀ ਜਿਹੜੀ ਮੁਲਾਕਾਤ ਤਾਂ ਨਹੀਂ ਹੈਗੀ ਕਿਸੇ ਦੇ ਨਾਲ, ਬਟ ਮੇਰੇ ਜਿਹੜੇ ਹੈਗੇ ਨੇ ਖਾਸ ਆਪ ਜੀ ਦੇ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਪੁਲਿਸ ਜਿਹੜੇ ਹੈਗੇ ਨੇ ਉਹ ਸਾਨੂੰ ਕਿੱਦਾਂ, ਉਹਨਾਂ ਦੇ ਉੱਤੇ ਸਾਨੂੰ ਕੀ ਕਰਨਾ ਚਾਹੀਦਾ, ਉਹ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਫਿਰ ਬੰਦ ਹੋ ਗਿਆ, ਇੱਕ ਮਿੰਟ ਜੀ ਹੋਲਡ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਉਪਸ,

0: ہاں جی دوستو, جگر تسی اپنا ریڈیو ہنے ہنے کھولیا تے ہر سوموار آپ جی دی سیوا چ حاضر ہوندے نے اندو پاچوا اپنا پروگرام لے کے ہیلو زندگی. تے دوستو اسی گل کر رہے سیگے کہ اپنے کہندے نے کہ جان جہان سب کچھ ساڈے اپنے ہاتھ ہوندا ہے, ہے نا, اس کر کے سانو سارا نو دھیان رکھنا چاہیے. ہن اسی گل کرتے ہاں کہ کہندے نے کہ ظلم کرن والا اور ظلم سہن والا دونوں ہی برابر دے کہندے نے کہ ظلم دے وچ حصے دار نے. جے کر تسی ظلم کر دیو تسی وی غلط کام کر دیو, لیکن جے کر تسی سہ رہے ہو تاں وی تسی غلط کام کر رہے ہو, ہے نا. جے کر سانو پتہ ہی نہیں چلے گا کہ ساڈے تے ظلم ہو رہا, کس طرح دا ظلم ہو رہا, اور جے کر اسی ایدی رپورٹ درج نہیں کراؤں گے تے پولیس نو پتہ نہیں چلے گا. ਅਤੇ ਜੇ ਅਸੀਂ ਪੁਲਿਸ ਕੋਲ ਜਾਵਾਂਗੇ ਨਹੀਂ, ਜਦੋਂ ਅਸੀਂ ਇੱਥੇ ਆਪਣੀ ਰਿਪੋਰਟ ਦਰਜ ਨਹੀਂ ਕਰਾਵਾਂਗੇ, ਫਿਰ ਅਸੀਂ ਕਹਿੰਦੇ ਹਾਂ ਕਿ ਆਹ ਦੇਖੋ ਜੀ ਆਹ ਪੁਲਿਸ ਨੇ ਨਾ ਹੁਣ ਇਹਨਾਂ ਨੇ ਇਸ਼ਤਿਹਾਰ ਦਿਖਿਆ, ਇਹਨਾਂ 'ਚ ਤਾਂ ਕਿਹਾ ਵੀ ਇੱਥੇ ਇੰਨਾ ਜ਼ੁਲਮ ਹੈ ਨਹੀਂ, ਪਰ ਦੇਖੋ ਇੱਥੇ ਤਾਂ ਇੰਨਾ ਜ਼ੁਲਮ ਹੈ. ਦੇਖੋ ਤੁਹਾਨੂੰ ਵੀ ਪਤਾ, ਸਾਨੂੰ ਸਾਰਿਆਂ ਨੂੰ ਪਤਾ, ਜਿਹੜੇ ਸਰਕਾਰੀ ਦਸਤਾਵੇਜ਼ ਹੁੰਦੇ ਨੇ ਉਹ ਕਿਹਦੇ ਉੱਤੇ ਚੱਲਦੇ ਨੇ, ਜੋ ਉਹਨਾਂ ਨੂੰ ਗੱਲਾਂ ਪਤਾ ਚੱਲਦੀਆਂ, ਜੋ ਉਹਨਾਂ ਦੇ ਬਹੀ ਖਾਤੇ 'ਚ ਆ ਜਾਂਦਾ ਹੈ, ਯਾਨੀ ਕਿ ਜੋ ਅਸੀਂ ਉੱਥੇ ਸਭ ਕੁਝ ਜਿਹੜਾ ਜੋ ਰਿਪੋਰਟਾਂ ਦਰਜ ਹੁੰਦੀਆਂ, ਜੋ ਇੰਸੀਡੈਂਟਸ ਦਰਜ ਹੁੰਦੇ ਨੇ, ਸਾਰਾ ਕੁਝ ਉਹਦੇ ਉੱਤੇ ਉਹਨਾਂ ਦਾ ਕੋਈ ਬਿਆਨ ਹੁੰਦਾ, ਔਰ ਅਸੀਂ ਉਹ ਫਿਰ ਕਹਿੰਦੇ ਹਾਂ ਵੀ ਹਾਂਜੀ, ਪੁਲਿਸ ਨੂੰ ਵੀ ਪਤਾ ਚੱਲਦਾ ਵੀ ਅੱਛਾ ਇੱਥੇ ਸਾਰੀਆਂ ਆਹ ਚੀਜ਼ਾਂ ਹੋਈਆਂ ਹੈਗੀਆਂ, ਅਤੇ ਉਹਦੇ ਬਾਅਦ ਉਹ ਆਪਣੀ ਜਦੋਂ ਪਲੈਨਿੰਗ ਕਰਦੇ ਨੇ ਉਹਦੇ ਹਿਸਾਬ ਨਾਲ ਕਰਦੇ ਨੇ. ਇਸ ਕਰਕੇ ਜੇਕਰ ਆਪ ਜੀ ਨੂੰ ਲੱਗਦਾ ਹੈ, ਕਿਉਂਕਿ ਅਕਸਰ ਅਸੀਂ ਪੁਲਿਸ ਕੋਲ ਜਾਂਦੇ ਹਾਂ ਇਸ ਕਰਕੇ ਡਰ ਕੇ ਨਹੀਂ ਜਾਂਦੇ, ਕਹਿੰਦੇ ਕਿ ਨਹੀਂ ਸਾਡੇ ਭੈਣ ਭਰਾ ਉਹਨਾਂ ਦਾ ਪੀ ਆਰ ਖਰਾਬ ਹੋ ਜੂਗਾ, ਨਹੀਂ ਸਾਨੂੰ ਸਮਾਜ ਕੀ ਕਹੂਗਾ. ਸਮਾਜ ਤਾਂ ਤੁਸੀਂ ਛੱਡ ਹੀ ਦਿਓ, ਸਮਾਜ 'ਤੇ ਨਾ ਜੋ ਉਹਨੇ ਕਹਿੰਦਾ ਨਾ ਕਿ ਸਮਾਜ, ਮੈਂ ਕਹਾਂਗੀ ਸਮਾਜ ਇੱਕ ਤਰ੍ਹਾਂ ਦਾ, ਮੈਂ ਹੁਣ ਚਲੋ ਨਹੀਂ ਅੱਜ ਅੱਛੀ ਅੱਛੀ ਗੱਲਾਂ ਕਰਨੀ, ਕੋਈ ਖਰਾਬ ਗੱਲ ਨਹੀਂ ਕਰਨੀ, ਠੀਕ ਹੈ ਜੀ. ਸਮਾਜ ਕਦੇ ਵੀ ਕਿਸੇ ਦਾ ਅੱਛਾ ਨਹੀਂ ਸੋਚਦਾ, ਬਹੁਤ ਹੀ ਕੋਈ ਘੱਟ ਚੀਜ਼ਾਂ ਹੋਣਗੀਆਂ ਜਿੱਥੇ ਸਮਾਜ ਇਕੱਠਾ ਹੁੰਦਾ, ਨਹੀਂ ਤਾਂ ਸਮਾਜ ਦੇ ਸਾਰਾ ਦੇ ਚਾਰ ਦਿਸ਼ਾ ਹੁੰਦੀ ਹੈ. ਅਤੇ ਮੈਂ ਕਹਾਂਗੀ ਕਿ ਜਦੋਂ ਤੁਸੀਂ ਦੇਖੋ ਜੇਕਰ ਆਪ ਜੀ ਨੂੰ ਕਿਤੇ ਕੁੱਟਮਾਰ ਪੈ ਰਹੀ ਹੈ, ਚਾਹੇ ਤੁਸੀਂ ਜਨਾਨੀ ਹੋ ਚਾਹੇ ਮਰਦ ਹੋ, ਹਾਲਾਂਕਿ ਮੈਂ ਫਿਰ ਕਹਾਂਗੀ ਫਿਰ ਮਾਫ਼ ਕਰਨਾ, ਕਿਉਂਕਿ ਸਾਡੇ ਜਿਹੜੇ ਮਰਦ ਹੁੰਦੇ ਨੇ ਕਈ ਵਾਰੀ ਉਹ ਜ਼ਿਆਦਾ ਸਤਾਏ ਜਾਂਦੇ ਨੇ ਔਰਤਾਂ ਤੋਂ, ਔਰਤਾਂ ਦੇ ਕੋਲ ਕਿਉਂਕਿ ਸਾਰੇ ਪੱਖ ਹੈਗੇ ਨੇ, ਉਹ ਚਲੇ ਜਾਂਦੇ ਨੇ ਕਿਤੇ ਸੰਸਥਾ ਕੋਲ ਚਲੇ ਜਾਂਦੇ ਨੇ, ਉੱਥੇ ਤੁਸੀਂ ਆਪਣੇ ਚਾਹੇ ਮੂੰਹ 'ਤੇ ਝਰੀਟਾ ਮਾਰ ਲਓ, ਤੁਸੀਂ ਆਪਣੇ ਕੱਪੜੇ ਫਾੜ ਲਓ, ਜੋ ਮਰਜ਼ੀ ਕਰ ਲਓ, ਹੈ ਨਾ, ਜੋ ਜਿੱਦਾਂ ਮਰਜ਼ੀ ਕਰ ਲਓ, ਔਰ ਤੁਸੀਂ ਉੱਥੇ ਜਾ ਕੇ ਰਿਪੋਰਟ ਦਰਜ ਕਰ ਸਕਦੇ. ਲੇਕਿਨ ਜਿਹੜੇ ਮਰਦ ਹੁੰਦੇ ਨੇ ਆਦਮੀ, ਹੈ ਨਾ, ਇਹ ਵਿਚਾਰੇ ਕਿੱਥੇ ਜਾਣ, ਕਈ ਵਾਰੀ ਇਹ ਡਰਦੇ ਜਾ ਕੇ ਉੱਥੇ ਰਿਪੋਰਟ ਨਹੀਂ ਦਰਜ ਕਰਦੇ. ਪਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਕਹਿ ਰਹੀ ਹਾਂ ਕਿ ਜਦ ਤੱਕ ਤੁਸੀਂ ਉੱਥੇ ਰਿਪੋਰਟ ਦਰਜ ਨਹੀਂ ਕਰੋਗੇ, ਉਹਨਾਂ ਨੂੰ ਪਤਾ ਕਿੱਦਾਂ ਚੱਲੇਗਾ ਕਿ ਜਿਹੜਾ ਦੂਸਰਾ ਪਲੜਾ ਉਹ ਭਾਰੀ ਹੋਈ ਜਾ ਰਿਹਾ, ਆਪ ਜੀ ਦਾ ਪਲੜਾ ਹਲਕਾ ਹੋਈ ਜਾ ਰਿਹਾ. ਪਰ ਆਪ ਜੀ ਨੂੰ ਹਮੇਸ਼ਾ ਮੈਂ ਇਹੀ ਕਹਿੰਦੀ ਹਾਂ ਕਿ ਹਮੇਸ਼ਾ ਸੱਚ ਬੋਲੋ, ਝੂਠ ਕੋਈ ਨਾ ਬੋਲੋ. ਉੱਥੇ ਸੱਚ ਜਾ ਕੇ ਦੱਸੋ ਕਿ ਆਪ ਜੀ ਦੇ ਨਾਲ ਕੀ ਵਾਪਰਦਾ, ਕੀ ਹੁੰਦਾ, ਅਤੇ ਆਪ ਜੀ ਨੂੰ ਉੱਥੇ ਜਾ ਕੇ ਸਾਰੀ ਗੱਲਬਾਤ ਦੱਸਣੀ ਚਾਹੀਦੀ ਹੈ. ਅਤੇ ਜੇਕਰ ਆਪ ਜੀ ਨੂੰ ਲੱਗਦਾ ਕਿ ਆਪਦੇ ਆਲੇ ਦੁਆਲੇ ਘਰ ਦੇ ਵਿੱਚ, ਘਰ ਦੇ ਬਾਹਰ ਜਾਂ ਘਰ ਦੇ ਤੁਹਾਡੇ ਨਾਲ ਜਿਹੜੇ ਪੜੋਸੀ ਨੇ, ਆਪ ਜੀ ਨੂੰ ਪਤਾ ਕਿ ਉੱਥੇ ਰੋਜ਼ ਹੀ ਮਤਲਬ ਕਿ ਬਹੁਤ ਬੁਰਾ ਵਕਤ ਚੱਲ ਰਿਹਾ ਹੈਗਾ, ਲੜਾਈ ਹੋ ਰਹੀ ਹੈ, ਪਰ ਤੁਸੀਂ ਡਰਦੇ ਜਾਂਦੇ ਨਹੀਂ ਹੈਗੇ. ਤੁਸੀਂ ਕਹਿੰਦੇ ਨਹੀਂ ਜੇ ਮੈਂ ਜਾ ਕੇ ਦੱਸਿਆ ਤਾਂ ਫਿਰ ਉਹ ਮੇਰਾ ਨਾਮ ਲੈਣਗੇ, ਲੇਕਿਨ ਤੁਸੀਂ ਉੱਥੇ ਜਾ ਕੇ ਪੁਲਿਸ ਨੂੰ ਤੁਸੀਂ ਰਿਪੋਰਟ ਦੱਸ ਸਕਦੇ ਹੋ. ਔਰ ਕਈ ਵਾਰੀ ਹੁੰਦਾ ਕਿ ਅਸੀਂ ਕਹਿੰਦੇ ਕਿ ਨਹੀਂ ਪੁਲਿਸ ਤਾਂ ਨਹੀਂ ਬੁਲਾਉਣੀ, ਪਰ ਅਸੀਂ ਕਿੱਦਾਂ ਵਨ ਤਾਂ ਅਸੀਂ ਕਰਨਾ ਨਹੀਂ ਹੈਗਾ. ਅਤੇ ਫਿਰ ਹੈਗਾ 105, ਤੁਸੀਂ 105 ਨੰਬਰ ਨੂੰ ਨੱਪੋ ਔਰ ਉੱਥੇ ਉਹਨਾਂ ਨੂੰ ਕਹੋ ਕਿ ਭਾਈ ਮੇਰਾ ਨਾਮ ਵਾਲਾ ਨਾ ਲਓ, ਆਹ ਫਲਾਣੀ ਸਟਰੀਟ ਹੈਗੀ ਹੈ, ਫਲਾਣਾ ਘਰ ਆ, ਉੱਥੇ ਇਸ ਟਾਈਮ ਆਹ ਸਾਰੀਆਂ ਦਿੱਕਤਾਂ ਹੋ ਰਹੀਆਂ, ਜੇ ਤੁਸੀਂ ਆ ਕੇ ਵੇਖਣਾ ਤਾਂ ਵੇਖ ਲਓ, ਹੈ ਨਾ. ਕਈ ਵਾਰੀ ਹੁੰਦਾ ਕਿ ਸਾਡੇ ਘਰ ਦੇ ਆਲੇ ਦੁਆਲੇ ਕੁਛ ਘਰ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਅਸੀਂ, ਸਾਨੂੰ ਪਤਾ ਇੱਥੇ ਕੋਈ ਰਹਿ ਰਿਹਾ, ਪਰ ਨਾ ਅਸੀਂ ਕਿਸੇ ਨੂੰ ਆਉਂਦੇ ਦੇਖਦੇ ਹਾਂ ਨਾ ਜਾਂਦੇ ਵੇਖਦੇ ਹਾਂ, ਪਰ ਸਾਨੂੰ ਅਹਿਸਾਸ ਹੁੰਦਾ ਵੀ ਇੱਥੇ ਕੁਛ ਗਲਤ ਕੰਮ ਚੱਲ ਰਿਹਾ, ਲੇਕਿਨ ਅਸੀਂ ਡਰਦੇ ਜਾ ਕੇ ਪੁਲਿਸ ਨੂੰ ਦੱਸਦੇ ਨਹੀਂ. ਦੋਸਤੋ ਜੇਕਰ ਅਸੀਂ ਦੱਸਾਂਗੇ ਨਹੀਂ ਤਾਂ ਉਹਨਾਂ ਨੂੰ ਪਤਾ ਕਿੱਦਾਂ ਚੱਲੇਗਾ, ਹੈ ਨਾ. ਉਹਨਾਂ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਉਹ ਜਾਦੂ ਦੀ ਛੜੀ ਨੂੰ ਘੁਮਾਉਣਗੇ ਔਰ ਉਹਨਾਂ ਨੂੰ ਸਾਰਾ ਪਤਾ ਚੱਲ ਜਾਏਗਾ ਕਿ ਹਾਂ ਵੀ ਕਿੱਥੇ ਕਿੱਥੇ ਕੀ ਹੋ ਰਿਹਾ, ਔਰ ਉਹਨਾਂ ਕੋਲ ਆਪਣੇ ਆਪ ਹੀ ਸਾਰੇ ਦਸਤਾਵੇਜ਼ ਆ ਜਾਣਗੇ, ਉਹਨਾਂ ਕੋਲ ਆਪਣੇ ਆਪ ਹੀ ਸਾਰੀਆਂ ਰਿਪੋਰਟਾਂ ਲਿਖੀਆਂ ਜਾਣੀਆਂ, ਐਂ ਤਾਂ ਨਹੀਂ ਹੋਊਗਾ ਨਾ। ਇਸ ਕਰਕੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਮਾਜ ਅੱਛਾ ਮਿਲਣਾ ਚਾਹੀਦਾ, ਸਮਾਜ ਦਾ ਮਤਲਬ ਕਿ ਸਾਨੂੰ ਆਲੇ ਦੁਆਲੇ ਜਿਹੜਾ ਸਾਡਾ ਵਾਤਾਵਰਣ ਹੈ ਸਾਨੂੰ ਉਹ ਠੀਕ ਠਾਕ ਮਿਲਣਾ ਚਾਹੀਦਾ, ਅਤੇ ਕੋਸ਼ਿਸ਼ ਕਰੋ ਨਿਡਰ ਹੋ ਕੇ ਪਰ ਸੱਚ ਦਾ ਸਾਥ, ਝੂਠ ਜਾਂ ਫਰੇਬ ਨਹੀਂ, ਸੱਚ ਦਾ ਸਾਥ ਦਿਓ। ਔਰ ਉੱਥੇ ਜਾ ਕੇ ਜਿਹਨੂੰ ਵੀ ਤੁਸੀਂ ਰਿਪੋਰਟ ਦਿਖਾਉਣੀ ਹੈ, ਦੇਣੀ ਹੈਗੀ, ਚਾਹੇ ਕੋਈ ਵੀ ਥਾਣੇ 'ਚ ਜਾਂ ਫਿਰ ਜੇ ਸ਼ਾਮਾਂ ਨੂੰ ਸ਼ਾਮ ਦੇ ਬਾਅਦ 105 ਨੰਬਰ 'ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਦੱਸ ਸਕਦੇ ਹੋ। ਔਰ ਜੇਕਰ ਲੱਗ ਰਿਹਾ ਕਿ ਤੁਹਾਡੇ ਸਟਰੀਟ ਦੇ ਉੱਤੇ ਯਾਨੀ ਕਿ ਤੁਹਾਡੇ ਘਰ ਦੇ ਸਾਹਮਣੇ ਇੱਕ ਗੱਡੀ ਹੈ, ਉਹਨੂੰ 2 ਹਫ਼ਤੇ ਹੋ ਗਏ ਨੇ ਪਾਰਕ ਕੀਤੀ ਹੋਈ, ਪਹਿਲੀ ਗੱਲ ਤਾਂ ਤੁਸੀਂ ਇੱਕ ਅੱਛੇ ਨਾਗਰਿਕ ਦੀ ਤਰ੍ਹਾਂ ਆਪਣੇ ਆਲੇ ਦੁਆਲੇ ਜਿੰਨੇ ਵੀ ਤੁਹਾਡੇ ਪੜੋਸੀ ਨੇ ਉਹਨੂੰ ਜਾ ਕੇ ਪੁੱਛੋ, ਭਾਈ ਆਹ ਤੁਹਾਡੀ ਗੱਡੀ ਹੈ, ਭਾਈ ਤੁਹਾਡੀ ਗੱਡੀ ਹੈ, ਉਹ ਕਹਿਣਗੇ ਜੀ ਨਹੀਂ ਹੈਗੀ, ਅਤੇ ਫਿਰ ਤੁਸੀਂ ਪੁਲਿਸ ਨੂੰ ਰਿਪੋਰਟ ਕਰਕੇ ਦੱਸ ਸਕਦੇ ਹੋ ਵੀ ਆਹ ਗੱਡੀ 2 ਹਫ਼ਤਿਆਂ ਦੀ ਇੱਥੇ ਖੜ੍ਹੀ ਹੈ, ਅਤੇ ਨਾ ਉਹਨੂੰ ਕੋਈ ਲੈਣ ਆਉਂਦਾ ਅਤੇ ਨਾ ਕੋਈ ਕਿਧਰੇ ਇਹਨਾਂ ਨੇ ਕਿਸੇ ਨੇ ਹਟਾਈ ਨਹੀਂ। ਇਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਗੱਡੀਆਂ ਚੋਰੀ ਹੁੰਦੀਆਂ ਅਤੇ ਉਹਨਾਂ ਤੋਂ ਜਿਹੜੀ ਪੁਲਿਸ ਹੁੰਦੀ ਹੈ ਉਹ ਫਟਾਫਟ ਦੇਖ ਲੈਂਦੀ, ਉਹਨਾਂ ਕੋਲ ਨੰਬਰ ਹੁੰਦੇ, ਉਹਨਾਂ ਕੋਲ ਤਾਂ ਸਾਰਾ ਕੁਛ ਹੁੰਦਾ, ਉਹਨਾਂ ਕੋਲ ਬਹੀ ਖਾਤੇ ਹੁੰਦੇ ਨੇ, ਸਾਰੀਆਂ ਜਨਮ ਪੱਤਰੀ ਉਹਨਾਂ ਦੇ ਕੋਲ ਹੀ ਹੁੰਦੀਆਂ, ਉਹ ਦੇਖ ਲੈਂਦੇ ਨੇ ਔਰ ਉਹਦੇ ਬਾਅਦ ਆਪ ਜੀ ਨੂੰ ਦੱਸਦੇ ਨੇ। ਲੇਕਿਨ ਦੇਖੋ ਪੁਲਿਸ ਵਾਲੇ ਜਿਹੜੇ ਹੈਗੇ ਨੇ ਇਹ ਉੱਤੋਂ ਤਾਂ ਆਏ ਨਹੀਂ ਹੈਗੇ ਨਾ, ਇਹ ਮਾਰਸ ਜੁਪੀਟਰ ਤੋਂ ਤਾਂ ਆਏ ਨਹੀਂ, ਇਹ ਵੀ ਤਾਂ ਸਾਰੇ ਜਿਹੜੇ ਔਰਤਾਂ ਔਰ ਮਰਦ ਨੇ ਜਿਹੜੇ ਵੀ ਇੱਥੇ ਪੁਲਿਸ ਦੇ ਵਿੱਚ ਹੈਗੇ ਨੇ, ਇਹ ਵੀ ਤਾਂ ਤੁਹਾਡੇ ਔਰ ਸਾਡੀ ਤਰ੍ਹਾਂ ਹੀ ਹੈਗੇ ਨਾ ਸਾਰੇ, ਅਤੇ ਇਹਨਾਂ ਦਾ ਜੇ ਅਸੀਂ ਸਾਥ ਦੇਵਾਂਗੇ ਉਹਦੇ ਬਾਅਦ ਸਾਡੇ ਆਪਣੇ ਆਪ ਜਿਹੜਾ ਵਾਤਾਵਰਣ ਹੈ ਉਹ ਅਸੀਂ ਖੁਦ ਖੁਸ਼ਹਾਲ ਬਣਾਵਾਂਗੇ। ਉਹਨਾਂ ਕੋਲ ਪਾਵਰ ਹੈ ਪਰ ਸਾਡੇ ਕੋਲ ਅਕਲ ਹੈਗੀ ਹੈ, ਅਕਲ ਕਹਿਣ ਦਾ ਮਤਲਬ ਹੈਗਾ ਕਿ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਇੱਥੇ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ। ਲੇਕਿਨ ਫਿਰ ਮੇਰੀਆਂ 2 ਗੱਲਾਂ, ਇਮਾਨਦਾਰੀ ਔਰ ਸੱਚਾਈ ਦੇ ਨਾਲ, ਕਦੇ ਵੀ ਕਿਸੇ ਦੇ ਉੱਤੇ ਗਲਤ ਲਾਂਛਨ ਨਹੀਂ ਲਗਾਓ, ਕਦੇ ਵੀ ਕਿਸੇ ਨੂੰ ਗਲਤ ਚੀਜ਼ਾਂ 'ਚ ਨਾ ਉਹਨਾਂ ਨੂੰ ਲੈ ਕੇ ਜਾਓ, ਕਿਉਂਕਿ ਕਹਿੰਦੇ ਨੇ ਕਿ ਅਸੀਂ ਆਪਣੇ ਆਪ ਨੂੰ ਵੀ ਤਾਂ ਜਵਾਬ ਦੇਣੇ ਹੁੰਦੇ ਨੇ ਨਾ, ਕਿਉਂਕਿ ਜੇਕਰ ਅਸੀਂ ਝੂਠ ਬੋਲੀਏ ਕਿਸੇ ਨੂੰ ਹੋਰ ਦੇ ਉੱਤੇ ਅਸੀਂ ਨੁਕਸਾਨ ਕਰੀਏ ਤਾਂ ਕੀ ਹੋਏਗਾ, ਅਸੀਂ ਆਪਣੀਆਂ ਨਜ਼ਰਾਂ ਦੇ ਨਾਲ ਅਸੀਂ ਨਹੀਂ ਮਿਲਾ ਸਕਦੇ, ਅਸੀਂ ਸਾਨੂੰ ਲੱਗੇਗਾ ਕਿ ਅਸੀਂ ਕਿੰਨਾ ਝੂਠ ਬੋਲਿਆ, ਹੈ ਨਾ। ਝੂਠ ਨਾ ਬੋਲੋ, ਇੱਕ ਦੂਜੇ ਦਾ ਸਾਥ ਦਿਓ ਅੱਛਾਈ ਦੇ ਵਿੱਚ। ਜੇਕਰ ਆਪ ਜੀ ਨੂੰ ਲੱਗ ਰਿਹਾ ਕਿ ਲੋਕ ਅੱਛੇ ਨੇ, ਉਹਨਾਂ ਦੀ ਅੱਛਾਈ ਦਾ ਸਾਥ ਦਿਓ। ਕਈ ਵਾਰੀ ਹੁੰਦਾ ਕਿ ਅਸੀਂ ਲੋਕਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਹਾਂ ਔਰ ਅਸੀਂ ਕਈ ਵਾਰੀ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਹਾਂ, ਸਾਨੂੰ ਲੱਗਦਾ ਕਿ ਇਨਸਾਨ ਬਹੁਤ ਅੱਛਾ ਹੈਗਾ, ਔਰ ਕਈ ਵਾਰੀ ਉਹ ਇਨਸਾਨ ਜਿਹਨੂੰ ਕਹਿੰਦੇ ਨੇ ਸ਼ਾਤਰ ਦਿਮਾਗ ਹੁੰਦਾ, ਉਹਨਾਂ ਦੇ ਬਾਣੀ ਕੁਛ ਹੋਰ ਹੁੰਦੀ ਹੈ, ਉਹਨਾਂ ਦੇ ਅੰਦਰ ਕੁਛ ਹੋਰ ਹੁੰਦਾ, ਔਰ ਜਦੋਂ ਉਹ ਆਪਣੀ ਬਾਣੀ ਦਾ ਇਸਤੇਮਾਲ ਕਰਕੇ ਆਪ ਜੀ ਤੋਂ ਕਰੂਪ ਕੰਮ ਕਰਾਉਂਦੇ ਨੇ ਅਤੇ ਆਪ ਜੀ ਕਰ ਦਿੰਦੇ ਹੋ, ਬਾਅਦ ਵਿੱਚ ਤੁਸੀਂ ਪਛਤਾਉਂਦੇ ਹੋ ਕਿ ਉਫੋ ਮੈਨੂੰ ਥੋੜ੍ਹਾ ਡੂੰਘਾ ਸੋਚਣਾ ਚਾਹੀਦਾ ਸੀਗਾ। ਡੂੰਘਾ ਜ਼ਰੂਰ ਸੋਚੋ ਜੀ, ਕਿਉਂਕਿ ਸੋਚ ਦੇ ਉੱਤੇ ਸਾਡੇ ਕਿਸੇ ਦੇ ਉੱਤੇ ਕੋਈ ਸਾਡੀ ਸੋਚ ਨੂੰ ਕਾਬੂ ਨਹੀਂ ਕਰ ਸਕਦਾ, ਹੈ ਨਾ। ਸਾਨੂੰ ਮਤਲਬ ਕਿ ਸਰੀਰਕ ਤੌਰ 'ਤੇ ਸਾਨੂੰ ਕੋਈ ਕਾਬੂ ਕਰ ਸਕਦਾ, ਲੇਕਿਨ ਸਾਡੇ ਦਿਮਾਗ 'ਤੇ ਕੋਈ ਕਾਬੂ ਨਹੀਂ ਕਰ ਸਕਦਾ, ਹੈ ਨਾ ਜੀ। ਜਦ ਤੱਕ ਕੋਈ ਸੱਟ ਨਾ ਵੱਜੇ ਤਾਂ ਰੱਬ ਦੀ ਮਿਹਰ ਹੈ ਕਿ ਸੱਟ ਕਿਸੇ ਨੂੰ ਕਿਉਂ ਵੱਜੇਗੀ, ਹੈ ਨਾ। ਆ ਦੋਸਤੋ 3 ਕੁ ਮਸ਼ਹੂਰੀਆਂ ਹੋਰ ਸੁਣ ਲਈਏ ਪਲੀਜ਼।
1: ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
2: ਉਹ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
3: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
2: ਕਾਲ ਬੈਰਿਸਟਰ ਫਾਰੂਕ ਗੁੱਲ ਕੇਸਰਾਨੀ 02233208720।
4: ਓਏ ਰਕੇਸ਼, ਕੀ ਹੋਇਆ?
5: ਓਏ ਯਾਰ, ਮੈਨੂੰ ਉਹ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ, ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
4: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
5: ਇੰਡੀਅਨ ਖਾਣੇ ਦੀ।
4: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
5: ਪਰ ਕਾਰ ਕਿੱਥੇ ਖੜੀ ਕਰਾਂਗੇ?
4: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
6: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 09262313132।
7: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
8: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
9: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
10: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
11: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
12: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇ ਲੇਨ, ਆਕਲੈਂਡ।
13: ਮਿਲੇਨੀਅਲਸ ਇਮੀਗ੍ਰੇਸ਼ਨ ਐਂਡ ਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
14: ਫੈਂਸਿੰਗ ਵੀ
8: ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
13: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
12: ਕੁਆਲਿਟੀ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫੀਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02024490009 ਔਰ ਈਮੇਲ hdfenceanddeck@gmail.com।
0: ਹਾਂਜੀ ਦੋਸਤੋ, ਅਸੀਂ ਗੱਲ ਕਰ ਰਹੇ ਸੀਗੇ ਕਿ ਜੇਕਰ ਅਸੀਂ ਰਿਪੋਰਟ ਦਰਜ ਨਹੀਂ ਕਰਾਉਂਦੇ, ਹੈ ਨਾ, ਅਤੇ ਪੁਲਿਸ ਨੂੰ ਪਤਾ ਨਹੀਂ ਚੱਲੇਗਾ, ਫਿਰ ਅਸੀਂ ਕਹਿੰਦੇ ਹਾਂ ਉੱਥੇ ਅਸੀਂ ਜਾ ਕੇ ਕੰਪਲੇਨ ਕਰਨਾ। ਜਦੋਂ ਅਸੀਂ ਨੈਟਵਰਕ ਮੀਟਿੰਗਸ ਵਗੈਰਾ ਦੇ ਜਾਂਦੇ ਹਾਂ, ਉੱਥੇ ਅਕਸਰ ਅਸੀਂ ਪੁਲਿਸ ਕੋਲ ਜਾ ਕੇ ਬੜਾ ਵੱਧ ਚੜ੍ਹ ਕੇ ਅਸੀਂ ਗੱਲ ਕਰਦੇ ਹਾਂ ਵੀ ਦੇਖੋ ਤੁਸੀਂ ਇੱਥੇ ਨਹੀਂ ਭੇਜਦੇ ਪੁਲਿਸ, ਤੁਸੀਂ ਇੱਥੇ ਆਏ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ। ਉਹ ਕਹਿੰਦੇ ਨੇ ਵੀ ਸਾਡੇ ਜਿਹੜੇ ਪੇਪਰ ਨੇ ਉੱਥੇ ਤਾਂ ਸਾਨੂੰ ਕੋਈ ਚੋਰੀ ਨਹੀਂ ਨਜ਼ਰ ਆਉਂਦੀ, ਉੱਥੇ ਤਾਂ ਸਾਨੂੰ ਕਿਸੇ ਨੇ ਨਜ਼ਰ ਹੀ ਨਹੀਂ ਆਉਂਦਾ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਹੋਇਆ ਹੋਵੇ, ਹੈ ਨਾ। ਲੇਕਿਨ ਅਸੀਂ ਦਿੰਦੇ ਨਹੀਂ ਹੈਗੇ, ਤਾਂ ਕੋਸ਼ਿਸ਼ ਕਰੋ ਦੋਸਤੋ, ਕਿਉਂਕਿ ਜਿਹੜਾ ਜਦ ਤੱਕ ਅਸੀਂ ਪੁਲਿਸ ਵਾਲਿਆਂ ਨੂੰ ਦੱਸਾਂਗੇ ਨਹੀਂ, ਉਹਨਾਂ ਨੂੰ ਦਿਖਾਵਾਂਗੇ ਨਹੀਂ ਵੀ ਹਾਂ ਬਈ ਇੱਥੇ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ, ਤਦ ਤੱਕ ਉਹਨਾਂ ਕੋਲ ਕੁਛ ਵੀ ਨਹੀਂ ਕਰ ਸਕਦੇ। ਨਾ ਤਾਂ ਉਹ ਆਪਣੀ ਟੀਮ ਭੇਜ ਸਕਦੇ ਨੇ, ਜਿੱਦਾਂ ਹੁਣ ਪਿੱਛੇ ਜੇ ਆਪ ਜੀ ਨੂੰ ਪਤਾ ਕਿ ਪਾਪਾ ਟੋਏ ਬਹੁਤ ਸੁਰਖੀਆਂ 'ਚ ਰਿਹਾ ਸੀਗਾ, ਕਾਫੀ ਵੀ ਇੱਥੇ ਕ੍ਰਾਈਮ ਬਹੁਤ ਹੋ ਗਿਆ ਉਹਨਾਂ ਨੇ, ਤੁਸੀਂ ਦੇਖੋ ਦੀਵਾਲੀ ਦੇ ਲਾਗੇ 'ਚ ਆ ਗਏ, ਪੁਲਿਸ ਵੀ ਆਈ ਸੀਗੀ ਔਰ ਉੱਥੇ ਗਸ਼ਤ ਕਰਦੇ ਰਹੇ ਸੀਗੇ। ਉਹੀ ਕਹਿਣ ਦਾ ਭਾਵ ਹੈਗਾ ਕਿ ਜੇਕਰ ਆਪ ਜੀ ਦੇ ਸਟਰੀਟ 'ਤੇ ਆਪਦੇ ਘਰ ਦੇ ਕੋਲ ਕੁਛ ਵੀ ਹੁੰਦਾ, ਜੇਕਰ ਨਾਲ ਲੱਗਦਾ ਕਿ ਉੱਥੇ ਡੋਮੈਸਟਿਕ ਵਾਇਲੈਂਸ ਬਹੁਤ ਹੋ ਰਿਹਾ, ਤਾਂ ਆਪ ਜੀ ਨੂੰ ਪੁਲਿਸ ਨੂੰ ਫੋਨ ਕਰਕੇ ਦੱਸਣਾ ਚਾਹੀਦਾ ਵੀ ਇੱਥੇ ਆਹ ਵਾਲਾ ਕ੍ਰਾਈਮ ਹੋ ਰਿਹਾ, ਹੈ ਨਾ ਜੀ। ਜੇਕਰ ਆਪ ਜੀ ਨੂੰ ਲੱਗਦਾ ਵੀ ਕੁਛ ਲੋਕ ਗਲਤ ਕੰਮ ਕਰ ਰਹੇ ਨੇ, ਜਿੱਦਾਂ ਕਿ ਫੀਮ ਵਗੈਰਾ ਵੇਚ ਰਹੇ ਨੇ ਜਾਂ ਡਰੱਗਸ ਵੇਚ ਰਹੇ ਨੇ, ਆਪ ਜੀ ਨੂੰ ਪਤਾ ਹੈਗਾ, ਕਿਉਂਕਿ ਬਹੁਤ ਪਹਿਲੇ, ਕਿਉਂਕਿ ਅਸੀਂ ਨਾ ਸਾਡੇ ਅੰਦਰ ਇੱਕ ਡਰਾਵਾ ਹੈਗਾ ਕਿ ਨਹੀਂ ਕੀ ਹੋਏਗਾ, ਯਾਦ ਰੱਖੋ ਦੋਸਤੋ ਵੀ ਇਹ ਆਪਣਾ ਮਤਲਬ ਫਿਰ ਉੱਥੇ ਮਾਫ਼ ਕਰਨਾ, ਮਤਲਬ ਆਪਣੇ ਬੰਦਿਆਂ ਨੂੰ ਵੀ ਮਾੜਾ ਕਹਿੰਦੇ ਚੰਗਾ ਨਹੀਂ ਲੱਗਦਾ, ਹੈ ਨਾ, ਕਿਉਂਕਿ ਆਪਣੇ ਇੰਡੀਆ 'ਤੇ ਚਲੋ ਅਸੀਂ ਕਹਿੰਦੇ ਹਾਂ ਕਿ ਘੂਸਖੋਰੀ ਖਾ ਲੈਂਦੇ ਨੇ, ਬਰਾਈਬ ਦੇ ਕੇ ਤਾਂ ਆਪਾਂ ਪੁਲਿਸ ਨੂੰ ਕੁਛ ਕਰ ਲੈਂਦੇ, ਲੇਕਿਨ ਇਹੋ ਜਿਹੀ ਇੱਥੇ ਕੋਈ ਗੱਲ ਨਹੀਂ ਹੈਗੀ, ਤੁਸੀਂ ਜਾ ਕੇ। ਪਰ ਉਹੀ ਹੁੰਦਾ ਕਿ ਉਹਨਾਂ ਨੂੰ ਪਰੂਫ ਚਾਹੀਦਾ ਵੀ ਕੀ ਹੈਗਾ ਤੁਹਾਡੇ ਕੋਲ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਦੇਖ ਰਹੇ ਹੋ ਵੀ ਕੋਈ ਗੱਡੀ ਚੋਰੀ ਕਰ ਰਿਹਾ, ਤੁਸੀਂ ਉਹਦੀ ਫੁਟੇਜ ਲੈ ਲੈਂਦੇ ਹੋ ਔਰ ਤੁਸੀਂ ਉਹਨਾਂ ਨੂੰ ਜਾ ਕੇ ਦੇ ਦਿੰਦੇ ਹੋ ਵੀ ਆਹ ਦੇਖੋ ਆਹ ਸਾਡੇ ਕੋਲ ਫੁਟੇਜ ਵੀ ਹੈਗੀ ਇਸ ਟਾਈਮ ਹੋਇਆ ਸੀਗਾ। ਕਿਉਂਕਿ ਜਦੋਂ ਸਾਡੇ ਕੋਲ ਤਸਵੀਰ ਕੋਈ ਹੁੰਦੀ ਹੈ, ਹੈ ਨਾ, ਜਦੋਂ ਤਸਵੀਰ ਸਾਡੇ ਕੋਲ ਹੋਏਗੀ ਤਾਂ ਪੁਲਿਸ ਨੂੰ ਜ਼ਾਹਿਰ ਯਕੀਨ ਹੋ ਹੀ ਜਾਏਗਾ ਵੀ ਹਾਂ ਇਹ ਘਟਨਾ ਸੱਚੀ ਮੁੱਚੀ ਘਟੀ ਸੀਗੀ। ਦੂਸਰਾ ਹੁਣ ਅਸੀਂ ਕਹਿੰਦੇ ਹਾਂ ਕਿ ਲੋਕ ਪਿੱਛੇ ਜੇ ਕਾਫੀ ਕੁਛ ਹੋਇਆ ਸੀਗਾ ਕਿ ਬੜੇ ਸਾਰੇ ਸਰਕਾਰ ਦੇ ਵਿੱਚ ਵੀ ਕਾਫੀ ਉਹਨਾਂ ਨੇ ਗੱਲਾਂ ਕੀਤੀਆਂ ਕਿ ਜਿਹੜੇ ਸਾਡੇ ਹਿੱਤ 'ਚ ਨਹੀਂ ਸੀਗੀਆਂ। ਪਰ ਦੋਸਤੋ ਕਈ ਵਾਰੀ ਤੁਸੀਂ ਕਹੋਗੇ ਕਿ ਹੈਲੋ ਜ਼ਿੰਦਗੀ ਹਮੇਸ਼ਾ ਦੂਸਰੇ ਰੁੱਖ ਦੀ ਗੱਲ ਕਰਦੇ ਨੇ, ਮੈਂ ਦੂਸਰੇ ਰੁੱਖ ਦੀ ਗੱਲ ਨਹੀਂ ਕਰਦੀ, ਮੈਂ ਸਿਰਫ ਆਪ ਜੀ ਦੇ ਸਾਹਮਣੇ ਕੁਛ ਚੀਜ਼ਾਂ ਨੂੰ ਬਿਆਨ ਕਰਦੀ ਹਾਂ ਕਿ ਜਿਹੜੇ ਆਮ ਲੋਕ ਸ਼ਾਇਦ ਆਪ ਜੀ ਨੂੰ ਕਹਿੰਚ ਡਰਨ ਜਾਂ ਹਿਚਕਚਾਹਨ, ਠੀਕ ਹੈ ਨਾ ਦੋਸਤੋ, ਕਿਉਂਕਿ ਸੱਚ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਹੀ ਕੜਵਾ ਹੁੰਦਾ, ਹੈ ਨਾ। ਜਿੱਦਾਂ ਕਿ ਮੈਂ ਆਪ ਜੀ ਨੂੰ ਕਿੰਨੀ, ਕਿਉਂਕਿ ਜਦੋਂ ਵੀ ਅਸੀਂ ਕਿਸੇ ਦੇ ਬਾਰੇ ਕੁਛ ਗਲਤ ਸੋਚਦੇ ਹਾਂ ਉਹ ਇੱਕਦਮ ਤਾਂ ਨਹੀਂ ਹੁੰਦਾ, ਉਹ ਹੌਲੀ ਹੌਲੀ ਹੌਲੀ ਘੜਾ ਭਰਦਾ ਹੈਗਾ, ਹੈ ਨਾ। ਜਦੋਂ ਘੜਾ ਭਰਦਾ ਹੈਗਾ ਉਹਦੇ ਬਾਅਦ ਫਿਰ ਉਹ ਖਿਲਰ ਜਾਂਦਾ ਪਾਣੀ ਨਾ ਬਾਹਰ, ਫਿਰ ਸਾਰਾ ਡੁੱਲਦਾ। ਇਸੇ ਤਰ੍ਹਾਂ ਤੁਸੀਂ ਦੇਖੋ ਪਿੱਛੇ ਜੇ ਪਿਛੋਕੜ ਦੇ ਸਾਡੇ ਉੱਤੇ ਕਾਫੀ ਕੁਛ ਲੋਕਾਂ ਨੇ ਬਹੁਤ ਕੁਛ ਕਿਹਾ ਔਰ ਜਿੱਥੇ ਹੁੰਦਾ ਅਸੀਂ ਜਾ ਕੇ ਉਹਨਾਂ ਨੂੰ ਜਾ ਕੇ ਡਟ ਕੇ ਜਵਾਬ ਦਿੰਦੇ ਹਾਂ, ਲੇਕਿਨ ਇਸ ਵਕਤ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਰਹੀ, ਲੇਕਿਨ ਮੈਂ ਆਪ ਜੀ ਦੇ ਨਾਲ ਇੱਕ ਸਵਾਲ ਕਰਨਾ ਚਾਹੁੰਦੀ ਹਾਂ। ਆਪ ਜੀ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਪ ਜੀ ਆਪਣੇ ਆਪ ਨੂੰ ਜ਼ਰੂਰ ਸੋਚਿਓ ਕਿ ਜਦੋਂ ਅਸੀਂ ਕੂੜਾ, ਹੈ ਨਾ, ਜਿੱਦਾਂ ਹੁਣ ਅਸੀਂ ਵੀ ਕਮਰੇ ਛੱਡੇ ਨੇ ਜਾਂ ਕੋਈ ਥਾਂ ਛੱਡੀਏ, ਹੁਣ ਅਸੀਂ ਆਪਣਾ ਘਰ ਲੈ ਲਿਆ ਕੁਛ ਹੈ, ਅਤੇ ਜਿਹੜਾ ਕੂੜਾ ਹੁੰਦਾ ਅਸੀਂ ਕਿਧਰੇ ਦੇਖ ਰਹੇ ਹਾਂ ਵੀ ਜਿੱਥੇ ਵੀ ਘਰ ਬਣਦੇ ਪਏ ਨੇ ਅਸੀਂ ਉੱਥੇ ਜਾ ਕੇ ਡੰਪ ਕਰ ਦਿੰਦੇ ਹਾਂ, ਹੈ ਨਾ, ਕੋਈ ਨਾ ਕੋਈ ਤੁਹਾਨੂੰ ਦੇਖ ਹੀ ਲੈਂਦਾ, ਕਿਉਂਕਿ ਸਾਰੇ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ, ਕਿਧਰੇ ਨਾ ਕਿਧਰੇ ਕੋਈ ਬੰਦਾ ਕੋਈ ਖੜਾ ਖੜਾ ਦੇ ਕੇ ਕਿਧਰੇ ਨਾ ਕਿਧਰੇ ਕੋਈ ਤਸਵੀਰ ਆ ਜਾਂਦੀ ਹੈ, ਹੈ ਨਾ ਜੀ। ਫਿਰ ਕੀ ਹੁੰਦਾ ਕਿ ਮਿਲੀਅਨ ਮਿਲੀਅਨ ਦੋ ਦੋ ਤਿੰਨ ਤਿੰਨ ਮਿਲੀਅਨ ਦੇ ਘਰ ਲੈ ਲੈਂਦੇ, ਉਹਦੇ ਬਾਅਦ ਵੀ ਅਸੀਂ ਕਿਧਰੇ ਗੱਦਾ ਸੁੱਟਤਾ, ਕਿਧਰੇ ਕੁਰਸੀ ਸੁੱਟਤੀ, ਜਾਂ ਫਿਰ ਹੋਇਆ ਕਿ ਅਸੀਂ ਗਲਤ ਮਲਤ ਗੱਲਾਂ ਕਰਦੇ ਹਾਂ। ਕਈ ਵਾਰੀ ਹੁੰਦਾ ਕਿ ਠੀਕ ਹੈ ਆਪ ਜੀ ਦੇ ਘਰ ਜੇ ਕੋਈ ਦਿੱਕਤ ਹੈਗੀ ਹੈ, ਆਪ ਜੀ ਖਾਣਾ ਨਹੀਂ ਖਾ ਸਕਦੇ, ਕੋਈ ਨਹੀਂ, ਸਾਡੇ ਕੋਲ ਤਾਂ ਗੁਰੂ ਘਰ ਹੈਗੇ ਨੇ, ਗੁਰੂ ਘਰ ਜਾ ਕੇ ਤੁਸੀਂ ਜਿੰਨਾ ਮਰਜ਼ੀ ਖਾਣਾ ਖਾਓ, ਕੋਈ ਪਾਬੰਦੀ ਥੋੜ੍ਹੀ ਉਹਦੇ ਉੱਤੇ, ਹੈ ਨਾ। ਗੁਰੂ ਘਰ ਜਾਓ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਹਾਡੇ ਕੁਛ ਹਾਲਾਤ ਇਹੋ ਜਿਹੇ ਨੇ ਕਿ ਜਿੱਥੇ ਤੁਸੀਂ ਨਹੀਂ ਨਹੀਂ ਤੁਹਾਡੇ ਕੋਲ ਨਹੀਂ ਗੱਲ ਬਣਦੀ, ਕੋਈ ਗੱਲ ਨਹੀਂ, ਸਾਰੇ ਗੁਰੂ ਘਰ ਘਰ ਦੇ ਵਾਸਤੇ ਨੇ, ਇਸੇ ਕਰਕੇ ਲੰਗਰ ਲੱਗਦੇ ਨੇ ਨਾ ਕਿ ਤੁਸੀਂ ਉੱਥੇ ਜਾ ਕੇ ਪੇਟ ਭਰ ਕੇ ਖਾਣਾ ਖਾ ਸਕੋ। ਲੇਕਿਨ ਕਈ ਵਾਰੀ ਹੁੰਦਾ ਕਿ ਅਸੀਂ ਦੁਕਾਨਾਂ 'ਤੇ ਜਾ ਕੇ ਜਿਹੜੀਆਂ ਆਪਣੀਆਂ ਦੁਕਾਨਾਂ ਨਹੀਂ ਹੁੰਦੀਆਂ, ਅਸੀਂ ਉੱਥੇ ਜਾ ਕੇ ਮੰਗਦੇ ਹਾਂ ਕਿ ਕੁਛ ਜੇ ਫਰੀ ਫੂਡ ਹੈ ਸਾਨੂੰ ਦੇ ਦਿਉ, ਹੈ ਨਾ, ਸਾਨੂੰ ਕੁਛ ਮੁਫਤ ਹੈ ਉਹ ਦੇ ਦਿਉ, ਹੈ ਨਾ। ਉੱਥੇ ਕੀ ਹੁੰਦਾ ਹੈ ਫਿਰ ਕਿਹਦੀ ਚੀਜ਼ ਹੁੰਦੀ ਕਿ ਅਸੀਂ ਫਿਰ, ਜਾਂ ਫਿਰ ਹੁੰਦਾ ਕਈ ਵਾਰੀ ਅਸੀਂ ਆਪਣੇ ਲੋਕਾਂ ਦੇ ਜਾ ਕੇ ਬਾਰੇ ਗੱਲ ਕਰ ਦਿੰਦੇ ਕਿ ਇਹ ਬੰਦਾ ਗਲਤ ਹੈ, ਕਿਉਂ ਕਰਦੇ ਹਾਂ ਅਸੀਂ ਆਪਸ ਵਿੱਚ। ਦੇਖੋ ਘਰ ਦੇ ਵਿੱਚ ਲੜਾਈਆਂ ਹੁੰਦੀਆਂ, ਭੈਣ ਭਰਾਵਾਂ ਦੀ ਲੜਾਈ, ਆਪਸ ਵਿੱਚ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਜਦੋਂ ਬਾਹਰ ਜਾਂਦੇ ਹੋ ਹਮੇਸ਼ਾ ਅੱਛੀਆਂ ਅੱਛੀਆਂ ਅੱਛੀਆਂ ਗੱਲਾਂ ਕਰੋ। ਕੋਈ ਆਪ ਜੀ ਨੂੰ ਜੇ ਕਹਿੰਦਾ ਵੀ ਹੈ, ਜੇ ਕੋਈ ਤੁਹਾਡੇ ਕੋਈ ਓਪੋਜੀਸ਼ਨ ਪਾਰਟੀ ਵੀ ਹੈ, ਹੈ ਨਾ, ਜੇ ਮੈਂ ਮਸਲਾ ਦਿੰਦੀ ਹਾਂ ਮੇਰੇ, ਫੋਰ ਇਗਜ਼ਾਮਪਲ ਮੈਂ ਤੁਹਾਨੂੰ ਉਦਾਹਰਣ ਦੇ ਰਹੀ ਹਾਂ, ਜੇ ਉਹ ਮੇਰੇ ਬਾਰੇ ਗੱਲ ਕਰਨੀ ਹੈ, ਕਿਸੇ ਹੋਰ ਦੇ ਬਾਰੇ ਗੱਲ ਕਰਨ, ਤੁਹਾਨੂੰ ਪਤਾ ਇਹ ਤਾਂ ਬੰਦੇ ਆਪਣੇ ਨੇ ਭਾਈ, ਇਹ ਤਾਂ ਆਪਣੇ ਬੰਦੇ ਨੇ, ਤੁਹਾਨੂੰ ਉੱਥੇ ਕਹਿਣਾ ਚਾਹੀਦਾ ਨਹੀਂ ਭਾਈ ਨਹੀਂ, ਇਹ ਤਾਂ ਬੰਦੇ ਬਹੁਤ ਵਧੀਆ ਨੇ, ਫਸਟ ਕਲਾਸ ਨੇ, ਹੈ ਨਾ। ਬਾਅਦ ਦੇ ਵਿੱਚ ਤੁਸੀਂ ਚੱਕੋ ਫੋਨ, ਉਹ ਕਹੋ ਭਾਈ ਆਹ ਵਾਲੀ ਗੱਲ ਸੁਣੀ ਸੀ, ਭੈਣ ਜੀ ਤੁਹਾਡੇ ਬਾਰੇ ਆਹ ਗੱਲ ਸੁਣੀ, ਭਾਈ ਜੀ ਇੱਦਾਂ ਸੁਣਿਆ ਸੀਗਾ, ਉਹ ਗੱਲ ਨੂੰ ਤੁਸੀਂ ਉਹਦਾ ਸ਼ੱਕ ਦੂਰ ਕਰ ਲਓ। ਲੇਕਿਨ ਜਦੋਂ ਅਸੀਂ ਬਾਹਰ ਜਾ ਕੇ ਇੱਕ ਦੂਜੇ ਦੀਆਂ ਬੁਰਾਈਆਂ ਕਰਦੇ ਹਾਂ ਤਾਂ ਫਿਰ ਗੋਰਿਆਂ ਨੂੰ ਤਾਂ ਪਤਾ ਚੱਲਦਾ। ਤੁਸੀਂ ਦੇਖੋ ਵੀ ਸਾਡੇ ਉੱਤੇ ਵਿਦੇਸ਼ੀਆਂ ਨੇ ਰਾਜ ਕਿਉਂ ਕੀਤਾ, ਕਿਉਂਕਿ ਸਾਡੇ ਤੋਂ ਸਭ ਤੋਂ ਜਿਹੜੀ ਸਾਡੀ, ਮਤਲਬ ਸਾਰੇ ਇਨਸਾਨਾਂ 'ਚ ਹੁੰਦੀ ਹੈ, ਪਰ ਸਾਡੇ 'ਚ ਜਿਹੜੀ ਹੁੰਦੀ ਨਾ ਦੁਵੇਸ਼ ਭਾਵਨਾ, ਜਲਣਾ, ਈਰਖਾ ਕਰਨੀ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਉਹਨਾਂ ਨੇ ਕਿਹਾ ਆਹ ਮੇਰੇ ਤੋਂ ਉੱਤੇ ਕਿਵੇਂ ਲੰਘ ਗਿਆ। ਦੇਖੋ ਦੋਸਤੋ, ਜਿਹਦੀ ਜੋ ਕਿਸਮਤ ਹੁੰਦੀ ਹੈ ਉਹਨੇ ਲੈ ਜਾਣਾ ਹੈ, ਠੀਕ ਹੈ। ਅਤੇ ਜੇ ਅਸੀਂ ਸੋਚਦੇ ਹਾਂ ਕਿ ਉਹ ਬੰਦਾ ਜਾਂ ਉਹ ਜਨਾਨੀ ਮੇਰੇ ਤੋਂ ਉੱਤੇ ਕਿਵੇਂ ਚਲੇ ਗਈ, ਇਹ ਤਾਂ ਆਪ ਜੀ ਦੀ ਸੋਚ ਦੀ ਖਲਬਲੀ ਹੈ ਨਾ ਜੀ, ਇਹ ਤਾਂ ਆਪ ਜੀ ਦੀ ਸੋਚ ਠੀਕ ਨਹੀਂ ਹੈ। ਅਰੇ ਭਾਈ, ਉਹ ਇਨਸਾਨ ਜਾਂ ਔਰਤ ਜਾਂ ਬੰਦਾ ਜੋ ਵੀ ਹੈ, ਜੇ ਉਹ ਅੱਛੇ ਖਾਸੇ ਹੈਗੇ ਨੇ ਤਾਂ ਉਹਨਾਂ 'ਚ ਕੋਈ ਤਾਂ ਕੋਈ ਤਾਰੀਫ ਹੋਊਗੀ ਕਿ ਜੇ ਉਸ ਲਾਇਕ ਨੇ, ਅਤੇ ਬਲਕਿ ਉਹਨਾਂ ਦੀ ਨਿੰਦਿਆ ਕਰਨ ਦੇ ਬਜਾਏ ਤੁਸੀਂ ਬਲਕਿ ਉਹਨਾਂ ਦੇ ਨਾਲ ਖੜੇ ਹੋਵੋ ਕਿ ਹਾਂ ਵੀ ਇਹ ਬੰਦਾ ਸੱਚ ਬੋਲਦਾ, ਇਹ ਇਮਾਨਦਾਰ, ਇਹਦੇ ਨਾਲ ਖੜੇ ਹੋਵੋ। ਨਹੀਂ ਹੁੰਦਾ ਕਿ ਨਹੀਂ ਜੀ ਨਹੀਂ, ਇਹਨਾਂ ਦੀ ਸਿਫਤ ਕਿਵੇਂ ਹੋ ਗਈ ਸਾਡੇ ਦਿਮਾਗ ਦੇ ਵਿੱਚ। ਇਸੇ ਕਰਕੇ ਮੈਂ ਕਹਿੰਦੀ ਕਿ ਜਦੋਂ ਸਾਨੂੰ ਸਮਾਜਿਕ ਤੌਰ 'ਤੇ ਲੋਕ ਸਾਡੇ ਉੱਤੇ ਐਬ ਕੱਢਣ ਲੱਗ ਜਾਂਦੇ ਨੇ, ਉਹ ਐਬ ਕਿੰਨੇ ਪੈਦਾ ਕੀਤੇ ਅਸੀਂ ਬਾਹਰ ਜਾ ਕੇ, ਅਸੀਂ ਇੱਕ ਦੂਜੇ ਦੇ ਬਾਰੇ ਕਹਿੰਦੇ ਹਾਂ ਦੇਖਿਓ ਉਹਨੇ ਆਹ ਕੀਤਾ, ਉਹ ਖਰਾਬ ਹੈ। ਨਹੀਂ ਕਰਨਾ ਚਾਹੀਦਾ। ਕਹਿੰਦੇ ਨੇ ਕਿ ਜਦੋਂ, ਇਹ ਤਾਂ ਬੜੀਆਂ ਪੁਰਾਣੀਆਂ ਕਹਾਵਤਾਂ ਨੇ ਕਿ ਜਦੋਂ ਅਸੀਂ ਇੱਕ ਇੱਕ ਲੱਕੜੀ ਦੇਵਾਂਗੇ ਸਾਰੇ ਛੇਤੀ ਤੋੜ ਲੈਣਗੇ, ਲੇਕਿਨ ਉਹਦੇ ਹੀ ਅਸੀਂ ਜੇ ਗੱਠਰ ਬਣਾ ਦਾਂਗੇ ਤਾਂ ਉਹ ਟੁੱਟਣੀ ਹੈ ਨਹੀਂ। ਇਸ ਕਰਕੇ ਕੋਸ਼ਿਸ਼ ਕਰੋ ਕਿ ਆਹ ਸਮਾਂ ਸਾਨੂੰ ਆਪਸ ਦੇ ਵਿੱਚ ਦੁਵੇਸ਼, ਈਰਖਾ, ਜਲਨ, ਗੁੱਸਾ ਕੱਢਣ ਦੀ ਬਜਾਏ ਦੇਖੋ ਕਿ ਜਿਹੜਾ ਆਪ ਜੀ ਦੇ ਸਮਾਜ ਦੇ ਵਿੱਚ ਜਿਹੜਾ ਸੱਚੀ ਮੁੱਚੀ ਜਿਹਨੂੰ ਕਹਿੰਦੇ ਜਿਹਦੀ ਛਵੀ ਬਹੁਤ ਅੱਛੀ ਹੈ ਉਹਨੂੰ ਅੱਗੇ ਲੈ ਕੇ ਆਓ। ਉਹ ਛਵੀ ਦੇ ਨਾਲ ਲੋਕ ਅਗਲੇ ਜਿਹੜੇ ਹੋਣਗੇ ਵੈਸੇ ਹੀ ਡਰ ਜਾਣਗੇ ਕਿ ਭਾਈ ਇਹ ਤਾਂ ਸੱਚੀ ਮੁੱਚੀ, ਇਹਨੂੰ ਤਾਂ ਅਸੀਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ, ਤਾਂ ਸੱਚੀ ਮੁੱਚੀ ਬੜੀ ਅੱਛੀ ਛਵੀ ਹੈ। ਕੋਸ਼ਿਸ਼ ਕਰੋ ਕਿ ਅਸੀਂ ਕੋਈ ਵੀ ਇਹੋ ਜਿਹੇ ਕਰਮ ਨਾ ਕਰੀਏ ਜਿਹਦੇ ਨਾਲ ਸਾਡਾ ਸਮਾਜ, ਕਿਉਂਕਿ ਕਹਿੰਦੇ ਨੇ ਬੰਦ ਦਰਵਾਜ਼ਿਆਂ ਦੇ ਵਿੱਚ ਕਿਸੇ ਨੇ ਸਾਡੇ ਸਕੇ ਨਹੀਂ ਹੋਣਾ, ਉਹ ਖਾਸ ਕਰ ਜਿਹੜੀ ਸਰਕਾਰ ਹੁੰਦੀ ਹੈ, ਖਾਸ ਕਰ ਜਿਹੜਾ ਮੀਡੀਆ ਹੁੰਦਾ। ਮੀਡੀਆ ਤਾਂ ਕੋਈ ਵੀ ਮੀਡੀਆ ਹੋ ਜਾਵੇ, ਚਾਹੇ ਤੁਸੀਂ ਕਿਸੇ ਵੀ ਕੰਟਰੀ ਦਾ ਮੀਡੀਆ ਲੈ ਲਓ, ਮੀਡੀਆ ਸਿਰਫ ਉਹੀ ਗੱਲ ਕਰੇਗਾ ਜਿੱਥੇ ਉਹਨੂੰ ਫਾਇਦਾ ਹੈ, ਕਿਉਂਕਿ ਮੀਡੀਆ ਨੂੰ ਵੀ ਫੰਡਿੰਗ ਚਾਹੀਦੀ ਹੈ, ਹੈ ਨਾ। ਕੋਈ ਵੀ ਮੀਡੀਆ ਲੈ ਲਓ ਤੁਸੀਂ, ਚਾਹੇ ਉਹ ਟੀ ਵੀ ਹੈ, ਚਾਹੇ ਰੇਡੀਓ ਹੈ, ਚਾਹੇ ਅਖਬਾਰ ਹੈ, ਚਾਹੇ ਕੋਈ ਵੀ ਰਸਾਲੇ ਨੇ, ਕੋਈ ਵੀ ਜਿਹੜੇ ਵੀ ਮੀਡੀਆ ਨੇ, ਕਿਉਂਕਿ ਆਖਿਰਕਾਰ ਕੀ ਹੁੰਦਾ ਹੈ, ਪੈਸੇ ਦਾ ਖੇਲ। ਜਿਹਦੀ ਜੇਬ ਭਾਰੀ ਉਹਦੀ ਪੌਂ ਬੱਲੇ ਬੱਲੇ, ਹੈ ਨਾ ਬਈ। ਤੁਸੀਂ ਦੇਖ ਲਓ, ਹੁਣ ਤੁਸੀਂ ਰਿਲਾਇੰਸ ਹੈ, ਤੁਸੀਂ ਦੇਖ ਲਓ ਕਿੰਨਾ ਉਹਦੇ ਕੋਲ ਪੈਸਾ ਹੈ। ਹਰ ਇਨਸਾਨ ਉਹ ਖਰੀਦ ਸਕਦਾ, ਹੈ ਨਾ, ਕਿਧਰੇ ਵੀ ਜਾ ਕੇ ਕੁਛ ਵੀ ਕਰ ਸਕਦੇ ਹਾਂ ਅਸੀਂ, ਮਤਲਬ ਉਹ ਮੈਂ ਨਹੀਂ, ਉਹ ਕਰ ਸਕਦੇ ਨੇ, ਠੀਕ ਹੈ ਨਾ। ਅਤੇ ਕੋਸ਼ਿਸ਼ ਕਰੋ ਕਿ ਇਹ ਸਮਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੁੰਦਾ ਹੈਗਾ, ਇੱਕ ਦੂਜੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਹੀ ਅੱਡੇ ਸਾਡੇ ਪਾਏ ਹੁੰਦੇ ਨੇ। ਅਤੇ ਕੋਸ਼ਿਸ਼ ਕਰੋ ਕਿ ਜਿਹੜੀਆਂ ਰਿਪੋਰਟਾਂ ਹੁੰਦੀਆਂ, ਜੇ ਤੁਹਾਨੂੰ ਲੱਗਦਾ ਕਿ ਆਲੇ ਦੁਆਲੇ ਕੋਈ ਆਪ ਜੀ ਦੇ ਨਾਲ ਬਹੁਤ ਹੀ ਗਲਤ ਵਿਵਹਾਰ ਕਰ ਰਿਹਾ, ਤੁਸੀਂ ਉਹਨੂੰ ਜਾ ਕੇ ਰਿਪੋਰਟ ਕਰੋ। ਕੋਈ ਵੀ ਕੌਮ ਹੋਵੇ, ਉਹਦਾ ਕੋਈ ਮਤਲਬ ਨਹੀਂ, ਤੁਸੀਂ ਜਾ ਕੇ ਰਿਪੋਰਟ ਕਰੋ। ਜੇ ਆਪ ਜੀ ਨੂੰ ਲੱਗਦਾ ਕਿ ਆਲੇ ਦੁਆਲੇ ਕੋਈ ਤੁਹਾਡਾ ਰੇਸਿਸਟ ਵੀ ਹੋ ਰਿਹਾ, ਯਾਨੀ ਕਿ ਜੋ ਤੁਹਾਨੂੰ ਬਾਰ ਬਾਰ ਕਹਿ ਰਹੇ, ਤੁਸੀਂ ਉਹਨਾਂ ਦੀ ਵੀ ਰਿਪੋਰਟ ਦਰਜ ਕਰਾਓ। ਲੇਕਿਨ ਮੈਂ ਫਿਰ ਕਹਿ ਰਹੀ ਹਾਂ, ਇਮਾਨਦਾਰੀ ਔਰ ਸੱਚਾਈ ਦੇ ਉੱਤੇ। ਜੇਕਰ ਉਸ ਤੋਂ ਪਹਿਲੇ ਤੁਸੀਂ ਕੋਈ ਹਲਚਲ ਕੀਤੀ ਹੈ ਉਹ ਵੀ ਜ਼ਰੂਰ ਜਾ ਕੇ ਦੱਸੋ ਵੀ ਹਾਂ ਮੈਂ ਇਹ ਗਲਤੀ ਕੀਤੀ ਸੀ, ਉਸ ਬੰਦੇ ਨੇ ਆਹ ਕਿਹਾ, ਫਿਰ ਆਹ ਹੋਏ, ਚਲੋ ਦਰਜ ਤਾਂ ਹੋ ਗਿਆ ਪਰ ਉਹ 'ਚ ਆਪ ਜੀ ਦਾ ਨਾਮ ਵੀ ਦਰਜ ਹੋਊਗਾ ਨਾਲ ਹੀ, ਕਿਉਂਕਿ ਆਪ ਜੀ ਨੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਇੰਸਟੀਗੇਟ ਕੀਤਾ, ਹੈ ਨਾ, ਕਿ ਤੁਸੀਂ ਉਹਦੀ ਜੱਦੋਜਹਿਦ ਸ਼ੁਰੂ ਕੀਤੀ। ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਸਾਰੇ ਜਣੇ ਬਹਿ ਕੇ ਉਹਦਾ ਹੱਲ ਲੱਭੋ, ਨਾ ਕਿ ਗੁੱਥਮ ਗੁੱਥੀ ਹੋਵੋ। ਕੋਸ਼ਿਸ਼ ਕਰੋ ਕਿ ਸਾਨੂੰ ਆਪਣੇ ਸਮਾਜ ਨੂੰ ਅਸੀਂ ਸਾਫ਼ ਸੁਥਰਾ ਅੱਗੇ ਕਿਵੇਂ ਲੈ ਕੇ ਆਉਣਾ। ਔਰ ਜਿਹੜੇ ਵੀ ਜਿਨ੍ਹਾਂ ਦੇ ਕੋਲ ਵੀ ਜੋ ਵੀ ਪਾਵਰ ਹੈਗੀ ਹੈ ਇੱਥੇ, ਜੋ ਵੀ ਆਪਣੇ ਜਿੰਨੇ ਵੀ ਨੇਤੇ ਆਲੇ ਦੁਆਲੇ ਜੋ ਵੀ ਹੈਗੇ ਨੇ, ਕੋਸ਼ਿਸ਼ ਕਰੋ ਇਕੱਠੇ ਹੋ ਕੇ ਜਿਹੜੀ ਇੱਕ ਹੁੰਦੀ ਨਾ ਰਿਪੋਰਟ, ਸੋਹਣੀ ਤਰ੍ਹਾਂ ਰਿਪੋਰਟ ਬਣਾਓ ਔਰ ਉੱਥੇ ਜਾ ਕੇ ਪੁਲਿਸ ਨੂੰ ਦਿਓ। ਕਿਉਂਕਿ ਕਈ ਵਾਰੀ ਹੁੰਦਾ ਕਿ ਸਾਡੇ ਆਪਣੇ ਹੀ ਮਿੱਥ ਹੁੰਦੇ ਨੇ ਜਿਨ੍ਹਾਂ ਕੋਲ ਭਾਸ਼ਾ ਦੀ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ, ਲੇਕਿਨ ਕਈ ਵਾਰੀ ਹੁੰਦਾ ਕਿ ਜਿਹੜੇ ਆਪਣੇ ਹੀ ਬੰਦੇ ਜਿਹੜੇ ਭਾਸ਼ਾ ਨੂੰ ਜਾਣਦੇ ਵੀ ਨੇ ਉਹ ਕਈ ਵਾਰੀ ਥੋੜ੍ਹਾ ਜਿਹਾ ਕਹਿੰਦੇ ਨੇ ਨਾ ਕਿ ਥੋੜ੍ਹੀ ਜਿਹੀ ਆਕੜ ਖਾ ਲੈਂਦੇ ਨੇ ਕਿ ਨਹੀਂ ਜੀ ਨਹੀਂ। ਹਾਲਾਂਕਿ ਜੇਕਰ ਅਸੀਂ, ਮੈਂ ਸ਼ਾਇਦ ਅਗਲੇ ਪ੍ਰੋਗਰਾਮ 'ਚ ਆਪ ਜੀ ਨੂੰ ਦੱਸਾਂਗੀ ਕਿ ਜਦੋਂ ਅਸੀਂ ਜਿੱਦਾਂ ਆਪਾਂ ਸਿਪਾਹੀ ਔਰ ਥਾਣੇਦਾਰ ਨੂੰ ਆਪਾਂ ਇੰਡੀਆ 'ਚ ਕੁਛ ਨਹੀਂ ਸਮਝਦੇ, ਪਰ ਇੱਥੇ ਜਦੋਂ ਅਸੀਂ ਅੰਗਰੇਜ਼ੀ 'ਚੋਂ ਹੀ ਗੱਲ ਕਰਨੇ ਸਾਨੂੰ ਲੱਗਦਾ ਵੀ ਬੱਲੇ ਬੱਲੇ ਬਹੁਤ ਵੱਡੇ ਅਹੁਦੇ 'ਤੇ ਆ, ਹਾਲਾਂਕਿ ਉਹ ਅਹੁਦਾ ਇੰਨਾ ਵੱਡਾ ਨਹੀਂ ਹੁੰਦਾ। ਲੇਕਿਨ ਹੁੰਦਾ ਕਿਉਂਕਿ ਅਸੀਂ ਜੰਪਲ ਸਾਡੀ ਇੰਡੀਆ 'ਤੇ ਤਾਂ ਸਾਨੂੰ ਉੱਥੇ ਸਭ ਪਤਾ ਹੁੰਦਾ ਵੀ ਆਹ ਇਹਦਾ ਅਹੁਦੇ ਦਾ ਕੀ ਮਤਲਬ ਹੈ, ਆਹ ਕਿੰਨੇ ਕੁ ਅਹੁਦੇ 'ਚ ਹੈ। ਅਸੀਂ ਇੱਥੇ ਬਸ ਸੋਚਦੇ ਹਾਂ ਵੀ ਅੱਛਾ ਜੀ ਨੀਲੀ ਵਰਦੀ ਪਾਈ, ਵੀ ਬੱਲੇ ਬੱਲੇ ਕਿਆ ਬਾਤ ਹੈ, ਚੰਗੀ ਗੱਲ ਹੈ ਕਿ ਅਸੀਂ ਆਪਣੇ ਬੰਦੇ ਇੱਥੇ ਲੈ ਕੇ ਆ ਰਹੇ ਹਾਂ। ਲੇਕਿਨ ਆਪਣੇ ਬੰਦਿਆਂ ਨੂੰ ਵੀ ਚਾਹੀਦਾ ਕਿ ਜਦੋਂ ਉਹ ਕਿਧਰੇ ਅੱਛੇ ਅਹੁਦੇ 'ਤੇ ਪਹੁੰਚਦੇ ਨੇ ਤਾਂ ਬਲਕਿ ਅੱਛੇ ਅੱਛੀਆਂ ਗੱਲਾਂ ਕਰਕੇ ਇੱਕ ਰੋਲ ਮਾਡਲ ਬਣੋ, ਨਾ ਕਿ ਤੁਸੀਂ ਇੱਕ ਇਹੋ ਜਿਹੇ ਕੰਮ ਕਰ ਦਿਓ ਕਿ ਕੱਲ੍ਹ ਨੂੰ ਆਪ ਜੀ 'ਤੇ ਲਾਂਛਣ ਲੱਗਣ ਅਤੇ ਆਪ ਜੀ ਦੇ ਨਾਲ ਹੀ ਲਾਂਛਣ ਲੱਗਦੇ ਲੱਗਦੇ, ਯਾਨੀ ਕਿ ਪੂਰੇ ਸਮਾਜ ਔਰ ਪੂਰੀ ਕਮਿਊਨਿਟੀ 'ਤੇ ਲਾਂਛਣ ਲੱਗਦੇ ਨੇ। ਤਾਂ ਕੋਸ਼ਿਸ਼ ਕਰੋ ਕਿ ਆਪਾਂ ਇਹੋ ਜਿਹੀ ਕੋਈ ਗੱਲਾਂ ਕਰੀਏ ਤਾਂ ਕਿ ਜਿਹਦੇ ਨਾਲ ਸਾਡੇ 'ਤੇ ਲਾਂਛਣ ਲੱਗੇ ਜਾਂ ਤੁਹਾਡੇ 'ਤੇ ਕੋਈ ਲਾਂਛਣ ਲੱਗੇ ਜਾਂ ਸਾਡੇ ਸਮਾਜ 'ਤੇ ਲਾਂਛਣ ਲੱਗੇ, ਅਸੀਂ ਇਕੱਠੇ ਹੋ ਕੇ ਸਾਰੇ ਇਸ ਚੀਜ਼ ਨੂੰ ਇਕੱਠੇ ਇਹਨੂੰ ਕਹਿੰਦੇ ਹਾਂ ਕਿ ਇਹਨੂੰ ਨਿਬੇੜੀਏ ਔਰ ਇਹਦਾ ਹੱਲ ਲੱਭੀਏ। ਔਰ ਜੇਕਰ ਆਪ ਜੀ ਨੂੰ ਲੱਗਦਾ ਕਿਧਰੇ ਵੀ ਸਕੂਲ, ਕਾਲਜ, ਯੂਨੀਵਰਸਿਟੀ ਜਾਂ ਸ਼ੋਪ 'ਤੇ ਜਾਂ ਤੁਹਾਨੂੰ ਮੈਨੇ ਕਹੋ ਕਿਧਰੇ ਵੀ ਤੁਸੀਂ ਮੋਲਸ ਵਗੈਰਾ ਕਿਧਰੇ ਵੀ ਕੁਛ ਹੁੰਦਾ, ਉਹ ਰਿਪੋਰਟ ਜ਼ਰੂਰ ਦਰਜ ਕਰੋ। ਜੇ ਤੁਹਾਡੇ ਘਰ 'ਚ ਚੋਰੀ ਹੁੰਦੀ ਹੈ, ਹੁਣ ਕਈ ਵਾਰੀ ਹੁੰਦਾ ਕਿ ਅਸੀਂ ਸਾਡੇ ਘਰ ਚੋਰੀ ਹੁੰਦੀ ਪਰ ਅਸੀਂ ਦੱਸਦੇ ਨਹੀਂ ਕਿਉਂਕਿ ਅਸੀਂ ਉੱਥੇ ਇਲੀਗਲ ਪੈਸਾ ਰੱਖਿਆ ਹੁੰਦਾ, ਹੁਣ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸਰਕਾਰ ਰਿਪੋਰਟ ਹੋਏਗੀ ਪੁਲਿਸ ਵਾਲੇ ਕਹੇ ਬਈ ਤੁਸੀਂ ਬੈਂਕ 'ਚ ਕਿਉਂ ਨਹੀਂ ਪੈਸਾ ਰੱਖਿਆ, ਹੁਣ ਅਸੀਂ ਇਹ ਥੋੜ੍ਹੀ ਦੱਸ ਸਕਦੇ ਹਾਂ ਕਿ ਓਫੋ ਇਹ ਤਾਂ ਗੈਰ ਕਾਨੂੰਨੀ ਪੈਸਾ ਸੀਗਾ, ਹੈ ਨਾ, ਨਹੀਂ ਦੱਸ ਸਕਦੇ ਨਾ। ਅਤੇ ਕੋਸ਼ਿਸ਼ ਕਰੋ ਕਿ ਕੰਮ ਸਾਰੇ ਅੱਛੇ ਅੱਛੇ ਕਰੋ ਔਰ ਜਾ ਕੇ ਰਿਪੋਰਟ ਜ਼ਰੂਰ ਦਿਖਾਓ। ਜੇਕਰ ਆਪ ਜੀ ਨੂੰ ਲੱਗਦਾ ਕਿ ਆਪ ਜੀ ਦੇ ਘਰ ਬਹੁਤ ਜ਼ਿਆਦਾ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ, ਤਾਂ ਖੁਦ ਹੀ ਜਾ ਕੇ ਕਹਿ ਦਿਉ ਕਿ ਮੈਂ ਹੌਸਲਾ ਹਵਾਸ ਦੇ ਨਾਲ ਆਪ ਜੀ ਨੂੰ ਦੱਸਣਾ ਚਾਹੁੰਦਾ। ਅਤੇ ਕਈ ਵਾਰੀ ਹੁੰਦਾ ਕਿ ਉਹ ਆਪ ਜੀ ਦੀ ਸੱਚਾਈ ਦੀ ਕਦਰ ਕਰਦੇ ਨੇ, ਹੈ ਨਾ ਜੀ। ਸੱਚਾਈ ਦੀ ਜਦੋਂ ਅਸੀਂ ਕਦਰ ਕਰਦੇ ਹਾਂ ਤਾਂ ਸਾਡੇ ਜਿਹੜੇ ਹੁੰਦੇ ਸਾਡੇ ਹੌਸਲੇ ਵੱਧਦੇ ਨੇ, ਫਿਰ ਅਸੀਂ ਸੋਚਦੇ ਹਾਂ ਕਿ ਗੈਰ ਕਾਨੂੰਨੀ ਕੰਮ ਕਰਕੇ ਵੀ ਅਸੀਂ ਦੋ ਫੁਲਕੇ ਖਾਣੇ ਨੇ ਅਤੇ ਅੱਛਾਈ ਸੱਚਾਈ ਨਾਲ ਵੀ ਜੇ ਜੀਵਾਂਗੇ ਤਾਂ ਵੀ ਦੋ ਫੁਲਕੇ ਖਾਣੇ ਨੇ, ਪਰ ਜਦੋਂ ਸੱਚਾਈ ਦੀ ਰੋਟੀ ਦੇ ਨਾਲ ਦੋ ਫੁਲਕੇ ਖਾਂਦੇ ਤਾਂ ਸਕੂਨ ਆਉਂਦਾ, ਬੜੀ ਸੋਹਣੀ ਤਰ੍ਹਾਂ ਸੌਂਦੇ ਹਾਂ, ਸਾਨੂੰ ਟੈਨਸ਼ਨ ਨਹੀਂ ਹੁੰਦੀ, ਹੈ ਨਾ। ਕਿਉਂਕਿ ਇੱਕ ਹੁੰਦਾ ਨਾ ਕਿ ਆਪਣੇ ਅੰਦਰ ਇੱਕ ਸਮਰੱਥਾ ਹੁੰਦੀ ਹੈ। ਓਫੋ ਟਾਈਮ ਹੋ ਗਿਆ ਦੋਸਤੋ ਪੂਰਾ, ਅਤੇ ਇਸ ਦੇ ਨਾਲ ਇੰਦੂ ਬਾਜਵਾ ਨੂੰ ਦੇ ਇਜਾਜ਼ਤ। ਉਮੀਦ ਕਰਦੀ ਆਉਣ ਵਾਲਾ ਸਮੇਂ ਆਪ ਸਭ ਜੀ ਨੂੰ ਇੱਕ ਇਕੱਠ ਹੋਣ ਦੀ ਬਖਸ਼ਿਸ਼ ਦੇਵੇ, ਔਰ ਉਮੀਦ ਕਰਦੀ ਹਾਂ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜੋ ਵੀ ਸਾਡੇ ਉੱਤੇ ਕੋਈ ਔਖੀ ਘੜੀ ਆਉਂਦੀ ਹੈ ਸਾਰੇ ਜਣੇ ਇਕੱਠੇ ਹੋ ਕੇ ਉਹਨੂੰ ਨਜਿੱਠੀਏ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ।

0: गैजेट, किचन वेयर होवे या फिर पूजा आइटम्स, जीवे के रुमाला साहेब, कृपाना, श्री साहेब, कछेरा, कड़े, सर्ब लोदे पांडे, गुरु साहिब दे हर साइज दे फोटो फ्रेम, मंदिर, मंजे, कुंडे, चकले वेलने, न्यूजीलैंड सर्टिफाइड चुल्ले, मलमल दुपट्टे, रिटेल दे होलसेल, सब कुछ इको छत्थले, गुरु मार्ट, 1542158, कोलमा रोड, पापा टोयटोय, कॉल 0927722286 और व्हाट्सएप 0223172134 और विजिट gurumart.co.nz. Nationwide shipping available.
1: ਇਸ਼ਕਾਨੂੰ ਮੈਂ ਲਿਖੇ ਲਾਤਾ ਸਾਵਾਂ ਦੇ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਜਨ ਰੀਵ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ।
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਰਾਂ ਦੇ ਵਿੱਚ ਨੰਬਰ 10 ਅਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ, ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ। ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਰ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵੱਧਦੇ ਹੋਏ ਨੰਬਰ 6 ਵਾਰ।

ਕਿਸੇ ਨੂੰ ਨਹੀਂ ਰੋਕਣਾ। ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ। ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵੱਲ।

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ, ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

ਉਸ ਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ ਇੱਕ ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਦੇ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ

0: ਲਈ ਬੱਜਿਆ, ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ
1: ਪਿਆਰੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਰਬਜੀਤ ਚੀਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਕਿ ਤੁਸੀਂ ਸੁਣ ਰਹੇ ਹੋ ਆਪਣੇ ਮਨ ਪਸੰਦ ਦਾ ਰੇਡੀਓ, ਰੇਡੀਓ ਸਪਾਈਸ। ਸੁਣਦੇ ਰਹੋ, ਰੱਬ ਰੱਖਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਫੈਬਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।
2: ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
3: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਸ,
2: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੁਡੇ। ਕਾਲ 6422-698-7837। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਿਡ।
4: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
6: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
12: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
13: 24/7, 365। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੂਪਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਈ, ਜਾਂ ਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤਾ, ਅਗਲ ਕਲਾ ਭਰਪੂਰਿਆ, ਤੂੰ ਸੱਚਾ ਸਾਹਿਬ ਸਿਫ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਿਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸੋਦਰ ਰਾਗਾ ਸਮੱਲਾ ਪਹਿਲਾ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ, ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ, ਕੇਤੇ ਤੇਰੇ ਗਾਵਨ ਹਾਰੇ, ਗਾਵਨ ਤੁਮਨੂੰ ਪੌਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਮਨੂੰ ਚਿਤ ਗੁਪਤ ਲਿਖ ਜਾਨਣ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਮਨੂੰ ਈਸ਼ਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸੁਆਰੇ, ਗਾਵਨ ਤੁਮਨੂੰ ਇੰਦਰਾਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਨ ਤੁਮਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਮਨੂੰ ਸਾਧ ਵਿਚਾਰੇ, ਗਾਵਨ ਤੁਮਨੂੰ ਜਤੀ ਸਤੀ ਸੰਤੋਖੀ, ਗਾਵਨ ਤੁਮਨੂੰ ਵੀਰ ਕਰਾਰੇ, ਗਾਵਨ ਤੁਮਨੂੰ ਪੰਡਿਤ ਪੜਨ ਰਹੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੂੰ ਮੋਹਿਨੀਆ ਮਨਮੋਹਨ, ਸੁਰਗ ਮੱਛ ਪਿਆਲੇ, ਗਾਵਨ ਤੁਦਨੂੰ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੂੰ ਜੋਤ ਮਹਾਮਲ ਸੂਰਾ, ਗਾਵਨ ਤੁਦਨੂੰ ਖਾਣੀ ਚਾਰੇ, ਗਾਵਨ ਤੁਦਨੂੰ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਦਨੂੰ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਹਾਨੂੰ ਗਾਵਨ ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ, ਨਾਨਕ

ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਤ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਰਿਗ ਜੀਵੈ ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਰ ਹਰ ਜੂ ਪਰਿਆ, ਸੈਲ ਪੱਥਰ ਮੈਂ ਜੰਤਿਉ ਪਾਏ, ਤਾਂ ਘਰ ਜਿਗ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਓ। ਜਨਮ ਪਿਤਾ ਲੋਕ ਸੁਤਬੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਜਿਗ ਸੁਭਾਏ ਠਾਕਰ, ਕਾਹੇ ਮਨ ਪੋ ਕਰਿਆ, ਉਡੇ ਉਡ ਆਵੈ ਸਹਿ ਕੋਸਾ, ਇਸ ਪਾਛੇ ਬਛਰੇ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕਰ ਕਲ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਮੱਲਾ ਚੌਥਾ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ, ਸਭ ਤਿਆਵੇ ਸਭ ਤਿਆਵੇ ਤੁਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਤਿਆਵੋ ਸੰਤੋ ਜੀ, ਸਭ ਦੁੱਖ ਵਿਸਾਰ ਨਹਾਰਾ, ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਿਖਾਣਾ, ਜੋ ਸੇਵੈ ਤੁਜੀ, ਜਨ ਨਾਨਕ ਤਿਨ ਕੁਰਬਾਨਾ, ਹਰ ਤਿਆਵੇ ਤੁਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਪੈ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਪੋ ਜਿਨ ਹਰ ਨਿਰਪੋ ਤਿਆਇਆ ਜੀ, ਤਿਨ ਕਾ ਪਾਓ ਸਭ ਗੁਆਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸੁਮਾਸੀ, ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਨ ਤੁਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਸਤ ਜੀ, ਕਰ ਕਿਰਿਆ ਖੜ ਕਰਮ ਕਰਮਤਾ, ਸੇ ਭਗਤ ਪਲੇ ਜਨ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇਵੜ ਔਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨੇਚਲ ਕਰਤਾ ਸੋਈ, ਤੁਦ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਦ ਆਪੇ ਸ੍ਰਿਸ਼ਟ ਸਭ ਉਬਾਏ ਜੀ, ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਨ ਹੋਈ, ਆਸਾ ਮੱਲਾ ਚੌਥਾ, ਤੂੰ ਕਰਤਾ ਸਤਿਆਰ ਮੈਂ ਡਾਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆ ਵਿਛੋੜਿਆ ਆ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਦ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਮਨਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵ ਲੜੈ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨਚੇ ਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ।

ਪਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਹ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਹ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਜ ਸੇ ਤਜਕੀਨੀ ਉਤਪੁਜ ਖਾਨ ਬਹੁ ਰਜਦੀਨੀ ਕਹੋ ਫੂ ਰਾਜਾ ਹਰ ਬੈਠਾ ਕਹੋ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁੱਧ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਜ ਤੋਂ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾ ਪੌਜਲ ਬਿਖਮਸਗਾ ਗੁਰਸਬ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸਹਿਨੂ ਕਿਰਪਾਲ ਸੰਭਾਲੇ ਸਾ ਸਾ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ ਗੁਰਨਾਉ ਸਤਿਗੁਰ

ਖਨਹਾਰ ਆਪ ਉਭਾਰਿਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਨ, ਹੋਆ ਆਪ ਦਿਆਲ ਮਨੋ ਨਾ ਵਿਸਾਰਿਨ, ਸਾਧ ਜਿਨਾ ਕੈ ਸੰਗ ਪੌਜਲ ਤਾਰਿਨ, ਸਾਕਤ ਨਿੰਦਕ

0: ਦੁੱਖ ਜਾ।
1: ਅੱਜ ਕੱਲ੍ਹ ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। 4 ਮਈ ਸਭ ਤੋਂ ਪਹਿਲਾਂ ਮੇਨ ਹੈੱਡਲਾਈਨ 'ਤੇ ਉਹਨਾਂ ਦਾ ਖੁਲਾਸਾ। ਐਕਟ ਦਾ ਪਲਾਨ ਹੈ ਕਿ ਇਮੀਗ੍ਰੇਸ਼ਨ ਰੂਲ ਹੋਰ ਸਖਤ ਕਰਤੇ ਜਾਣ। ਨਵੀਂ ਆਪਣੀ ਪੋਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਉਹ ਵਜ਼ਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪੋਲਿਸੀ ਦੇ ਵਿੱਚ ਉਹ ਸਟੈਬਲਿਸ਼ ਕਰਨਗੇ ਡੈਡੀਕੇਟਡ ਓਵਰ ਸਟੇਅਰ ਇਨਫੋਰਸਮੈਂਟ ਯੂਨਿਟ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ। ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਸਾਰੇ ਵਰਕ ਵੀਜ਼ਾ ਟਾਈਪਸ ਦੇ ਲਈ ਜਿਹੜੀ ਹੈ ਮਿਨੀਮਮ ਹੋ ਜਾਏਗੀ। $6 ਪਰ ਡੇ ਇਨਫਰਾਸਟ੍ਰਕਚਰ ਸਰਚਾਰਜ ਟੈਂਪਰੀ ਵਰਕ ਵੀਜ਼ਾ ਦੇ ਲਈ ਉਹ ਕਹਿੰਦੇ ਐਗਜਿਸਟਿੰਗ ਚਾਰਜਸ ਦੇ ਉੱਪਰ ਲਾਇਆ ਜਾਏਗਾ ਅਤੇ 5 ਸਾਲ ਦੀ ਵੈਲਫੇਅਰ ਸਟੈਂਡ ਡਾਊਨ ਰੈਜੀਡੈਂਸ ਕਲਾਸ ਵੀਜ਼ਾ ਹੋਲਡਰ ਦੇ ਲਈ ਰਹੇਗੀ ਅਤੇ ਐਕਸਪਾਇਰ ਕੈਟੇਗਰੀ ਜਿਹੜੀ ਆ ਉਹਨਾਂ ਨੇ ਕਿਹਾ ਅੰਡਰ ਕ੍ਰੀਏਟਿਡ ਵੀਜ਼ਾ ਹਰ ਸਾਲ ਰੱਖੀ ਜਾਏਗੀ ਅਤੇ ਨਾਲ ਦੇ ਨਾਲ ਡਿਪੋਰਟ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀਰੀਅਸ ਅਫੈਂਡਰਸ ਨੂੰ। ਇਸ ਨੂੰ ਲੈ ਕੇ ਸੋਸ਼ੀਓਲੋਜਿਸਟ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪੋਲਿਸੀ ਕਾਫੀ ਆਊਟ ਆਫ ਟੱਚ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵਿੱਚ US ਦੇ ਟੈਰਿਫ ਜਿਹੜੇ ਲਾਏ ਸਨ ਉਹਨਾਂ ਨੂੰ ਲੈ ਹੁਣ ਦੁਬਾਰਾ ਉਹਨਾਂ ਨੂੰ ਟੈਕਸ ਵਾਪਸ ਕਰਨਾ ਪਏਗਾ। ਜਿਹੜਾ ਟੈਰਿਫ ਲਾਇਆ ਸੀ ਇਸ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ੀਲੈਂਡ ਵੀ ਫਾਇਦਾ ਹੋਏਗਾ $1 ਬਿਲੀਅਨ ਤੋਂ ਉੱਪਰ। ਉੱਧਰ ਆਕਲੈਂਡ ਦੇ ਮੇਅਰ ਵਾਪਸ ਆਉਂਦਿਆਂ ਉਹਨਾਂ ਦਾ ਕਹਿਣਾ ਹੈ ਕਿ ਡੀਲ ਜਿਹੜੀ ਆਕਲੈਂਡ ਸ਼ਹਿਰ ਦੀ ਆ ਉਹ ਇੰਨੀ ਵਧੀਆ ਡੀਲ ਨਹੀਂ ਹੈ। ਸੋ ਇਸ ਨੂੰ ਲੈ ਕੇ ਖਾਸ ਕਰਕੇ ਉਹਨਾਂ ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਭਾਵੇਂ 7.9% ਇਨਕਰੀਸ ਰੇਟ ਦੀ ਗੱਲ ਕੀਤੀ ਹੈ, ਅਸੀਂ ਇਸ ਨੂੰ ਫਰੰਟ ਅਪ ਨਹੀਂ ਕਰ ਸਕਣਾ। ਬਹੁਤ ਇੰਪੋਰਟੈਂਟ ਅਪਡੇਟ ਉਹਨਾਂ ਨੇ ਜਿਹੜੀ ਹੈ ਹਫ਼ਤਾ ਬਾਅਦ ਹੀ ਜਿਹੜੀ ਹੈ ਦੇ ਦਿੱਤੀ ਹੈ। ਯਾਦ ਰਹੇ ਡਰਾਈਵਰਸ ਲਾਈਸੈਂਸ ਦੇ ਵਿੱਚ ਹੁਣ ਜਿਹੜਾ ਪਰਮਨੈਂਟ ਲਾਈਸੈਂਸ ਹੈ ਉਹ ਤੁਹਾਨੂੰ 12 ਮਹੀਨੇ ਤੱਕ ਨਹੀਂ ਮਿਲੇਗਾ ਜੇ ਤੁਸੀਂ 25 ਸਾਲ ਤੋਂ ਥੱਲੇ ਹੋ ਅਤੇ 25 ਸਾਲ ਤੋਂ ਉੱਪਰ ਨੂੰ 6 ਮਹੀਨਾ ਵੇਟ ਕਰਨਾ ਪਏਗਾ। ਅਮਰੀਕਨ ਬਟਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਉੱਤਰ ਰਿਹਾ ਬਰਡ ਫੀਲਡ ਦਾ ਉਸ ਨੂੰ ਲੈ ਕਾਫੀ ਕਨਫਿਊਜ਼ਨ ਇੱਥੇ ਦੱਸੀ ਜਾ ਰਹੀ ਹੈ। ਖਾਸ ਕਰਕੇ ਉਹਨਾਂ ਦੇ ਜਿਹੜੇ ਯੈਲੋ ਬਲੌਕ ਨੂੰ ਲੈ ਕੇ ਅਤੇ ਇਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕਿ ਉਹਨਾਂ ਦਾ ਬਟਰ ਜਿਹੜਾ ਉਸਦਾ ਰੰਗ ਇੰਨਾ ਯੈਲੋ ਕਿਉਂ ਹੈ। ਨਾਲ ਦੇ ਨਾਲ ਖਬਰਾਂ ਦੇ ਵਿੱਚ ਅਖੀਰ ਦੇ ਵਿੱਚ ਜਿੱਥੇ ਨਿਊਜ਼ੀਲੈਂਡ ਦੀ ਖਾਸ ਕਰਕੇ ਸੋਕਰ ਟੀਮ ਫੀਫਾ ਵਰਲਡ ਕੱਪ ਦੇ ਲਈ ਜ਼ੋਰ ਲਾ ਰਹੀ ਹੈ, ਮਿਹਨਤ ਸਾਰੇ ਪਾਸੇ ਵੱਧਦੀ ਨਜ਼ਰ ਆ ਰਹੀ ਹੈ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ, ਸਤਿ ਸ਼੍ਰੀ ਅਕਾਲ।
2: ਆਓ ਪੰਜਾਬ ਬਾਰੇ ਜਾਣੀਏ। ਇਸ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਹਾਵੀਸ ਪੈਪਟੋਈ ਤੋਂ ਨਵਤੇਰ ਰੰਧਾਵਾ। 02108136364 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮਹਾਰਾਜਾ ਸ਼ੇਰ ਸਿੰਘ ਭਾਗ ਦੂਸਰਾ 15 ਸਪਤੰਬਰ 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ। ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ। ਮਹਾਰਾਜ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ। ਮਹਾਰਾਜੇ ਦੇ ਅੰਤਲੇ ਸ਼ਬਦ ਸਨ, ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ ਅਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੀਜਿਆਂ 'ਤੇ ਟੰਗ ਕੇ ਉਹਨਾਂ ਦਾ ਲਾਹੌਰ ਸ਼ਹਿਰ ਵਿੱਚ ਜਲੂਸ ਕੱਢਿਆ।
3: ਯੈਸ, ਮੈਂ ਜਿੱਤ ਗਿਆ।
4: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
5: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ,
6: 24+53+93+76 ਖੁੱਲ ਰਿਹਾ ਹੈ। ਫ੍ਰੀ ਟ੍ਰਾਇਲ ਕਲਾਸਿਸ 2-3 ਮਈ 2026। ਕਾਲ ਕਰੋ 09977-9967। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 09977-9967। ਫੋਨ ਤੋਂ ਦੂਰ SIP ਅਬੈਕਸ ਜ਼ਰੂਰ।
7: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
8: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ। ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
7: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਚ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਊਂਟ ਰੋਸਕਿਨ, 23 ਐਰਿਕ ਬੇਕਰ ਪਲੇਸ, ਬਾਬਾ ਟੋਏ ਟੋਏ। ਓਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰ।
9: ਗਰੋਸਰੀ ਲੈਣ ਜਾਣਾ
10: MP?
9: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
10: MP?
9: ਇਹ ਕੀ MP ਕਰੀ ਜਾਂਦੇ ਹੋ?
10: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟਰੀਟ, ਵੈਸਟ ਹੈਸਟਿੰਗਸ। ਕਾਲ 0687899190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
9: 1 ਡੋਮੀਨੋਜ਼ ਸਪਾਈਸੀ ਪੈਪੇ ਪਨੀਰ, 1 ਡੋਮੀਨੋਜ਼ ਬਟਰ ਚਿਕਨ ਪੀਜ਼ਾ, 1 ਕੋਂਬੋ, ਐਂਡ ਯੇ ਮਾਈ ਫੇਵਰੇਟ ਚੋਕੋਲਾਵਾ ਕੇਕ।
11: ਹੈਲੋ, ਇਹਨੂੰ ਫੇਰ ਡੋਮੀਨੋਜ਼ ਦੇ ਸੁਪਨੇ ਆ ਰਹੇ ਆ?
9: ਹੁਣ ਸੁਪਨੇ ਨੇ ਸੱਚਮੁੱਚ। ਡੋਮੀਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਊ ਐਟ 4 ਨਿਊ ਲੋਕੇਸ਼ਨਸ। ਡੋਮੀਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ।
12: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
13: ਡਾਈਨਿੰਗ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
14: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
15: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
14: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ, ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
16: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ, CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
17: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
16: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ PAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
17: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
18: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 4 May 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 21 ਤਰੀਕ ਹੈ। ਪਰਮਿੰਦਰ ਸਿੰਘ, ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ 1 May ਵਾਲੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵਿੱਚ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਆਉਣ ਦਾ ਮਾਮਲਾ ਕਾਫੀ ਜ਼ਿਆਦਾ ਧੂਲ ਫੜ ਗਿਆ। ਸੋਸ਼ਲ ਮੀਡੀਆ ਅਤੇ ਦੇਸ਼ ਦੀਆਂ ਮੁੱਖ ਅਖਬਾਰਾਂ ਦੇ ਵਿੱਚ ਜਿੱਥੇ ਇਸ ਮਾਮਲੇ ਨੂੰ ਲੈ ਕੇ ਪ੍ਰਤੀਕਰਮ ਹਾਸਲ ਹੋ ਰਹੇ ਨੇ, ਉੱਥੇ ਮੁੱਖ ਵਿਰੋਧੀ ਧਿਰ ਦੇ ਨੇਤਾ ਜਨਾਬ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਹਾਲੇ ਵੀ ਇਹ ਦਾਅਵੇ ਕਰਨੇ ਜਾਰੀ ਰੱਖੇ ਹੋਏ ਨੇ, ਅਤੇ ਖਾਸ ਤੌਰ 'ਤੇ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਮੀਡੀਆ ਦੇ ਵਿੱਚ ਕਾਫੀ ਸਰਗਰਮ ਨਜ਼ਰ ਆਉਂਦੇ ਨੇ। ਭਾਵੇਂ ਕਿ ਸਾਰੇ ਮਾਮਲੇ ਦੇ ਵਿੱਚ ਐਲਕੋਹਲ ਦਾ ਟੈਸਟ ਕਰਵਾਉਣ ਲਈ ਉਸ ਵਕਤ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਹਾਮੀ ਨਹੀਂ ਭਰੀ ਅਤੇ ਯਕਦਮ ਮੁੱਖ ਮੰਤਰੀ ਉੱਠ ਕੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਆ ਕੇ ਨਵੇਂ ਸਿਰੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਜਿਹੜੇ ਜਿਹੜੇ ਕਾਰਜ ਰੁਕੇ ਹੋਏ ਸਨ ਉਹਨਾਂ ਨੂੰ ਸਿਰੇ ਚੜ੍ਹਾ ਦਿੱਤਾ। ਪਰ ਇੱਕ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਸ ਗੱਲ ਦਾ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕੀ ਉਹ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਆਏ ਨੇ ਜਾਂ ਨਹੀਂ। ਉੱਧਰ ਭਾਰਤ ਦੇ ਵਿੱਚ ਗੈਸ ਸਿਲੰਡਰ ਦੀਆਂ, ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਮਗਰੋਂ ਰੈਸਟੋਰੈਂਟ ਮਾਲਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਬਹੁਤ ਸਾਰੀਆਂ ਨੌਕਰੀਆਂ ਉੱਤੇ ਵੀ ਤਲਵਾਰ ਲੰਬ ਗਈ ਹੈ। ਰੈਸਟੋਰੈਂਟ ਮਾਲਕਾਂ ਨੇ ਭੋਜਨ ਸੂਚੀ ਦੇ ਰੇਟ ਵਧਾਉਣ ਦੀ ਅਤੇ ਛਾਂਟੀ ਕਰਨ ਦੀ ਚੇਤਾਵਨੀ ਦਿੱਤੀ ਹੈ। ਯਾਦ ਰਹੇ, ਕਮਰਸ਼ੀਅਲ ਸਿਲੰਡਰ ਉੱਤੇ GST ਘਟਾ ਕੇ 5% ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਕੱਠਾ 1,000 ਰੁਪਏ ਦਾ ਵਾਧਾ
19: ਰੈਸਟੋਰੈਂਟ ਮਾਲਕਾਂ ਨੂੰ ਇਸ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉਧਰ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫਿਲਮ ਬਣਾਉਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਹ ਬੜੇ ਚਿਰਾਂ ਤੋਂ ਵਿਚਾਰ ਕਰਨ ਦੇ ਵਾਸਤੇ ਮੰਗ ਲਮਕਦੀ ਆ ਰਹੀ ਸੀ, ਲੇਕਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਣਾ ਨੇ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਬੈਠਕ ਦੇ ਦੌਰਾਨ ਇਸ ਮੰਗ ਨੂੰ ਪ੍ਰਵਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਇਸ ਮਹਾਨ ਜਰਨੈਲ ਦੇ ਉੱਤੇ ਫਿਲਮ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਇੱਧਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਨਜ਼ਦੀਕ ਆ ਰਹੀਆਂ ਨੇ, ਤਿਵੇਂ ਤਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤੌਰ ਤਰੀਕਿਆਂ ਦੇ ਵਿੱਚ ਵੱਡਾ ਬਦਲਾਅ ਨਜ਼ਰ ਆਉਣਾ ਸ਼ੁਰੂ ਹੋ ਗਿਆ। ਗ੍ਰਿਫਤਾਰੀਆਂ ਭਾਵੇਂ ਘੱਟ ਗਈਆਂ ਨੇ, ਪਰ ਪਹਿਲਾਂ ਦੇ ਮੁਕਾਬਲੇ ਛਾਪੇਮਾਰੀ ਅਤੇ ਜਾਇਦਾਦਾਂ ਦੀ ਕੁਰਕੀ ਕਾਫੀ ਵਧੀ ਹੋਈ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਲੋਕਾਂ, ਵੱਡੇ ਕਾਰੋਬਾਰੀਆਂ ਅਤੇ ਗਾਇਕਾਂ ਦੇ ਟਿਕਾਣਿਆਂ ਦੇ ਉੱਤੇ ਇਹ ਛਾਪੇਮਾਰੀ ਗੁੰਮਨਾਮ ਤਰੀਕੇ ਦੇ ਨਾਲ ਜਾਰੀ ਹੈ। ਅਤੇ ਉੱਧਰ ਪੰਜਾਬ ਦੇ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਖਦੇ ਨੇ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਭਰ ਦੇ ਲੋਕਾਂ ਦੇ ਲਈ ਲਾਹੇਵੰਦ ਸਾਬਤ ਹੋਈ ਹੈ। ਰੋਜ਼ਾਨਾ 1100 ਤੋਂ ਵੱਧ ਬਜ਼ੁਰਗ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਨੇ ਅਤੇ ਨਾਲ ਨਾਲ ਸਰਕਾਰ ਨੇ ਆਪਣੀ ਪਿੱਠ ਥਾਪੜੀ ਹੈ ਕਿ ਗੈਂਗਸਟਰਾਂ ਉੱਤੇ ਵਾਰ ਦੇ 102 ਦਿਨ 241 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਅੰਕੜਾ ਜਾਰੀ ਕੀਤਾ, ਉਹਨਾਂ ਦੇ ਮੁਤਾਬਕ ਪਿਛਲੇ 427 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 62,098 ਹੋ ਗਈ ਹੈ। ਇੱਧਰ ਪੰਜਾਬ ਪੁਲਿਸ ਦੇ ਜਾਣੇ ਪਛਾਣੇ ਕਰਤਾ ਧਰਤਾ ਗੌਰਵ ਯਾਦਵ ਯਾਨੀ ਕਿ DGP ਸਾਹਿਬ ਆਖਦੇ ਨੇ ਕਿ ਉਹਨਾਂ ਨੇ ਮੋਗਾ, ਸਰਹੰਦ ਅਤੇ ਸ਼ੰਭੂ ਦੇ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾ ਦਿੱਤੇ ਨੇ। ਉਹਨਾਂ ਦਾਅਵਾ ਕੀਤਾ ਕਿ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਵਿੱਚ ਮਰੇ ਬੱਬਰ ਦੇ ਮੁੱਖ ਸਾਥੀ ਗੁਰਜਿੰਦਰ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਇਹ ਗੱਲ ਖਬਰਾਂ ਦੇ ਵਿੱਚ ਆਈ ਸੀ ਕਿ ਇਸ ਧਮਾਕੇ ਨੂੰ ਕਰਨ ਵਾਲੇ ਪ੍ਰਮੁੱਖ ਸਰਗਣਾ ਦਾ ਸੰਬੰਧ ਭਾਵੇਂ ਕਿ ਮਾਝੇ ਨਾਲ ਹੈ ਅਤੇ ਉਸਦੀ ਇਸ ਦੌਰਾਨ ਮੌਤ ਹੋ ਗਈ ਸੀ। ਅਤੇ ਇੱਧਰ ਕਣਕ ਦੀ ਖਰੀਦ ਸੰਬੰਧੀ ਵੀ ਅਪਡੇਟ ਜ਼ਰੂਰ ਸਾਂਝੀ ਕਰ ਦਈਏ ਕਿ ਕਿਸਾਨਾਂ ਨੂੰ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਦਾ ਇਹ ਮੰਨਣਾ ਹੈ ਕਿ ਕੁੱਲ ਮਿਲਾ ਕੇ 467,198 ਮੀਟਰਿਕ ਟਨ ਕਣਕ ਦੀ ਖਰੀਦ ਹੋ ਗਈ ਹੈ। ਦੇਸ਼ ਦੇ ਵਿੱਚ ਜਿੱਥੇ ਕਣਕ ਦੀ ਖਰੀਦ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਜਾਰੀ ਨੇ, ਉੱਥੇ ਸਾਰਿਆਂ ਦੀ ਨਜ਼ਰ ਰਹੇਗੀ ਕਿ 24 ਘੰਟੇ 7 ਦਿਨ ਬਿਜਲੀ ਜ਼ਰੂਰ ਨਿਰਵਿਘਨ ਮਿਲਣੀ ਚਾਹੀਦੀ ਹੈ। ਅਤੇ ਹੁਣੇ ਹੁਣੇ ਮਿਲੇ ਇੱਕ ਸੁਨੇਹੇ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਜਿਹੜੇ ਕਹਿੰਦੇ ਜਾਣ ਤੋਂ ਪਿਆਰਾ ਲੋੜ ਪੈਣ 'ਤੇ ਲੁਕ ਜਾਂਦੇ ਨੇ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
20: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
21: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ।
22: ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸ਼ੂਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
23: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
22: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
24: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
25: ਤਾਂ ਹੀ ਆਪਾਂ ਚੱਲੇ ਆ ਆਯੁਰਵੇਦਾ ਹੈਲਥ ਕਲੀਨਿਕ, ਜਿੱਥੇ ਆਯੁਰਵੇਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
24: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
25: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡਾਟ ਗਿਵ ਅਪ।
26: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
27: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 10 Strand CBD, ਹੇਸਟਿੰਗਸ ਆਫਿਸ, 309A ਫਰਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706651। ਸਭ ਦੇ ਸੁਪਨੇ ਸੱਚ ਕਰਦੇ ਨੇ।
0: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
2: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
3: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
28: Your number one radio station.
29: 24/7, 365.

0: ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ ਗੋਲਡ, ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ, ਉਹ ਵੀ ਬਿਗ ਡਿਸਕਾਊਂਟ ਦੇ ਨਾਲ।
1: ਲੈ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰਸ,
0: 208 ਗ੍ਰੇਟ ਸਾਊਥ ਰੋਡ, ਪਾਪਾ ਟੋਏ।
1: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 800-430-377। ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ।
2: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗੜਾ ਪਾਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ।
2: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਲੀ ਅਤੇ ਪੁਕੀਕੁਈ ਵਿਖੇ। ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
3: Indelible Homes Quality Stand Alone ate Terraced Houses vich ik bahut hi bharose yog naam e bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho। Visit karo indelibalehomes.co.nz te।
4: Suneya tusi hun apna car lena ho gaya easy
5: kive?
4: Bank of Baroda home loan cashback up to 1% fast approvals tenure 30 saal tak।
5: Savings?
4: 1 साल का टर्म डिपॉजिट 3.65% पर एनम 60 साल तो ऊपर वाले लिए एक्स्ट्रा 0.50% सेविंग ते 0.10% डिपॉजिट ते।
5: वाह!
4: विजिट करो
6: 114 डोमिनियन रोड माउंट ईडन ऑकलैंड। कॉल करो 0800024404।
4: बैंक ऑफ बड़ौदा न्यूजीलैंड, तो हड्डे सपने हुन आसान।
7: चाचा सादा दे डेरे ते पला ज्यादा सेवा हुंदी हुंदी है।
8: ओए सेवा जी सेवा, ਓਏ ਜਿਹੜਾ ਬੰਦਾ ਸਾਰਾ ਦੇ ਡੇਰੇ ਪਲਿਆ ਹੋਵੇ ਨਾ, ਉਹ ਪੁੰਜੇ ਪੈਰਾਂ ਭਾਨੇ ਇੱਕ ਮਿੰਟ ਨਹੀਂ ਬੈਠ ਸਕਦਾ।
7: ਪਰ ਚਾਚਾ ਕਿਉਂ?
8: ਓਏ ਕਮਲਿਆ, ਓਏ ਕੁੱਪੇ ਵਰਗੀ ਗੋਗਣ ਨੂੰ ਗੋਡਿਆਂ 'ਚ ਮਧੋਲ ਕੇ ਪੁੰਜੇ 'ਚ ਔਕੜੀ ਮਾਰ ਕੇ ਬੈਠਣਾ ਸੌਖੀ ਗੱਲ ਆ?
7: ਪਰ ਚਾਚਾ ਇੱਕ ਗੱਲ ਆ, ਘੁਮਾਣ ਸਾਹਿਬ ਨੇ ਆਪਣੀਆਂ ਜਿੰਨੀਆਂ ਕਮੇਡੀ ਕੈਸਟਾਂ ਕੱਢੀਆਂ ਨਾ, ਸਾਰੀਆਂ ਕੈਸਟਾਂ 'ਚ ਕਿਸੇ ਨਾ ਕਿਸੇ ਮਹਿਕਮੇ ਦਾ ਤਵਾ ਹੀ ਲਾਇਆ, ਪਰ ਤੁਹਾਡੇ ਛਨਕਾਟੇ 'ਚ ਇਹ ਸਿਫਤ ਆ ਵੀ ਤੁਸੀਂ ਕਿਸੇ ਮਹਿਕਮੇ 'ਚ ਤਵਾ ਨਹੀਂ ਲਾਉਂਦੇ।
8: ਉਹ ਭਤੀਜ, ਤਵਾ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਉਹ ਵੀ ਤਾਂ ਆਪਣੇ ਭਰਾ ਨੇ। ਨਾਲੇ ਜੇ ਮੈਂ ਵੀ ਤਵੇ ਲਾਉਣ ਲੱਗ ਗਿਆ ਤਾਂ ਫਿਰ ਉਹਨਾਂ ਦੀ ਸਿਫਤ ਕੌਣ ਕਰੂ? ਇਸ ਕਰਕੇ ਭਤੀਜ ਮੈਂ ਤਵੇ ਘੱਟ ਲਾਉਣਾ ਤੇ ਸਿਫਤਾਂ ਵੱਧ ਕਰਦਾ।
7: ਚਲੋ ਸਿਫਤ ਹੀ ਕਰ ਦੋ ਫਿਰ।
8: ਦੱਸ ਕਿਹਦੀ ਕਰਾਉਣੀ ਆ?
7: ਆ ਪਹਿਲਾਂ ਬਿਜਲੀ ਮਹਿਕਮੇ ਦੀ ਸਿਫਤ ਕਰੋ।
8: ਲੈ ਸੁਣ, ਬਿਜਲੀ ਮਹਿਕਮੇ ਦੀ ਇੱਕ ਵਾਰੀ ਇੱਕ ਜਨਾਨੀ ਬਿਜਲੀ ਮਹਿਕਮੇ ਦੇ ਦਫ਼ਤਰ ਕੰਪਲੇਂਟ ਲਾਉਣ ਗਈ। ਗਾਹਾਂ ਜਾਂਦੇ ਨੂੰ ਮਹਿਕਮੇ ਦਾ ਕਰਮਚਾਰੀ ਸੁੱਤਾ ਪਿਆ ਤੇ ਕੋਲ ਟੈਲੀਫੋਨ ਦੀ ਘੰਟੀ ਖੜਕੀ ਜਾਵੇ। ਬੁੜੀ ਨੇ ਬਾਹੋਂ ਫੜ ਕੇ ਬੰਦੇ ਨੂੰ ਖੜਾ ਕਰਤਾ, ਕਹਿੰਦੀ ਤੂੰ ਸੁੱਤਾ ਪਿਆ ਕੋਲ ਘੰਟੇ ਦੀ ਘੰਟੀ ਖੜਕੀ ਜਾਂਦੀ ਆ। ਖੜਕੀ ਜਾਣ ਦੇ, ਪਰ ਤੈਨੂੰ ਕੀ ਤਕਲੀਫ ਆ? ਕਹਿੰਦੀ ਤਕਲੀਫ ਮੈਨੂੰ ਇਸ ਕਰਕੇ ਆ ਕਿ ਟੈਲੀਫੋਨ ਮੇਰਾ ਹੀ ਆ, ਮੈਂ ਘਰੋਂ ਕਰਕੇ ਆਈ ਹੋਈ ਹਾਂ। ਕਹਿੰਦਾ ਚੰਗਾ ਲਿਖਾ ਫਿਰ ਕੀ ਤਕਲੀਫ ਆ। ਜੇ ਨਾਨੀ ਕਹਿੰਦੀ ਭਾਈ ਸਾਡੇ ਘਰ ਦੇ ਮੂਹਰੇ ਤੁਹਾਡੇ ਬਿਜਲੀ ਦੇ ਖੰਭੇ 'ਚ ਕਰੰਟ ਆਉਂਦਾ, ਐਵੇਂ ਕੋਈ ਜਵਾਕ ਚਿੰਬੜ ਜੂ ਉਹਨੂੰ ਜਾ ਕੇ ਚੈੱਕ ਕਰ ਲਓ। ਲਓ ਜੀ, ਇੰਨੀ ਗੱਲ ਸੁਣੀ ਤਾਂ ਕਰਮਚਾਰੀ ਉੱਚੀ ਉੱਚੀ ਹੱਸਦਾ ਲੋਟ ਪੋਟ ਹੋ ਗਿਆ। ਜਨਾਨੀ ਨੂੰ ਹੋਰ ਗੁੱਸਾ ਚੜ ਗਿਆ, ਉਹ ਕਹਿੰਦੀ ਮੈਂ ਸ਼ਿਕਾਇਤ ਲਿਖਾਉਣ ਆਈ ਹਾਂ ਵੀ ਤੁਹਾਡੇ ਖੰਭੇ 'ਚ ਕਰੰਟ ਆਉਂਦਾ ਤੇ ਤੂੰ ਦੰਦੀਆਂ ਕੱਢੀ ਜਾਂਦਾ। ਉਹ ਕਹਿੰਦਾ ਮਾਈ, ਦੰਦੀਆਂ ਤਾਂ ਮੈਂ ਤਾਂ ਕੱਢਦਾ ਕਿ ਮਖੌਲ ਕਰਨ ਸਾਡਾ ਹੀ ਮਹਿਕਮਾ ਲੱਭਿਆ।
7: ਕਿਉਂ?
8: ਕਹਿੰਦਾ ਸਾਡੀਆਂ ਤਾਂ ਕਦੇ ਤਾਰਾਂ 'ਚ ਕਰੰਟ ਨਹੀਂ ਆਇਆ, ਤੂੰ ਖੰਭੇ ਨੂੰ ਰੋਈ ਜਾਂਦੀ।
9: ਰਾਣੀ ਲੂਣਾ ਨੇ ਪੂਰਨ ਤੇ ਝੂਠੀਆਂ ਤੋਹਮਤਾਂ ਲਾ ਦਿੱਤੀਆਂ ਤੇ ਰਾਜੇ ਸਲਵਾਨ ਨੇ ਪੂਰਨ ਨੂੰ ਬੁਲਾ ਕੇ ਦਰਬਾਰ ਦੇ ਵਿੱਚ ਮਾਰਕੋ ਦੇ ਗਲ ਹਥਾ ਸਿੱਟ ਦਿੱਤਾ। ਰਾਜਾ ਗੁੱਸੇ ਵਿੱਚ ਆ ਕੇ ਜੱਲਾਦਾਂ ਨੂੰ ਇੱਕ ਹੁਕਮ ਦੇਣ ਲੱਗਾ ਤਾਂ ਪੂਰਨ ਰਾਜੇ ਅੱਗੇ ਇੱਕ ਫਰਿਆਦ ਕਰਦਾ, ਜ਼ਰਾ ਗੌਰ ਨਾਲ ਸੁਣਨਾ ਇਹ।

ਜਿਉਣੇ ਮੌੜ ਦਾ ਵੱਡਾ ਭਰਾ ਕਿਸ਼ਨਾ, ਇੱਕ ਨਾਮਵਰ ਡਾਕੂ, ਟਸਕੇ ਦੇ ਪਿੰਡ ਦੇ ਵਾਸੀ ਅਹਿਮਦ ਡੋਗਰ ਦਾ ਜਿਗਰੀ ਯਾਰ ਸੀ। ਪੁਲਿਸ ਕਿਸ਼ਨੇ ਨੂੰ ਕਾਬੂ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ। ਕਿਸ਼ਨੇ ਨੂੰ ਗ੍ਰਿਫਤਾਰ ਕਰਾਉਣ ਦੇ ਇਨਾਮ ਅਤੇ ਡਾਕੇ ਦੇ ਮਾਲ ਨੂੰ ਹਜ਼ਮ ਕਰਨ ਦੇ ਲਾਲਚ ਵਿੱਚ ਅਹਿਮਦ ਡੋਗਰ ਨੇ ਪੁਲਿਸ ਪਾਸ ਚੁਗਲੀ ਕੀਤੀ ਤੇ ਧੋਖੇ ਨਾਲ ਕਿਸ਼ਨੇ ਨੂੰ ਆਪਣੇ ਘਰੋਂ ਗ੍ਰਿਫਤਾਰ ਕਰਵਾ ਦਿੱਤਾ, ਜਿਸ ਨੂੰ ਉਮਰ ਕੈਦ ਕਰਕੇ ਕਾਲੇ ਪਾਣੀ ਭੇਜ ਦਿੱਤਾ ਗਿਆ। ਆਪਣੀ ਗ੍ਰਿਫਤਾਰੀ ਤੋਂ ਪਿੱਛੋਂ ਜਵਾਨ ਹੋ ਕੇ ਡਾਕੂ ਬਣੇ ਆਪਣੇ ਛੋਟੇ ਭਰਾ ਜੋਣੇ ਨੂੰ ਕਿਸ਼ਨੇ ਨੇ ਵੰਗਾਰਿਆ ਕੀ ਲਿਖਦਾ।

ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ।

Shiva Shaya Sharaga Varakri.

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz
1: ਤੇ ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ
2: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ
1: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ
2: ਸੁਖਪ੍ਰੀਤ ਕੌਰ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨਿਊਜ਼ੀਲੈਂਡ ਰੈਜ਼ੀਡੈਂਟਸ ਸਟੱਡੀ ਵੀਜ਼ਾ ਵਰਕ ਵੀਜ਼ਾ ਜਾਂ ਡੈਪੋਟੇਸ਼ਨ ਸੈਕਸ਼ਨ 61 ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ ਕਾਲ 211-825-718
1: 211-825-718
3: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ ਪੈਨਰੋਜ਼ ਆਕਲੈਂਡ
1: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ
4: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਏ
2: ਫੈਂਸਿੰਗ ਵੀ ਕਰਾਣੀ ਆ ਤੇ ਬੈਕ ਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ ਫਾਈ ਹੋਵੇ
5: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ
2: ਕੁਆਲਿਟੀ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫਿਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ ਡੀਐਮ ਫੋਰ ਫ੍ਰੀ ਕੋਡਸ ਕਾਲ 02024900009 ਔਰ ਈਮੇਲ hdfenceanddeck@gmail.com
6: ਕਿਉਂ ਹਾਰ ਆ ਰਹੇ ਨੇ ਮਿਠਾਈ ਕਿੱਥੋਂ ਲਿਆਉਣੀ ਆ
7: ਲੈ ਦੱਸ ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ ਕੜੀ ਚਾਵਲ ਮਸਾਲਾ ਡੋਸਾ ਰਾਜਮਾ ਚਾਵਲ ਪੀਜ਼ਾ ਪਨੀਰ ਡੋਸਾ ਸ਼ਿਵਾਨੀਜ਼ ਰੈਸਟੋਰੈਂਟ ਨਾਮ ਹੀ ਕਾਫੀ ਹੈ
6: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ ਨਿਊਜ਼ੀਲੈਂਡ ਚ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ 905 ਡੋਮੀਨੀਅਨ ਰੋਡ ਮਾਊਂਟ ਰੋਸਕਿਨ 23 ਐਰਕ ਬੇਕਰ ਪਲੇਸ ਬਾਬਾ ਟੋਏ ਟੋਏ ਓਲੇ ਰਿਸ਼ਤਿਆਂ ਚ ਮਿਠਾਸ ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ ਸ਼ਿਵਾਨੀਜ਼ ਵੇਅਰ ਟੇਸਟ ਮੈਟਰਸ

0: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
0: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-424।
2: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
3: ਸਤਿ ਸ਼੍ਰੀ ਅਕਾਲ
4: ਦੋਸਤੋ,
5: ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
7: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
8: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
9: ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
10: ਬਈ, ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
9: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
10: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
11: ਅੱਜਕੱਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। 4 ਮਈ ਸਭ ਤੋਂ ਪਹਿਲਾਂ ਮੇਨ ਹੈਡਲਾਈਨ ਤੇ ਉਹਨਾਂ ਦਾ ਖੁਲਾਸਾ। ਐਕਟ ਦਾ ਪਲਾਨ ਹੈ ਕਿ ਇਮੀਗ੍ਰੇਸ਼ਨ ਰੂਲ ਹੋਰ ਸਖਤ ਕਰਤੇ ਜਾਣ। ਨਵੀਂ ਆਪਣੀ ਪਾਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਉਹ ਵਜ਼ਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪਾਲਿਸੀ ਦੇ ਵਿੱਚ ਉਹ ਸਟੈਬਲਿਸ਼ ਕਰਨਗੇ ਡੈਡੀਕੇਟਡ ਓਵਰਸਟੇਅਰ ਇਨਫੋਰਸਮੈਂਟ ਯੂਨਿਟ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ। ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਸਾਰੇ ਵਰਕ ਵੀਜ਼ਾ ਟਾਈਪਸ ਦੇ ਲਈ ਜਿਹੜੀ ਹੈ ਮਿਨੀਮਮ ਹੋ ਜਾਏਗੀ। $6 ਪਰ ਡੇ ਇਨਫਰਾਸਟ੍ਰਕਚਰ ਸਰਚਾਰਜ ਟੈਂਪਰੀ ਵਰਕ ਵੀਜ਼ਾ ਦੇ ਲਈ, ਉਹ ਕਹਿੰਦੇ ਐਗਜਿਸਟਿੰਗ ਚਾਰਜਸ ਦੇ ਉੱਪਰ ਲਾਇਆ ਜਾਏਗਾ। ਅਤੇ 5 ਸਾਲ ਦੀ ਵੈਲਫੇਅਰ ਸਟੈਂਡ ਡਾਊਨ ਰੈਜੀਡੈਂਸ ਕਲਾਸ ਵੀਜ਼ਾ ਹੋਲਡਰ ਦੇ ਲਈ ਰਹੇਗੀ। ਅਤੇ ਐਕਸਪਾਇਰ ਕੈਟੇਗਰੀ ਜਿਹੜੀ ਆ ਉਹਨਾਂ ਨੇ ਕਿਹਾ ਅੰਡਰ ਕ੍ਰੀਏਟਿਡ ਵੀਜ਼ਾ ਹਰ ਸਾਲ ਰੱਖੀ ਜਾਏਗੀ। ਅਤੇ ਨਾਲ ਦੇ ਨਾਲ ਡਿਪੋਰਟ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀਰੀਅਸ ਅਫੈਂਡਰਸ ਨੂੰ। ਇਸ ਨੂੰ ਲੈ ਕੇ ਸੋਸ਼ੀਓਲੋਜਿਸਟ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪੋਲਿਸੀ ਕਾਫੀ ਆਊਟ ਆਫ ਟੱਚ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵਿੱਚ US ਦੇ ਟੈਰਿਫ ਜਿਹੜੇ ਲਾਏ ਸਨ ਉਹਨਾਂ ਨੂੰ ਲੈ ਹੁਣ ਦੁਬਾਰਾ ਉਹਨਾਂ ਨੂੰ ਟੈਕਸ ਵਾਪਸ ਕਰਨਾ ਪਏਗਾ। ਜਿਹੜਾ ਟੈਰਿਫ ਲਾਇਆ ਸੀ ਇਸ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ੀਲੈਂਡ ਵੀ ਫਾਇਦਾ ਹੋਏਗਾ, $1 ਬਿਲੀਅਨ ਤੋਂ ਉੱਪਰ। ਉੱਧਰ ਆਕਲੈਂਡ ਦੇ ਮੇਅਰ ਵਾਪਸ ਆਉਂਦਿਆਂ ਉਹਨਾਂ ਦਾ ਕਹਿਣਾ ਹੈ ਕਿ ਡੀਲ ਜਿਹੜੀ ਆਕਲੈਂਡ ਸ਼ਹਿਰ ਦੀ ਆ ਉਹ ਇੰਨੀ ਵਧੀਆ ਡੀਲ ਨਹੀਂ ਹੈ। ਸੋ ਇਸ ਨੂੰ ਲੈ ਕੇ ਖਾਸ ਕਰਕੇ ਉਹਨਾਂ ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਭਾਵੇਂ 7.9% ਇਨਕਰੀਸ ਰੇਟ ਦੀ ਗੱਲ ਕੀਤੀ ਹੈ, ਅਸੀਂ ਇਸ ਨੂੰ ਫਰੰਟ ਅਪ ਨਹੀਂ ਕਰ ਸਕਣਾ। ਬਹੁਤ ਇੰਪੋਰਟੈਂਟ ਅਪਡੇਟ ਉਹਨਾਂ ਨੇ ਜਿਹੜੀ ਹੈ ਹਫ਼ਤਾ ਬਾਅਦ ਹੀ ਜਿਹੜੀ ਹੈ ਦੇ ਦਿੱਤੀ ਹੈ। ਯਾਦ ਰਹੇ ਡਰਾਈਵਰਸ ਲਾਈਸੈਂਸ ਦੇ ਵਿੱਚ ਹੁਣ ਜਿਹੜਾ ਪਰਮਨੈਂਟ ਲਾਈਸੈਂਸ ਹੈ ਉਹ ਤੁਹਾਨੂੰ 12 ਮਹੀਨੇ ਤੱਕ ਨਹੀਂ ਮਿਲੇਗਾ ਜੇ ਤੁਸੀਂ 25 ਸਾਲ ਤੋਂ ਥੱਲੇ ਹੋ, ਅਤੇ 25 ਸਾਲ ਤੋਂ ਉੱਪਰ ਨੂੰ 6 ਮਹੀਨਾ ਵੇਟ ਕਰਨਾ ਪਏਗਾ। ਅਮਰੀਕਨ ਬਟਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਉੱਤਰ ਰਿਹਾ ਬਰਡ ਫੀਲਡ ਦਾ, ਉਸ ਨੂੰ ਲੈ ਕਾਫੀ ਕਨਫਿਊਜ਼ਨ ਇੱਥੇ ਦੱਸੀ ਜਾ ਰਹੀ ਹੈ। ਖਾਸ ਕਰਕੇ ਉਹਨਾਂ ਦੇ ਜਿਹੜੇ ਯੈਲੋ ਬਲੌਕ ਨੂੰ ਲੈ ਕੇ ਅਤੇ ਇਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕਿ ਉਹਨਾਂ ਦਾ ਬਟਰ ਜਿਹੜਾ ਉਸਦਾ ਰੰਗ ਇੰਨਾ ਯੈਲੋ ਕਿਉਂ ਹੈ। ਨਾਲ ਦੇ ਨਾਲ ਖਬਰਾਂ ਦੇ ਵਿੱਚ ਅਖੀਰ ਦੇ ਵਿੱਚ ਜਿੱਥੇ ਨਿਊਜ਼ੀਲੈਂਡ ਦੀ ਖਾਸ ਕਰਕੇ ਸੋਕਰ ਟੀਮ ਫੀਫਾ ਵਰਲਡ ਕੱਪ ਦੇ ਲਈ ਜ਼ੋਰ ਲਾ ਰਹੀ ਹੈ, ਮਿਹਨਤ ਸਾਰੇ ਪਾਸੇ ਵੱਧਦੀ ਨਜ਼ਰ ਆ ਰਹੀ ਹੈ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ।
12: ਮੈਂ ਲਾਗੇ ਕੀ ਵਾਹ ਗੁਆਨ।

0: ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
2: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 4 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 21 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ 1 ਮਈ ਵਾਲੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵਿੱਚ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਆਉਣ ਦਾ ਮਾਮਲਾ ਕਾਫੀ ਜ਼ਿਆਦਾ ਧੂਲ ਫੜ ਗਿਆ। ਸੋਸ਼ਲ ਮੀਡੀਆ ਅਤੇ ਦੇਸ਼ ਦੀਆਂ ਮੁੱਖ ਅਖਬਾਰਾਂ ਦੇ ਵਿੱਚ ਜਿੱਥੇ ਇਸ ਮਾਮਲੇ ਨੂੰ ਲੈ ਕੇ ਪ੍ਰਤੀਕਰਮ ਹਾਸਲ ਹੋ ਰਹੇ ਨੇ, ਉੱਥੇ ਮੁੱਖ ਵਿਰੋਧੀ ਧਿਰ ਦੇ ਨੇਤਾ ਜਨਾਬ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਹਾਲੇ ਵੀ ਇਹ ਦਾਅਵੇ ਕਰਨੇ ਜਾਰੀ ਰੱਖੇ ਹੋਏ ਨੇ ਅਤੇ ਖਾਸ ਤੌਰ 'ਤੇ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਮੀਡੀਆ ਦੇ ਵਿੱਚ ਕਾਫੀ ਸਰਗਰਮ ਨਜ਼ਰ ਆਉਂਦੇ ਨੇ। ਭਾਵੇਂ ਕਿ ਸਾਰੇ ਮਾਮਲੇ ਦੇ ਵਿੱਚ ਐਲਕੋਹਲ ਦਾ ਟੈਸਟ ਕਰਵਾਉਣ ਲਈ ਉਸ ਵਕਤ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਹਾਮੀ ਨਹੀਂ ਭਰੀ ਅਤੇ ਯਕਦਮ ਮੁੱਖ ਮੰਤਰੀ ਉੱਠ ਕੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਆ ਕੇ ਨਵੇਂ ਸਿਰਿਓਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਜਿਹੜੇ ਜਿਹੜੇ ਕਾਰਜ ਰੁਕੇ ਹੋਏ ਸਨ ਉਹਨਾਂ ਨੂੰ ਸਿਰੇ ਚੜ੍ਹਾ ਦਿੱਤਾ। ਪਰ ਇੱਕ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਸ ਗੱਲ ਦਾ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕੀ ਉਹ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਆਏ ਨੇ ਜਾਂ ਨਹੀਂ। ਉੱਧਰ ਭਾਰਤ ਦੇ ਵਿੱਚ ਗੈਸ ਸਿਲੰਡਰ ਦੀਆਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਮਗਰੋਂ ਰੈਸਟੋਰੈਂਟ ਮਾਲਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਬਹੁਤ ਸਾਰੀਆਂ ਨੌਕਰੀਆਂ ਉੱਤੇ ਵੀ ਤਲਵਾਰ ਲੰਮ ਗਈ ਹੈ। ਰੈਸਟੋਰੈਂਟ ਮਾਲਕਾਂ ਨੇ ਭੋਜਨ ਸੂਚੀ ਦੇ ਰੇਟ ਵਧਾਉਣ ਦੀ ਅਤੇ ਛਾਂਟੀ ਕਰਨ ਦੀ ਚੇਤਾਵਨੀ ਦਿੱਤੀ ਹੈ। ਯਾਦ ਰਹੇ, ਕਮਰਸ਼ੀਅਲ ਸਿਲੰਡਰ ਉੱਤੇ GST ਘਟਾ ਕੇ 5% ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਕੱਠਾ 1,000 ਰੁਪਏ ਦਾ ਵਾਧਾ ਰੈਸਟੋਰੈਂਟ ਮਾਲਕਾਂ ਨੂੰ ਇਸ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉੱਧਰ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫਿਲਮ ਬਣਾਉਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਹ ਬੜੇ ਚਿਰਾਂ ਤੋਂ ਵਿਚਾਰ ਕਰਨ ਦੇ ਵਾਸਤੇ ਮੰਗ ਲਮਕਦੀ ਆ ਰਹੀ ਸੀ, ਲੇਕਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਉਹਨਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਬੈਠਕ ਦੇ ਦੌਰਾਨ ਇਸ ਮੰਗ ਨੂੰ ਅਪ੍ਰਵਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਇਸ ਮਹਾਨ ਜਰਨੈਲ ਦੇ ਉੱਤੇ ਫਿਲਮ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਇੱਧਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਨਜ਼ਦੀਕ ਆ ਰਹੀਆਂ ਨੇ, ਤਿਵੇਂ ਤਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤੌਰ ਤਰੀਕਿਆਂ ਦੇ ਵਿੱਚ ਵੱਡਾ ਬਦਲਾਅ ਨਜ਼ਰ ਆਉਣਾ ਸ਼ੁਰੂ ਹੋ ਗਿਆ। ਗ੍ਰਿਫਤਾਰੀਆਂ ਭਾਵੇਂ ਘੱਟ ਗਈਆਂ ਨੇ ਪਰ ਪਹਿਲਾਂ ਦੇ ਮੁਕਾਬਲੇ ਛਾਪੇਮਾਰੀ ਅਤੇ ਜਾਇਦਾਦਾਂ ਦੀ ਕੁਰਕੀ ਕਾਫੀ ਵਧੀ ਹੋਈ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਲੋਕਾਂ, ਵੱਡੇ ਕਾਰੋਬਾਰੀਆਂ ਅਤੇ ਗਾਇਕਾਂ ਦੇ ਟਿਕਾਣਿਆਂ ਦੇ ਉੱਤੇ ਇਹ ਛਾਪੇਮਾਰੀ ਗੁੰਮਨਾਮ ਤਰੀਕੇ ਦੇ ਨਾਲ ਜਾਰੀ ਹੈ। ਅਤੇ ਉੱਧਰ ਪੰਜਾਬ ਦੇ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਖਦੇ ਨੇ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਭਰ ਦੇ ਲੋਕਾਂ ਦੇ ਲਈ ਲਾਹੇਵੰਦ ਸਾਬਤ ਹੋਈ ਹੈ। ਰੋਜ਼ਾਨਾ 1100 ਤੋਂ

0: ਵੱਧ ਬਜ਼ੁਰਗ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਨੇ ਅਤੇ ਨਾਲ ਨਾਲ ਸਰਕਾਰ ਨੇ ਆਪਣੀ ਪਿੱਠ ਥਾਪੜੀ ਹੈ ਕਿ ਗੈਂਗਸਟਰਾਂ ਉੱਤੇ ਵਾਰ ਦੇ 102 ਦਿਨ 241 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਅੰਕੜਾ ਜਾਰੀ ਕੀਤਾ, ਉਹਨਾਂ ਦੇ ਮੁਤਾਬਕ ਪਿਛਲੇ 427 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 62,098 ਹੋ ਗਈ ਹੈ। ਇੱਧਰ ਪੰਜਾਬ ਪੁਲਿਸ ਦੇ ਜਾਣੇ ਪਛਾਣੇ ਕਰਤਾ ਧਰਤਾ ਗੌਰਵ ਯਾਦਵ ਯਾਨੀ ਕਿ DGP ਸਾਹਿਬ ਆਖਦੇ ਨੇ ਕਿ ਉਹਨਾਂ ਨੇ ਮੋਗਾ, ਸਰਹੰਦ ਅਤੇ ਸ਼ੰਭੂ ਦੇ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾ ਦਿੱਤੇ ਨੇ। ਉਹਨਾਂ ਦਾਅਵਾ ਕੀਤਾ ਕਿ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਵਿੱਚ ਮਰੇ ਬੱਬਰ ਦੇ ਮੁੱਖ ਸਾਥੀ ਗੁਰਜਿੰਦਰ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਇਹ ਗੱਲ ਖਬਰਾਂ ਦੇ ਵਿੱਚ ਆਈ ਸੀ ਕਿ ਇਸ ਧਮਾਕੇ ਨੂੰ ਕਰਨ ਵਾਲੇ ਪ੍ਰਮੁੱਖ ਸਰਗਣਾ ਦਾ ਸੰਬੰਧ ਭਾਵੇਂ ਕਿ ਮਾਝੇ ਨਾਲ ਹੈ ਅਤੇ ਉਸਦੀ ਇਸ ਦੌਰਾਨ ਮੌਤ ਹੋ ਗਈ ਸੀ। ਅਤੇ ਇੱਧਰ ਕਣਕ ਦੀ ਖਰੀਦ ਸੰਬੰਧੀ ਵੀ ਅਪਡੇਟ ਜ਼ਰੂਰ ਸਾਂਝੀ ਕਰ ਦਈਏ ਕਿ ਕਿਸਾਨਾਂ ਨੂੰ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਦਾ ਇਹ ਮੰਨਣਾ ਹੈ ਕਿ ਕੁੱਲ ਮਿਲਾ ਕੇ 467,198 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਗਈ ਹੈ। ਦੇਸ਼ ਦੇ ਵਿੱਚ ਜਿੱਥੇ ਕਣਕ ਦੀ ਖਰੀਦ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਜਾਰੀ ਨੇ, ਉੱਥੇ ਸਾਰਿਆਂ ਦੀ ਨਜ਼ਰ ਰਹੇਗੀ ਕਿ 24 ਘੰਟੇ 7 ਦਿਨ ਬਿਜਲੀ ਜ਼ਰੂਰ ਨਿਰਵਿਘਨ ਮਿਲਣੀ ਚਾਹੀਦੀ ਹੈ। ਅਤੇ ਹੁਣੇ ਹੁਣੇ ਮਿਲੇ ਇੱਕ ਸੁਨੇਹੇ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਜਿਹੜੇ ਕਹਿੰਦੇ ਜਾਣ ਤੋਂ ਪਿਆਰਾ ਲੋੜ ਪੈਣ 'ਤੇ ਲੁਕ ਜਾਂਦੇ ਨੇ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
1: ਆਓ ਪੰਜਾਬ ਬਾਰੇ ਜਾਣੀਏ। ਇਸ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਹਾਵੀਜ਼ ਪੈਪਟੋਈ ਤੋਂ ਨਵਤੇਜ ਰੰਧਾਵਾ। 02108136364 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮਹਾਰਾਜਾ ਸ਼ੇਰ ਸਿੰਘ ਭਾਗ ਦੂਸਰਾ 15 ਸਪਤੰਬਰ 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ। ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ। ਮਹਾਰਾਜਾ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ। ਮਹਾਰਾਜੇ ਦੇ ਅੰਤਲੇ ਸ਼ਬਦ ਸਨ, ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ ਅਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੀਜਿਆਂ ਅਤੇ ਟਾਂਕੇ ਉਹਨਾਂ ਦਾ ਲਾਹੌਰ ਸ਼ਹਿਰ
2: ਕੱਢਿਆ। ਤਾਂ ਇਹ ਸਾਰੀ ਭੂਮਿਕਾ ਛਨਕਾਟਾ 94 ਦੀ ਸੀ?
3: ਨਹੀਂ, ਮਗਜ ਮਾਰ ਰਿਹਾ ਸੀ
2: ਚਾਚਾ। ਤੁਸੀਂ ਤਾਂ ਗੁੱਸਾ ਕਰ ਜਾਂਦੇ ਹੋ। ਮੈਂ ਤਾਂ ਇਹ ਪੁੱਛ ਰਿਹਾ ਸੀ ਭਈ ਐਤਕੀ ਛਨਕਾਟਾ ਕਿੱਥੇ ਜੰਮਿਆ?
3: CMC
2: CMC ਹਸਪਤਾਲ ਸੋਖਿਆ।
3: ਓਏ ਕਮਲਿਆ, CMC ਹਸਪਤਾਲ ਦਾ ਨਾਂ ਨੀ, ਇਹ ਤਾਂ ਕੰਪਨੀ ਦਾ ਨਾਂ ਵਾ, ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ।
2: ਅੱਛਾ ਅੱਛਾ, ਉਹ ਜਰਨੈਲ ਘੁਮਾਣ ਵਾਲੀ?
3: ਆਹੋ।
2: ਪਰ ਚਾਚਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ।
3: ਕਿਹੜੀ ਦੀ?
2: ਭਈ ਜਰਨੈਲ ਘੁਮਾਣ ਨੇ ਆਪਣੀ ਕੰਪਨੀ ਦਾ ਨਾਂ ਹਸਪਤਾਲ ਦੇ ਨਾਂ ਤੇ ਕਿਉਂ ਰੱਖਿਆ?
3: ਉਹ ਇਸ ਕਰਕੇ ਬਤੀਕ, ਉਹ ਛੋਟਾ ਹੁੰਦਾ ਬਿਮਾਰ ਰਹਿੰਦਾ ਹੁੰਦਾ।
2: ਪਰ ਹੁਣ ਤਾਂ ਲੱਗਦਾ ਨਹੀਂ ਸਿਹਤ ਵੇਖ ਕੇ।
3: ਨਾ, ਹੁਣ ਤਾਂ ਵੇਖਣ ਨੂੰ ਐਂ ਲੱਗਦਾ ਜਿਵੇਂ ਸਾਧਾਂ ਦੇ ਡੇਰੇ ਤੇ ਪਲਿਆ ਹੁੰਦਾ।

ਨਿਕਲੇ ਜਿਸਿਆ ਆਪਣਾ ਹੀ ਕੋਈ ਲੁੱਟ ਗਿਆ। ਜ਼ਿੰਦਾ ਰਹਿ ਗਏ ਤਾਂ ਹਰ ਰੋਜ਼ ਤੇਰੀ ਗਲੀ ਚੋਂ ਲੰਘਾਂਗੇ। ਪਿਆਰ ਜੋ ਕੀਤਾ ਸੱਜਣਾ ਤੇਰੀ ਮੌਤ ਪਿੱਛੋਂ ਵੀ ਖੈਰ ਮੰਗਾਂਗੇ।

ਭਾਵੇਂ ਲੱਭ ਲਈ ਬਾਜ਼ਾਰ, ਸਭ ਕੀਮਤਾਂ ਵਾਲੇ ਮਿਲਣਗੇ ਕੋਈ ਲੱਖ ਤੇ ਕੋਈ ਹਜ਼ਾਰ। ਵਫਾ ਦੇ ਕੇ ਵੀ ਸਾਨੂੰ ਬੇਵਫਾਈ ਮਿਲੀ, ਸਾਨੂੰ ਤਾਂ ਤੇਰੀ ਬੇਵਫਾਈ ਨਾਲ ਵੀ ਪਿਆਰ। ਜਿੰਨਾ ਸੰਗ ਲਾਈ ਰੱਬ ਖੈਰ ਕਰੇ, ਦੁਆ ਕਰਦੇ ਹਾਂ।

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਲਾਵਾਂਗੇ ਔਰ ਰਲ ਮਿਲ ਕੇ ਅਤੇ ਰੌਣਕ ਮੇਲੇ ਲਾਵਾਂਗੇ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ ਹਰ ਸਟੈਪ ਸਮਝਾਇਆ ਅੱਜ ਨਿਊਜ਼ੀਲੈਂਡ 'ਚ ਜੌਬ ਹੈ ਫੈਮਿਲੀ ਵੀ ਮੇਰੇ ਨਾਲ ਹੈ
2: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਜ਼ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਟਰੰਗਾ ਆਫਿਸ 150 ਦਾ ਸਟ੍ਰੈਂਡ CBD ਹੇਸਟਿੰਗਸ ਆਫਿਸ 309A ਫ੍ਰੈਮਲੀ ਐਵੇਨਿਊ ਕਾਲ ਸੁਖਜਿੰਦਰ ਸਿੰਘ 0226970651 ਸਭ ਦੇ ਸੁਪਨੇ ਸੱਚ ਕਰਦੇ
3: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ Capital Finance Limited ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ
4: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ
3: ਵਿਜ਼ਿਟ ਕਰੋ capitalfinance.nz ਤੇ
4: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685
3: Capital Finance Limited ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ
5: 1 ਡੋਮਿਨੋਜ਼ ਸਪਾਈਸੀ ਪੈਪੇ ਪਨੀਰ 1 ਡੋਮਿਨੋਜ਼ ਬਟਰ ਚਿਕਨ ਪੀਜ਼ਾ 1 ਕੋਂਬੋ ਐਂਡ ਯੇ ਮਾਈ ਫੇਵਰਿਟ ਚੋਕੋਲਾਵਾ ਕੇਕ
6: ਹੈਲੋ ਇਹਨੂੰ ਫੇਰ ਡੋਮਿਨੋਜ਼ ਦੇ ਸੁਪਨੇ ਆ ਰਹੇ ਆ
5: ਹੁਣ ਸੁਪਨੇ ਨੇ ਸੱਚਮੁੱਚ ਡੋਮਿਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ ਪੀਜ਼ਾ ਔਨ ਹਾਫ ਪ੍ਰਾਈਸ ਨਾਓ ਐਟ 4 ਨਿਊ ਲੋਕੇਸ਼ਨਸ ਡੋਮਿਨੋਜ਼ ਪਾਪਾ ਟੋਏ ਟੋਏ ਮੀਡੋ ਬੈਂਕ ਮੈਂਗਰੀ ਮੈਂਗਰੀ ਈਸਟ
7: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ
8: ਉਹ ਕੋਈ ਨਾ ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ ਗੁੱਲ ਲਾਅ ਕੋਲ ਜਾ ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ ਫੈਮਿਲੀ ਵਾਇਲੈਂਸ ਟ੍ਰੈਫਿਕ ਡਰਿੰਕ ਐਂਡ ਡਰਾਈਵ ਸੈਕਸ਼ੂਅਲ ਅਸਾਲਟ ਡਰੱਗਸ ਡਿਸਹੋਨੈਸਟੀ ਫਰਾਡ ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ ਉਹ ਵੀ ਬਿਨਾਂ ਕਿਸੇ ਢਿੱਲ
7: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ
8: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 0223530872
9: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ ਫਾਈ ਹੋਵੇ
10: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ
9: ਕਾਲਜ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫੀਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ DM ਫੋਰ ਫ੍ਰੀ ਕੋਡਸ ਕਾਲ 0204490009 ਔਰ ਈਮੇਲ hdfenceanddeck@gmail.com
11: ਗਰੋਸਰੀ ਲੈਣ ਜਾਣਾ
12: MP
11: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
12: MP
11: ਇਹ ਕੀ MP ਕਰੀ ਜਾਂਦੇ ਹੋ
12: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ MP ਚੱਕੀ ਫਰੈਸ਼ ਆਟਾ ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ 212 ਸੇਂਟ ਯੂਬਨ ਸਟਰੀਟ ਵੈਸਟ ਹੈਸਟਿੰਗਸ ਕਾਲ 0687891900 ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ
13: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ
14: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
15: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ
16: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
17: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ
18: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਕੀ
19: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
8: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
4: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ
9: 24/7 365 ਆਓ ਪੰਜਾਬ ਬਾਰੇ ਜਾਣੀਏ ਇਸ ਨੂੰ ਪ੍ਰਾਊਡਲੀ ਸਪਾਂਸਰ ਕਰਦੇ ਨੇ ਹਾਵੀਜ਼ ਪੈਪਟੋਈ ਤੋਂ ਨਵਤੇਰ ਰੰਧਾਵਾ 0210813634 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮਹਾਰਾਜਾ ਸ਼ੇਰ ਸਿੰਘ ਪਾਕ ਦੂਸਰਾ 15 September 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ ਮਹਾਰਾਜਾ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ ਮਹਾਰਾਜੇ ਦੇ ਅੰਤਲੇ ਸ਼ਬਦ ਸਨ ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ ਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੀਜਿਆਂ ਤੇ ਟਾਂਕੇ ਉਹਨਾਂ ਦਾ ਲਾਹੌਰ ਸ਼ਹਿਰ ਵਿੱਚ
20: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਲ ਰੌਂਤਾ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
9: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।

0: ਬੜਾ ਚਾਹ ਸੀ ਕਿ ਪਹਿਲਾਂ ਪਿਆਰ ਹੁੰਦਾ ਫਿਰ ਵਿਆਹ।
1: ਹੁਣ ਤੂੰ ਕਿਹਦੇ ਨਾਲ ਪਿਆਰ ਕਰਨਾ?
0: ਤੁਹਾਡੇ ਨਾਲ। ਅਗਲੇ ਜਨਮ ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ।
1: ਇਹ ਤਾਂ ਹੈ, ਉਹਨਾਂ ਚ ਵਿਆਹ ਨਹੀਂ ਹੁੰਦਾ, ਉਹਨਾਂ ਚ ਕੱਲਾ ਪਿਆਰ ਹੁੰਦਾ।
2: ਜਾਨਵਰ ਕਿਸੇ ਥਾਂ ਦੇ।

0: ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ।
1: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
0: ਗੋਰੀਆਂ ਬਾਵਾਂ ਦੇ ਵਿੱਚ ਲਾਲ ਗੋਰੀਏ ਨੀ ਮੁੰਡਾ ਪੱਜਦਾ ਈ ਤਾਂ।
2: ਬੁਲਟ ਤੇ ਬੈਠਾ ਹੋਵੇ ਗੱਭਰੂ ਸ਼ਕੀਨ।

ਜਾਣਦਾ। ਉਹ ਇੱਕ ਹੱਥ ਹੈਂਡਲ ਤੇ ਦੂਜਾ ਖੱਬੀ ਮੁੱਛ ਤੇ ਮਾਰ ਕੇ ਖੰਗੂਰਾ ਫਿਰ ਹਿੱਕ ਪੂਰੀ ਤਾਣਦਾ। ਕਰਕੇ ਸ਼ਿੰਗਾਰ ਪਿੱਛੇ ਬੈਠੀ ਹੋਵੇ ਉਹੀ ਯਾਰੋ, ਫੁੱਲ ਰੇਸ ਦੇ ਕੇ ਉਹਨੂੰ ਜਾਣ ਕੇ ਡਰਾਉਂਦਾ। ਚਿੰਤੋ ਦਾ ਫਿਰ ਪੂਰਾ ਉੱਡੂ ਉੱਡੂ ਕਰਦਾ ਕੁੰਡਾ ਧਾਲੀਵਾਲ ਜਦੋਂ ਸਹੁਰਿਆਂ ਨੂੰ

0: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਹਾਂ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ, ਨਿਊਜ਼ੀਲੈਂਡ ਸਟਾਈਲ ਵਿੱਚ।
0: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 ਵਜੇ ਤੱਕ, ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ, 204 Great South Road, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬ੍ਰੈਂਡ ਨਿਊ ਟਰੈਕ ਨੰਬਰ 8 ਦੇ ਉੱਤੇ ਵੱਧ ਹੋਏ ਨੰਬਰ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫੇਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ, ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵਾਰ।

ਪਰਮਿਸ਼ਨ ਮੰਗਦੀ ਜੇ ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 4 ਤੇ ਡਰੌਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ ਆਵਾਜ਼ਾਂ, ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਅਤੇ ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਦੇ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸ ਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: Bollywood Indian restaurant aao swaad da lutf uthao.
2: Now open on Sunday. Bollywood Indian restaurant this Sunday special de kya kehne?
1: Sunday special dosa, Amritsari kulcha, chhole bhature, pani puri, pav bhaji and much more.
2: Bollywood Indian restaurant, number 4 Thackeray Street, Napier opposite McDonald's. Phone 0683550600.
0: Ajkal saare nu main aftiran da thodi local news leke hazir ho gaya. 4 mai sab to pehla main headline te unna da khulasa act ਦਾ ਪਲੈਨ ਹੈ ਕਿ ਇਮੀਗ੍ਰੇਸ਼ਨ ਰੂਲ ਹੋਰ ਸਖਤ ਕਰਤੇ ਜਾਣ। ਨਵੀਂ ਆਪਣੀ ਪੋਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਉਹ ਵਜ਼ਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਪੋਲਿਸੀ ਦੇ ਵਿੱਚ ਉਹ ਸਟੈਬਲਿਸ਼ ਕਰਨਗੇ ਡੈਡੀਕੇਟਡ ਓਵਰਸਟੇਅਰ ਇਨਫੋਰਸਮੈਂਟ ਯੂਨਿਟ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿੱਚ। ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਸਾਰੇ ਵਰਕ ਵੀਜ਼ਾ ਟਾਈਪਸ ਦੇ ਲਈ ਜਿਹੜੀ ਹੈ ਮਿਨੀਮਮ ਹੋ ਜਾਏਗੀ। $6 ਪਰ ਡੇ ਇਨਫਰਾਸਟ੍ਰਕਚਰ ਸਰ ਚਾਰਜ ਟੈਂਪਰੀ ਵਰਕ ਵੀਜ਼ਾ ਦੇ ਲਈ ਉਹ ਕਹਿੰਦੇ ਐਗਜਿਸਟਿੰਗ ਚਾਰਜਸ ਦੇ ਉੱਪਰ ਲਾਇਆ ਜਾਏਗਾ। ਅਤੇ 5 ਸਾਲ ਦੀ ਵੈਲਫੇਅਰ ਸਟੈਂਡ ਡਾਊਨ ਰੈਜੀਡੈਂਸ ਕਲਾਸ ਵੀਜ਼ਾ ਹੋਲਡਰ ਦੇ ਲਈ ਰਹੇਗੀ। ਅਤੇ ਐਕਸਪਾਇਰ ਕੈਟੇਗਰੀ ਜਿਹੜੀ ਆ ਉਹਨਾਂ ਨੇ ਕਿਹਾ ਅੰਡਰ ਕ੍ਰੀਏਟਡ ਵੀਜ਼ਾ ਹਰ ਸਾਲ ਰੱਖੀ ਜਾਏਗੀ। ਅਤੇ ਨਾਲ ਦੇ ਨਾਲ ਡਿਪੋਰਟ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀਰੀਅਸ ਅਫੈਂਡਰਸ ਨੂੰ। ਇਸ ਨੂੰ ਲੈ ਕੇ ਸੋਸ਼ੀਓਲੋਜਿਸਟ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪੋਲਿਸੀ ਕਾਫੀ ਆਊਟ ਆਫ ਟੱਚ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵਿੱਚ US ਦੇ ਟੈਰਿਫ ਜਿਹੜੇ ਲਾਏ ਸਨ ਉਹਨਾਂ ਨੂੰ ਲੈ ਹੁਣ ਦੁਬਾਰਾ ਉਹਨਾਂ ਨੂੰ ਟੈਕਸ ਵਾਪਸ ਕਰਨਾ ਪਏਗਾ। ਜਿਹੜਾ ਟੈਰਿਫ ਲਾਇਆ ਸੀ ਇਸ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ੀਲੈਂਡ ਵੀ ਫਾਇਦਾ ਹੋਏਗਾ, $1 billion ਤੋਂ ਉੱਪਰ। ਉੱਧਰ ਆਕਲੈਂਡ ਦੇ ਮੇਅਰ ਵਾਪਸ ਆਉਂਦਿਆਂ ਉਹਨਾਂ ਦਾ ਕਹਿਣਾ ਹੈ ਕਿ ਡੀਲ ਜਿਹੜੀ ਆਕਲੈਂਡ ਸ਼ਹਿਰ ਦੀ ਆ ਉਹ ਇੰਨੀ ਵਧੀਆ ਡੀਲ ਨਹੀਂ ਹੈ। ਸੋ ਇਸ ਨੂੰ ਲੈ ਕੇ ਖਾਸ ਕਰਕੇ ਉਹਨਾਂ ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਭਾਵੇਂ 7.9% ਇਨਕਰੀਸ ਰੇਟ ਦੀ ਗੱਲ ਕੀਤੀ ਹੈ, ਅਸੀਂ ਇਸ ਨੂੰ ਫਰੰਟ ਅਪ ਨਹੀਂ ਕਰ ਸਕਣਾ। ਬਹੁਤ ਇੰਪੋਰਟੈਂਟ ਅਪਡੇਟ ਉਹਨਾਂ ਨੇ ਜਿਹੜੀ ਹੈ ਹਫ਼ਤਾ ਬਾਅਦ ਹੀ ਜਿਹੜੀ ਹੈ ਦੇ ਦਿੱਤੀ ਹੈ। ਯਾਦ ਰਹੇ ਡਰਾਈਵਰਸ ਲਾਈਸੈਂਸ ਦੇ ਵਿੱਚ ਹੁਣ ਜਿਹੜਾ ਪਰਮਨੈਂਟ ਲਾਈਸੈਂਸ ਹੈ ਉਹ ਤੁਹਾਨੂੰ 12 ਮਹੀਨੇ ਤੱਕ ਨਹੀਂ ਮਿਲੇਗਾ ਜੇ ਤੁਸੀਂ 25 ਸਾਲ ਤੋਂ ਥੱਲੇ ਹੋ, ਅਤੇ 25 ਸਾਲ ਤੋਂ ਉੱਪਰ ਨੂੰ 6 ਮਹੀਨਾ ਵੇਟ ਕਰਨਾ ਪਏਗਾ। ਅਮਰੀਕਨ ਬਟਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਉੱਤਰ ਰਿਹਾ ਬਰਡਫੀਲਡ ਦਾ, ਉਸ ਨੂੰ ਲੈ ਕਾਫੀ ਕਨਫਿਊਜ਼ਨ ਇੱਥੇ ਦੱਸੀ ਜਾ ਰਹੀ ਹੈ। ਖਾਸ ਕਰਕੇ ਉਹਨਾਂ ਦੇ ਜਿਹੜੇ ਯੈਲੋ ਬਲੌਕ ਨੂੰ ਲੈ ਕੇ ਅਤੇ ਇਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕਿ ਉਹਨਾਂ ਦਾ ਬਟਰ ਜਿਹੜਾ ਉਸਦਾ ਰੰਗ ਇੰਨਾ ਯੈਲੋ ਕਿਉਂ ਹੈ। ਨਾਲ ਦੇ ਨਾਲ ਖਬਰਾਂ ਦੇ ਵਿੱਚ ਅਖੀਰ ਦੇ ਵਿੱਚ ਜਿੱਥੇ ਨਿਊਜ਼ੀਲੈਂਡ ਦੀ ਖਾਸ ਕਰਕੇ ਸੋਕਰ ਟੀਮ ਫੀਫਾ ਵਰਲਡ ਕੱਪ ਦੇ ਲਈ ਜ਼ੋਰ ਲਾ ਰਹੀ ਹੈ, ਮਿਹਨਤ ਸਾਰੇ ਪਾਸੇ ਵਧਦੀ ਨਜ਼ਰ ਆ ਰਹੀ ਹੈ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ।
3: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ, ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
4: ਇਹ ਲੈ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ, ਇਹ ਪੈਸੇ ਬਣਾਉਣ 'ਚ ਨਹੀਂ ਰਿਸ਼ਤੇ ਬਣਾਉਣ 'ਚ ਯਕੀਨ ਕਰਦੇ ਨੇ।
5: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ, ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ ਉਤਾਹੂ, ਕਾਲ ਤਜਿੰਦਰ ਸਿੰਘ 0220605005।
6: ਯਾਰ ਆਪਾਂ ਨੂੰ 5 ਸਾਲ ਹੋ ਗਏ ਗ੍ਰੈਜੂਏਟ ਹੋਏ, ਤੂੰ ਵੀ ਕੋਈ ਮੁੰਡਾ ਮੁੰਡਾ ਲੱਭ ਲਾ।
7: ਯਾਰ ਨਹੀਂ, ਮੇਰੇ ਤੋਂ ਨਹੀਂ ਹੁੰਦੇ ਇਹ ਬੱਚਿਆਂ ਵਾਲੇ ਕੰਮ, ਤੈਨੂੰ ਤਾਂ ਪਤਾ ਹੀ ਹੈ 6-6 ਮਹੀਨੇ ਰਿਲੇਸ਼ਨਸ਼ਿਪ ਰੱਖ ਕੇ ਤੋੜ ਦਿੰਦੇ ਆ। ਜਦੋਂ ਕੋਈ ਸੀਰੀਅਸ ਵਾਲਾ ਲੱਭੂਗਾ ਫਿਰ ਸੋਚੂੰਗੀ।

0: Production.
1: ਕੀ ਜਨਾਬ, ਤੁਸੀਂ ਵੀ ਕੱਲੇ ਕੱਲੇ, ਕੋਈ ਲੱਭੀ ਨਹੀਂ?
2: ਯਾਰ ਕੀ ਦੱਸਾਂ, ਤੁਹਾਨੂੰ ਤਾਂ ਪਤਾ ਹੀ ਆ, ਆ 6 ਮਹੀਨੇ ਕਿਸੇ ਹੋਰ ਨਾ, 6 ਮਹੀਨੇ ਕਿਸੇ ਹੋਰ ਨਾ, ਆ ਬੱਚਿਆਂ ਵਾਲੇ ਕੰਮ ਤਾਂ ਆਪਣੇ ਤੋਂ ਹੁੰਦੇ ਨਹੀਂ। ਹਾਂ ਕੋਈ ਲਾਈਫ ਟਾਈਮ ਕਮਿਟਮੈਂਟ ਵਾਲੀ ਮਿਲੂਗੀ ਤਾਂ ਦੇਖਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਅੰਮ੍ਰਿਤਮਾਨ, ਅਤੇ ਹੁਣੇ ਤੁਸੀਂ ਦੇਖ ਕੇ ਹਟੇ ਹੋ ਜੀ ਸਾਡੇ ਗਾਣੇ ਡਿਫਰੈਂਸ ਦੀ ਵੀਡੀਓ, ਅਤੇ ਬੰਬ ਬੀਟਸ ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਮੇਰੇ ਫਿਊਚਰ ਗਾਣਿਆਂ ਦੇ ਲਈ ਅਤੇ ਅਪਡੇਟਸ ਦੇ ਲਈ। ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੇ ਗਾਣਾ ਵਧੀਆ ਲੱਗੇ, ਅਤੇ ਜੇ ਗਾਣਾ ਨਾ ਵੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਸਾਨੂੰ ਸਾਡੀਆਂ ਗਲਤੀਆਂ ਜ਼ਰੂਰ ਦੱਸਿਓ। ਲਵ ਯੂ ਸੋ ਮਚ।
3: ਵਾਯਰ ਨਵੀਂ ਕਾਰ, ਬੜੀ ਫੁਰਤੀ ਮਾਰੀ।
4: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
3: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ, ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
5: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
6: ਪਰ ਕੀ ਵਿਆਹਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
7: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
9: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
10: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
11: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
12: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
13: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
14: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
15: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
16: 24/7, 365 ਸਪਾਰਕਲ ਜੂਲਰ ਪੰਜਾਬੀਆਂ ਦੀ ਸਭ ਤੋਂ ਵੱਡੀ ਜੂਲਰੀ ਸ਼ਾਪ ਸਪਾਰਕਲ ਜੂਲਰ। ਗੋਲਡ, ਸਿਲਵਰ ਤੇ ਡਾਇਮੰਡ ਜੂਲਰੀ ਦੇ ਬਿਹਤਰੀਨ ਡਿਜ਼ਾਈਨ, ਉਹ ਵੀ ਬਿਗ ਡਿਸਕਾਊਂਟ ਦੇ ਨਾਲ।
17: ਲੇ ਬਾਏ ਕੈਸ਼ ਫਾਰ ਗੋਲਡ ਜਾਂ ਫਿਰ ਜੂਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੂਲਰ,
16: 208 ਗ੍ਰੇਟ ਸਾਊਥ ਰੋਡ, ਪਾਪਾ ਟੋਏ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਪਾਣੀ ਦੀਆਂ ਛੱਲਾਂ ਹੋਵਣ ਸਤਿ ਸ਼੍ਰੀ ਅਕਾਲ। ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।
1: ਸਮੇਂ ਦੀ ਆਵਾਜ਼ ਰੇਡੀਓ ਸਪਾਈਸ 88 FM, ਹਰ ਵਕਤ ਤੁਹਾਡੇ ਅੰਗ ਸੰਗ।

0: ਰਿਸ਼ਤਾ ਤਾਂ ਮੇਰਾ ਮੰਗਿਆ ਨਹੀਂ ਜਾਂਦਾ। ਕੱਲ੍ਹ ਮੇਰਾ ਬਰਥਡੇ, ਚੁੱਪ ਕਰਕੇ ਘਰੇ ਆ ਜਾ।
1: ਡਾਰਲਿੰਗ ਕੱਲ੍ਹ ਦਾ ਤਾਂ ਬਾਲਾ ਔਖਾ, ਕੱਲ੍ਹ ਤਾਂ ਭਾਜੀ ਵੀ ਨਹੀਂ ਆ ਰਿਹਾ ਟੋਰਾਂਟੋ ਤੋਂ।
0: ਅੱਛਾ, ਤਾਂ ਫਿਰ ਤੈਨੂੰ ਤਾਂ ਮੇਰੀ ਲੋੜ ਹੀ ਨਹੀਂ, ਉਹਨਾਂ ਨਾਲ ਹੀ ਰਹਿ। ਠੀਕ ਆ, ਬਹੁਤ ਵਧੀਆ।

0: हाँ जी, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਤੁਹਾਡਾ ਆਪਣਾ ਗਜ ਸਿੱਧੂ। ਤੁਸੀਂ ਹੁਣੀ ਸਾਡੀ ਨਵੀਂ ਵੀਡੀਓ ਬੇਬੀ ਦੀ ਦੇਖ ਕੇ ਹਟੇ ਆ। ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ। ਤੇ ਭੁੱਲਣਾ ਨਹੀਂ, ਮੇਕ ਸ਼ੋਰ ਸਾਰੇ ਜਣੇ ਸਬਸਕ੍ਰਾਈਬ ਕਰੋ ਰਿਪੋ ਮਿਊਜ਼ਿਕ ਸਟੂਡੀਓਜ਼ ਦੇ ਚੈਨਲ ਨੂੰ।
1: ਅੱਛਾ, ਤਾਂ ਇਹ ਸਾਰੀ ਭੂਮਿਕਾ ਛਨਕਾਟਾ 94 ਦੀ ਸੀ?
2: ਨਹੀਂ, ਮਗਜ ਮਾਰ ਰਿਹਾ ਸੀ।
1: ਚਾਚਾ ਜੀ, ਤੁਸੀਂ ਤਾਂ ਗੁੱਸਾ ਕਰ ਜਾਂਦੇ ਹੋ। ਮੈਂ ਤਾਂ ਇਹ ਪੁੱਛ ਰਿਹਾ ਸੀ ਭਈ ਐਤਕੀ ਛਨਕਾਟਾ ਕਿੱਥੇ ਜੰਮਿਆ?
2: CMC।
1: CMC ਹਸਪਤਾਲ ਸੋਖਿਆ?
2: ਓਏ ਕਮਲਿਆ, CMC ਹਸਪਤਾਲ ਦਾ ਨਾਂ ਨੀ, ਇਹ ਤਾਂ ਕੰਪਨੀ ਦਾ ਨਾਂ ਵਾ, ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ।
1: ਅੱਛਾ ਅੱਛਾ, ਉਹ ਜਰਨੈਲ ਘੁਮਾਣ ਵਾਲੀ?
2: ਆਹੋ।
1: ਪਰ ਚਾਚਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ।
2: ਕਿਹੜੀ ਦੀ?
1: ਭਈ ਜਰਨੈਲ ਘੁਮਾਣ ਨੇ ਆਪਣੀ ਕੰਪਨੀ ਦਾ ਨਾਂ ਹਸਪਤਾਲ ਦੇ ਨਾਂ ਤੇ ਕਿਉਂ ਰੱਖਿਆ?
2: ਉਹ ਇਸ ਕਰਕੇ ਬਤੀਕ, ਉਹ ਛੋਟਾ ਹੁੰਦਾ ਬਿਮਾਰ ਰਹਿੰਦਾ ਹੁੰਦਾ।
1: ਪਰ ਹੁਣ ਤਾਂ ਲੱਗਦਾ ਨਹੀਂ ਸਿਹਤ ਵੇਖ ਕੇ।
2: ਨਾ, ਹੁਣ ਤਾਂ ਵੇਖਣ ਨੂੰ ਐ ਲੱਗਦਾ ਜਿਵੇਂ ਸਾਧਾ ਦੇ ਡੇਰੇ ਤੇ ਪਲਿਆ ਹੁੰਦਾ।
3: ਲਿਵਿੰਗ ਵਿਲ, ਇਹਦੇ ਬਾਰੇ ਕੀ ਜਾਣਨਾ ਚਾਹੀਦਾ ਸਾਨੂੰ? ਕੀ ਹੈ ਇਹ ਲਿਵਿੰਗ ਵਿਲ
4: ਜੀ? ਇਹਦਾ ਫਾਇਦਾ ਇਹ ਹੈ ਕਿ ਜੇ ਕੋਈ ਪਰਸਨ ਬਿਮਾਰ ਹੋ ਜਾਂਦਾ ਜਾਂ ਉਹਨਾਂ ਦੇ ਕੋਈ ਇਦਾਂ ਦੀ ਇੰਜਰੀ ਹੋ ਜਾਂਦੀ ਹੈ ਕਿ ਉਹ ਆਪਣੇ ਡਿਸੀਜ਼ਨ ਮੈਡੀਕਲੀ ਨਹੀਂ ਲੈ ਸਕਦੇ, ਤੇ ਹੁਣ ਉਸ ਕੇਸ ਦੇ ਵਿੱਚ ਉਹਨਾਂ ਦੇ ਡਿਸੀਜ਼ਨ ਕੌਣ ਲਏਗਾ? ਤਾਂ ਉਹ ਆਪਾਂ ਪਹਿਲਾਂ ਹੀ ਡਿਫਾਈਨ ਕਰ ਦਿੰਦੇ ਹਾਂ। ਜਦੋਂ ਆਪਾਂ ਠੀਕ ਹੁੰਦੇ ਹਾਂ, ਤੰਦਰੁਸਤ ਹੁੰਦੇ ਹਾਂ, ਤਾਂ ਉਦੋਂ ਆਪਾਂ ਆਪਣੇ ਪਰਸਨਲ ਡਾਇਰੈਕਟਰੀ ਦੇ ਵਿੱਚ ਉਹ ਪਰਸਨ ਨੂੰ ਆਪਾਂ ਅਪੁਆਇੰਟ ਕਰ ਦਿੰਦੇ ਹਾਂ। ਤਾਂ ਆਪਾਂ ਕਲੀਅਰਲੀ ਇੱਕ ਡਿਫਾਈਨ ਕਰਤਾ ਕਿ ਇਹ ਪਰਸਨ ਆ, ਜੇ ਮੈਨੂੰ ਕੁਛ ਹੋ ਗਿਆ ਉਹ ਮੇਰੇ ਸਾਰੇ ਡਿਸੀਜ਼ਨ ਲੈ ਸਕਦਾ।
3: ਠੀਕ। ਅਤੇ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਜੇ ਉਹਨਾਂ ਦੇ ਕੋਲ ਵਿਲ ਹੈਗੀ ਆ, ਫਿਰ ਉਹਨਾਂ ਦੀ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਕਵਰਡ ਆ। ਸੋ ਇਹ ਕੀ ਤੁਹਾਨੂੰ ਲੱਗਦਾ ਕਿ ਇਹ ਗਲਤ ਹੈ? ਕੀ ਅਸਿਊਮ ਕਰਦੇ ਨੇ ਕਿ ਤੁਹਾਡੀ ਵਿਲ ਜਿਹੜੀ ਆ ਉਹ ਇੰਸ਼ੋਰੈਂਸ ਪੇ ਆਊਟਸ ਨੂੰ ਵੀ ਹੈਂਡਲ ਕਰਦੀ ਹੈ?
4: ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਤੁਹਾਡੇ ਕੋਲ ਵਿਲ ਹੋਣੀ ਬਹੁਤ ਜ਼ਰੂਰੀ ਹੈ, ਇੰਸ਼ੋਰੈਂਸ ਦੇ ਐਂਗਲ ਤੋਂ ਵੀ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ।
3: ਹਾਂਜੀ।
4: ਪਰ ਜੇ ਨਹੀਂ ਵੀ ਹੈਗੀ, ਪਰ ਤੁਸੀਂ ਵੈਸੇ ਤੁਹਾਡੇ ਨਾਮ 'ਤੇ ਕੋਈ ਪ੍ਰੋਪਰਟੀ ਆ, ਕੋਈ ਕਾਰ ਆ, ਕੋਈ ਬੈਂਕ ਅਕਾਊਂਟ ਹੈ, ਸਾਰੀਆਂ ਚੀਜ਼ਾਂ ਲਈ ਆਪਣੇ ਕੋਲ ਵਿਲ ਹੋਣੀ ਜ਼ਰੂਰੀ ਹੈ।
3: ਜ਼ਰੂਰੀ ਹੈ। ਅੱਛਾ, ਜੇ ਕੋਈ ਕਾਰ ਐਕਸੀਡੈਂਟ ਹੋ ਗਿਆ ਅਤੇ ਕਈ ਵਾਰੀ ਵਿਅਕਤੀ ਉਸ ਹਾਲਤ ਵਿੱਚ ਨਹੀਂ ਹੁੰਦਾ ਕਿ ਉਹ ਕੋਈ ਗੱਲ ਕਰ ਸਕੇ,
4: ਹਾਂਜੀ,
3: ਫਿਰ ਉਹਦੀ ਜਗ੍ਹਾ 'ਤੇ ਗੱਲ ਕਰਨ ਵਾਸਤੇ ਮੈਡੀਕਲ ਡਿਸੀਜਨ ਲੈਣ ਵਾਸਤੇ ਕੌਣ ਲੀਗਲੀ ਅਲਾਊਡ ਹੁੰਦਾ? ਕੀ ਘਰ ਵਾਲਾ ਜਾਂ ਘਰ ਵਾਲੀ ਜਾਂ ਕੋਈ ਬੱਚੇ? ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਜੀ, ਅੱਜ ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਸਾਡੇ ਮਹਿਮਾਨ ਨੇ ਜੀ। ਅੱਜ ਦੀ ਗੱਲਬਾਤ ਉਹਨਾਂ ਨਾਲ ਹੋਏਗੀ ਅਤੇ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵੇਲੇ ਸ਼ਾਮਲ ਨੇ। ਸਿੱਧੂ ਸਾਹਿਬ, ਤੁਹਾਡਾ ਬਹੁਤ ਸਵਾਗਤ ਜੀ। ਐਨ
4: ਥੈਂਕ ਯੂ ਰਿਸ਼ੀ ਜੀ, ਮੇਰੇ ਵੱਲੋਂ ਰੈੱਡ ਐਫਐਮ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਦੀ ਨਾਲ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
3: ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਅਤੇ ਅਸੀਂ ਕਈ ਵਾਰੀ ਸਿੱਧੂ ਸਾਹਿਬ ਟਰਮ ਸੁਣਦੇ ਹਾਂ ਲਿਵਿੰਗ ਵਿਲ, ਅਤੇ ਇਹ ਸਾਨੂੰ ਦੱਸੋ ਕਿ ਇਹ ਕੋਈ ਲੀਗਲ ਥਿੰਗ ਹੈਗੀ ਆ ਜਾਂ ਇਹਦੇ ਬਾਰੇ ਕੀ ਜਾਣਨਾ ਚਾਹੀਦਾ ਸਾਨੂੰ? ਕੀ ਹੈ ਇਹ ਲਿਵਿੰਗ ਵਿਲ?
4: ਹਾਂਜੀ ਬਿਲਕੁਲ, ਆਪਾਂ ਕਾਮਨਲੀ ਸੁਣਦੇ ਹਾਂ ਵਿਲ, ਤਾਂ ਆਪਾਂ ਸ਼ਬਦ ਸੁਣਿਆ ਹੁੰਦਾ ਬਹੁਤ ਲੋਕਾਂ ਨੇ, ਹਨਾ?
3: ਬਿਲਕੁਲ, ਵੀ ਵਸੀਅਤ ਬਣਾਓ,
4: ਵਸੀਅਤ ਬਣਾਓ, ਹਨਾ
3: ਜੀ।
4: ਇਹਨੂੰ ਆਪਾਂ ਲਿਵਿੰਗ ਨਾਲ ਜੋੜਤਾ ਤਾਂ ਜਿੰਦਾ ਵਸੀਅਤ ਹੋ ਗਈ, ਹਨਾ?
3: ਬਿਲਕੁਲ,
4: ਮਤਲਬ ਆਪਾਂ ਉਸ ਹਿਸਾਬ ਨਾਲ, ਹਨਾ? ਤਾਂ ਸਾਡਾ ਜੀ ਕਿਉਂਕਿ ਪ੍ਰੋਫੈਸ਼ਨ ਇੰਸ਼ੋਰੈਂਸ ਆ, ਤਾਂ ਅਸੀਂ ਕਈ ਵਾਰੀ ਸਿਚੁਏਸ਼ਨ ਦੇ ਵਿੱਚੋਂ ਲੰਘਦੇ ਹਾਂ। ਤਾਂ ਮਤਲਬ ਨਿੱਕੇ ਹੁੰਦੇ ਇੰਡੀਆ ਦੇ ਵਿੱਚ ਮੈਂ ਦੇਖਿਆ, ਹੈ ਨਾ, ਆਪਣੇ ਕੀ ਹੁੰਦਾ ਸੀਗਾ ਵੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਬੜੇ ਰਾਹ ਹੁੰਦੇ ਨੇ
3: ਜੀ,
4: ਕਿਉਂਕਿ ਆਪਾਂ ਸਮਝਦੇ ਆਪਾਂ ਸਾਰੀ ਉੱਥੋਂ ਆਏ ਹਾਂ, ਕਾਨੂੰਨੀ ਦਾਅ ਪੇਚ ਇੰਨੇ ਔਖੇ ਨਹੀਂ ਹੁੰਦੇ। ਪਰ ਆਪਾਂ ਕੈਨੇਡਾ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਆ ਜਾਂਦੇ ਹਾਂ, ਹਰ ਚੀਜ਼ ਲਈ ਇੱਥੇ ਆਪਾਂ ਨੂੰ ਪ੍ਰੋਪਰ ਡਾਕੂਮੈਂਟੇਸ਼ਨ ਚਾਹੀਦੀ ਹੈ। ਅਤੇ ਕੋਈ ਵੀ ਮਤਲਬ ਹੁਣ ਆਪਾਂ ਹੋਸਪਿਟਲ ਦੇ ਵਿੱਚ ਦੇਖਦੇ ਹਾਂ, ਕਦੇ ਡਾਕਟਰ ਨੇ ਕੋਈ ਇਲਾਜ ਕਰਨਾ ਹੁੰਦਾ ਤਾਂ ਬੜੀਆਂ ਆਥੋਰਾਈਜੇਸ਼ਨਸ ਲੈਂਦੇ ਆ।
3: ਹਾਂਜੀ,
4: ਜੇ ਮੈਂ ਬੜੀ ਸਿੰਪਲ ਜਿਹੀ ਐਗਜ਼ਾਮਪਲ ਦੇਊਂਗਾ ਵੀ ਜੇ ਕੋਈ ਹਸਬੈਂਡ ਵਾਈਫ ਆ, ਹੈ ਨਾ, ਜੇ ਵਾਈਫ ਨੇ ਕੋਈ ਟੈਸਟ ਕਰਾਏ ਆ, ਰੈਗੂਲਰ ਟੈਸਟ ਆ, ਭਾਵੇਂ ਬਲੱਡ ਟੈਸਟ ਆ, ਤੇ ਜੇ ਹਸਬੈਂਡ ਜਾ ਕੇ ਕਹੇ ਮੈਨੂੰ ਉਹਨਾਂ ਦੀ ਇਨਫੋਰਮੇਸ਼ਨ ਦੇ ਦਿਓ, ਤਾਂ ਡਾਕਟਰ ਆਥੋਰਾਈਜ਼ ਨਹੀਂ ਹੈ,
3: ਨਹੀਂ ਹੈਗੇ,
4: ਕਿਉਂਕਿ ਪ੍ਰਾਈਵੇਸੀ ਆ
3: ਜੀ।
4: ਜਦਕਿ ਆਪਣੇ ਦੇਸ਼ਾਂ 'ਚ ਤਾਂ ਚਲੋ ਆਏ ਹੁੰਦਾ ਵੀ ਕੋਈ ਵੀ ਕਿਸੇ ਨਾਲ ਸ਼ੇਅਰ ਕਰ ਲੈਂਦਾ, ਇੰਨੀ ਕੋਈ
3: ਗੁਆਂਢੀ ਵੀ ਫੜ ਲਿਆਉਂਦਾ।
4: ਹਾਂਜੀ, ਉਹ ਤਾਂ ਗੁਆਂਢੀ ਨੂੰ ਕਹਿ ਦਿੰਦੇ ਫੜ ਲੈ
3: ਜੀ।
4: ਤਾਂ ਉੱਥੇ ਹੀ ਇਹ ਆ ਜਾਂਦੇ ਨੇ ਜੀ ਡਾਕੂਮੈਂਟੇਸ਼ਨ, ਹੈ ਨਾ
3: ਜੀ।
4: ਇਹਨਾਂ ਦੇ ਵਿੱਚ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਲਿਵਿੰਗ ਵਿਲ, ਇੱਕ ਪਾਵਰ ਆਫ ਅਟੋਰਨੀ ਆ ਅਤੇ ਇੱਕ ਵਿਲ ਆ ਜਾਂਦੀ ਆ ਆਪਣੀ, ਹੈ ਨਾ। ਸੋ ਇਹਦੇ ਲਿਵਿੰਗ ਵਿਲਸ ਬਾਰੇ ਬਹੁਤ ਲੋਕਾਂ ਨੂੰ ਆਪਣੇ ਸੋਚਾਂ ਨੂੰ ਪਤਾ ਕਿ ਆਪਾਂ ਨੂੰ ਕਦੋਂ ਕੰਮ ਆਉਂਦੀ ਹੈ, ਕਿਵੇਂ ਆ, ਹੈ ਨਾ। ਪਰ ਜਿਹੜੀ ਲਿਵਿੰਗ ਵਿਲ ਆ, ਬੇਸਿਕਲੀ ਅਲਬਰਟਾ ਦੇ ਵਿੱਚ ਇਹਨੂੰ ਲਿਵਿੰਗ ਵਿਲ ਦੀ ਬਜਾਏ, ਇਹ ਮੇਨਲੀ ਅਮੈਰੀਕਨ ਟਰਮ ਆ, ਪਰ ਆਪਣੇ ਵਿੱਚ ਇਹਨੂੰ ਪਰਸਨਲ ਡਾਇਰੈਕਟਿਵ ਕਹਿ ਦਿੰਦੇ ਆ
3: ਜੀ।
4: ਸੋ ਜਿਹੜਾ ਕਿ ਅਲਬਰਟਾ ਦੀ ਗਵਰਨਮੈਂਟ ਨੇ ਆਪਣੀ ਵੈਬਸਾਈਟ 'ਤੇ ਇੱਕ ਫੋਰਮ ਬਣਾਇਆ ਹੋਇਆ ਪਰਸਨਲ ਡਾਇਰੈਕਟਿਵ, ਜਿਹੜਾ ਕਿ ਆਪਾਂ ਫਿਲ ਕਰ ਸਕਦੇ ਹਾਂ।
3: ਅੱਛਾ ਜੀ,
4: ਤੇ ਗਵਰਨਮੈਂਟ ਦੇ ਨਾਲ ਰਜਿਸਟਰ ਕਰ ਸਕਦੇ ਆ, ਤੇ ਇਹਦਾ ਫਾਇਦਾ ਕੀ ਹੋਏਗਾ
3: ਜੀ?
4: ਇਹਦਾ ਫਾਇਦਾ ਇਹ ਆ ਕਿ ਜੇ ਕੋਈ ਪਰਸਨ ਬਿਮਾਰ ਹੋ ਜਾਂਦਾ ਜਾਂ ਉਹਨਾਂ ਦੇ ਕੋਈ ਇੱਦਾਂ ਦੀ ਇੰਜਰੀ ਹੋ ਜਾਂਦੀ ਹੈ ਕਿ ਉਹ ਆਪਣੇ ਡਿਸੀਜ਼ਨ ਮੈਡੀਕਲੀ ਨਹੀਂ ਲੈ ਸਕਦੇ, ਹੁਣ ਜਿਵੇਂ ਆਪਾਂ ਕਹੀਏ ਕੋਈ ਬਜ਼ੁਰਗ ਆ, ਉਹਨਾਂ ਦੀ ਉਮਰ 70-75 ਤੋਂ ਉੱਪਰ ਹੋ ਗਈ ਅਤੇ ਬਾਅਦ ਚਾਂਸ ਉਹਨਾਂ ਨੂੰ ਕੋਈ ਇੱਦਾਂ ਦੇ ਮੈਂਟਲ ਇਸ਼ੂਜ਼ ਆ ਜਾਂਦੇ ਨੇ ਕਈ ਵਾਰੀ ਕਿ ਉਹ ਆਪਣਾ ਡਿਸੀਜ਼ਨ ਨਹੀਂ ਲੈ ਸਕਦੇ,
3: ਹਾਂਜੀ,
4: ਅਤੇ ਹੁਣ ਉਸ ਕੇਸ ਦੇ ਵਿੱਚ ਉਹਨਾਂ ਦੇ ਡਿਸੀਜ਼ਨ ਕੌਣ ਲਏਗਾ? ਤਾਂ ਉਹ ਆਪਾਂ ਪਹਿਲਾਂ ਹੀ ਡਿਫਾਈਨ ਕਰ ਦਿੰਦੇ ਹਾਂ, ਜਦੋਂ ਆਪਾਂ ਠੀਕ ਹੁੰਦੇ ਹਾਂ, ਤੰਦਰੁਸਤ ਹੁੰਦੇ ਹਾਂ, ਤਾਂ ਉਦੋਂ ਆਪਾਂ ਆਪਣੇ ਪਰਸਨਲ ਡਾਇਰੈਕਟਿਵ ਦੇ ਵਿੱਚ ਉਹ ਪਰਸਨ ਨੂੰ ਆਪਾਂ ਅਪੁਆਇੰਟ ਕਰ ਦਿੰਦੇ ਹਾਂ ਕਿ ਜੇ ਮੈਂ ਆਪਣੀ ਸਰੀਰ ਦੇ ਰਿਗਾਰਡਿੰਗ, ਆਪਣੀ ਹੈਲਥ ਦੇ ਰਿਗਾਰਡਿੰਗ ਕੋਈ ਡਿਸੀਜ਼ਨ ਨਾ ਲੈ ਸਕਿਆ ਤਾਂ ਉਹ ਡਿਸੀਜ਼ਨ ਜਿਹੜੇ ਮੇਰੇ ਫੈਮਿਲੀ ਮੈਂਬਰ ਨੇ, ਜਿਵੇਂ ਕਿਸੇ ਦਾ ਕਹਿ ਲਓ ਉਹਨਾਂ ਦੇ ਮਿਸਿਜ਼ ਨੇ ਜਾਂ ਹਸਬੈਂਡ ਵਾਈਫ ਨੇ ਜਾਂ ਉਹਨਾਂ ਦੇ ਅੱਗੋਂ ਬੱਚੇ ਨੇ, ਹੈ ਨਾ, ਕਿਉਂਕਿ ਕਈ ਵਾਰੀ ਕੀ ਹੁੰਦਾ ਜੀ, ਇੱਦਾਂ ਦੀਆਂ ਸਿਚੁਏਸ਼ਨ ਅਸੀਂ ਇੰਸ਼ੋਰੈਂਸ ਦੇ ਓਕੂਪੇਸ਼ਨ ਦੇ ਥਰੂ ਮਿਲਦੇ ਹਾਂ, ਬਹੁਤ ਲੋਕ ਸਾਡੇ ਕਲਾਇੰਟ ਕਈ ਵਾਰੀ ਐਡਮਿਟ ਹੁੰਦੇ ਨੇ ਤਾਂ ਸਾਨੂੰ ਕਾਲ ਆਉਂਦੀ ਆ, ਤਾਂ ਉੱਥੇ ਕੀ ਹੁੰਦਾ ਵੀ ਕਈ ਵਾਰੀ ਸਿਚੁਏਸ਼ਨ ਬੜੀ ਟਫ ਹੁੰਦੀ ਹੈ ਡਿਸੀਜ਼ਨ ਲੈਣਾ,
3: ਹਾਂਜੀ,
4: ਇੱਕ ਕਈ ਵਾਰੀ ਹੁੰਦਾ ਕਿ ਇਲਾਜ ਕਰਾਈਏ, ਇੱਦਾਂ ਕਰਾਈਏ, ਆਹ ਸਰਜਰੀ ਕਰਾਈਏ, ਕਿਉਂਕਿ ਦੋਨੇ ਪਾਸੇ ਰਿਸਕ ਹੁੰਦਾ, ਜੇ ਕਰਾਉਂਦੇ ਆ ਤਾਂ ਵੀ ਰਿਸਕ ਆ, ਨਹੀਂ ਕਰਾਉਂਦੇ ਤਾਂ ਵੀ ਰਿਸਕ ਆ, ਹੈ ਨਾ, ਤਾਂ ਉੱਥੇ ਹੁਣ ਉਹ ਹੈ ਕਿ ਡਿਸੀਜ਼ਨ ਕੌਣ ਲਵੇ, ਅਤੇ ਕਈ ਵਾਰੀ ਪਰਿਵਾਰ 'ਚ ਵੀ ਆਪਸ 'ਚ ਮਤਭੇਦ ਹੋ ਜਾਂਦੇ ਆ, ਕੋਈ ਡਿਸੀਜ਼ਨ ਇੱਧਰ ਨੂੰ ਹੁੰਦਾ, ਕੋਈ ਇੱਧਰ ਨੂੰ ਹੁੰਦਾ, ਹੈ ਨਾ
3: ਜੀ,
4: ਅਤੇ ਖਾਸ ਕਰਕੇ ਡਾਕਟਰਾਂ ਲਈ ਬੜੀ ਚੈਲੇਂਜਿੰਗ ਸਿਚੁਏਸ਼ਨ ਹੋ ਜਾਂਦੀ ਆ ਕਿ ਉਹ ਕਿਹਦੀ ਸੁਣਨ
3: ਜੀ,
4: ਤਾਂ ਉੱਥੇ ਕਈ ਵਾਰੀ ਲੰਬੇ ਚੱਕਰ ਪੈ ਜਾਂਦੇ ਆ ਕੋਰਟ ਦੇ, ਤਾਂ ਉੱਥੇ ਹੈ ਕਿ ਆਪਾਂ ਜੇ ਪਰਸਨਲ ਡਾਇਰੈਕਟਿਵ ਬਣਾ ਕੇ ਰੱਖ ਦਿੰਦੇ ਹਾਂ ਤਾਂ ਆਪਾਂ ਕਲੀਅਰਲੀ ਇੱਕ ਡਿਫਾਈਨ ਕਰਤਾ ਕਿ ਇਹ ਪਰਸਨ ਆ, ਜੇ ਮੈਨੂੰ ਕੁਛ ਹੋ ਗਿਆ ਉਹ ਮੇਰੇ ਸਾਰੇ ਡਿਸੀਜ਼ਨ ਲੈ ਸਕਦਾ,
3: ਠੀਕ,
4: ਅਤੇ ਨਾਲ ਦੀ ਨਾਲ ਆਪਾਂ ਉਹ ਪਰਸਨ ਨੂੰ ਆਪਣੀਆਂ ਵਿਸ਼ੇਜ਼ ਦੱਸ ਸਕਦੇ ਹਾਂ, ਕਿਉਂਕਿ ਕਈ ਵਾਰੀ ਅੱਜ ਕੱਲ੍ਹ ਆਪਾਂ ਇੱਥੇ ਕੈਨੇਡਾ 'ਚ ਟਰਮ ਵੀ ਸੁਣਦੇ ਹਾਂ MAID, ਮੈਡੀਕਲੀ ਅਸਿਸਟਡ, ਹੈ ਨਾ, ਉਹਦੇ 'ਤੇ ਪਿੱਛੇ ਜੇ ਬੜੀ ਡਿਬੇਟ ਵੀ ਚੱਲੀ, ਉਹ ਵੀ ਹੋਇਆ, ਹੁਣ ਇਹ ਕਿ ਹਰੇਕ ਪਰਸਨ ਦੀ ਆਪਦੀ ਪਰਸਨਲ ਲਿਚ ਆ, ਕੋਈ ਵਾਰੀ ਕੋਈ ਬੰਦੇ ਕਹਿੰਦੇ ਨੇ ਕਿ ਮੈਨੂੰ ਤਾਂ ਜੀ ਡਾਕਟਰ ਨੇ ਜਵਾਬ ਦਿੱਤਾ ਤਾਂ ਆਪਣੇ ਪਰਿਵਾਰ ਨੂੰ ਇੰਸਟਰਕਸ਼ਨ ਦੇ ਦਿੰਦੇ ਨੇ ਕਿ ਮੈਨੂੰ ਜ਼ਿਆਦਾ ਚਿਰ ਲੰਮਾ ਨਾ ਰੱਖੋ, ਜੇ ਕੋਈ ਰਿਕਵਰ ਕਰਨ ਦੀ ਕੋਈ ਆਸ ਹੈ ਹੀ ਨਹੀਂ, ਪਰ ਕੁਛ ਲੋਕ ਉਹ ਕਈ ਵਾਰੀ, ਪਰ ਫੈਮਿਲੀ ਮੈਂਬਰਸ ਲਈ ਬੜਾ ਟਫ ਡਿਸੀਜ਼ਨ ਹੁੰਦਾ
3: ਜੀ, ਸੋ
4: ਉੱਥੇ ਹੈ ਕਿ ਜੇ ਆਪਾਂ ਪਹਿਲਾਂ ਹੀ ਸਾਰਾ ਡਿਸੀਜ਼ਨ ਦੇ ਜਾਂਦੇ ਹਾਂ ਤਾਂ ਆਪਾਂ ਆਪਣੇ ਡਾਕਟਰਸ ਲਈ, ਆਪਣੇ ਫੈਮਿਲੀ ਮੈਂਬਰਸ ਲਈ ਇੱਕ ਸਿਚੁਏਸ਼ਨ ਬਚਾ ਲੈਂਦੇ,
3: ਬਚਾ ਦਿੰਦੇ ਹਾਂ, ਯੈਸ ਦੈਟਸ ਟਰੂ। ਸੋ ਇਹ ਜਿਵੇਂ ਤੁਸੀਂ ਦੱਸਿਆ ਕਿ ਗੌਰਮੈਂਟ ਆਫ ਅਲਬਰਟਾ ਦਾ ਵੀ ਇਹ ਡਾਕੂਮੈਂਟ ਹੈਗਾ ਵੀ ਆਪਾਂ ਉਹ ਵੀ ਭਰ ਸਕਦੇ ਹਾਂ, ਉਹਦੇ ਵਾਸਤੇ ਵਿਅਕਤੀ ਆਪੇ ਭਰ ਸਕਦਾ ਕਿ ਕਿਤੇ ਜਾ ਕੇ ਭਰਵਾਉਣ ਦੀ ਲੋੜ ਹੁੰਦੀ ਹੈ ਜੀ?
4: ਹਾਂਜੀ ਬਿਲਕੁਲ, ਇਹ ਗਵਰਨਮੈਂਟ ਨੇ ਬੜਾ ਸੌਖਾ ਕੀਤਾ ਹੋਇਆ, ਉਹਨਾਂ ਨੇ ਨਾ ਇੱਕ ਡਾਕੂਮੈਂਟ ਦਿੰਦੇ ਨੇ ਆਪਾਂ ਉਹਨਾਂ ਦੇ ਆਪਾਂ ਹੋਸਪਿਟਲਸ ਤੋਂ ਲੈ ਸਕਦੇ ਹਾਂ ਜਾਂ ਆਪਾਂ ਔਨਲਾਈਨ ਆਰਡਰ ਕਰ ਸਕਦੇ ਹਾਂ, ਇਹਨੂੰ ਗ੍ਰੀਨ ਸਲੀਵ ਕਿਹਾ ਜਾਂਦਾ ਜੀ।
3: ਅੱਛਾ ਜੀ,
4: ਸੋ ਗ੍ਰੀਨ ਸਲੀਵ ਕੀ ਹੈ ਕਿ ਜੇ ਤੁਸੀਂ ਆਪਣੀ ਗਵਰਨਮੈਂਟ ਅਲਬਰਟਾ ਹੈਲਥ ਨੂੰ ਰਿਕੁਐਸਟ ਕਰੋਗੇ, ਉਹ ਤੁਹਾਨੂੰ ਇੱਕ ਡਾਕੂਮੈਂਟ ਦੇਣਗੇ। ਗ੍ਰੀਨ ਸਲੀਵ ਦੇ ਵਿੱਚ ਤੁਸੀਂ ਆਪਣਾ ਹੈਲਥ ਡਾਇਰੈਕਟਿਵ, ਆਪਣੀ ਜੇ ਤੁਸੀਂ ਕੋਈ ਹੈਲਥ ਦੀਆਂ ਤੁਹਾਡੀਆਂ ਵਿਸ਼ੇਜ਼ ਨੇ ਜਾਂ ਤੁਹਾਡੇ ਡਾਕਟਰ ਦੇ ਨਾਲ ਡਿਸਕਸ਼ਨ ਆ, ਉਹ ਸਾਰੀ ਤੁਸੀਂ ਉੱਥੇ ਪਾ ਕੇ ਰੱਖ ਸਕਦੇ ਹੋ।
3: ਬਿਲਕੁਲ ਠੀਕ।
4: ਅਤੇ ਜਿੰਨੇ ਵੀ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਜੀ, ਜਿਹੜੇ ਕਿ ਕਦੇ ਐਮਰਜੈਂਸੀ ਨੂੰ ਟ੍ਰੀਟ ਕਰਦੇ ਨੇ, ਉਹਨਾਂ ਦੇ ਮਤਲਬ ਕਈ ਵਾਰੀ ਕੋਈ ਪਰਸਨ ਘਰੇ ਬੇਹੋਸ਼ ਹੋ ਗਿਆ ਜਾਂ ਐਂਬੂਲੈਂਸ ਗਈ, ਹੈ ਨਾ, ਤਾਂ ਉਹਨਾਂ ਨੂੰ ਸਪੈਸ਼ਲੀ ਦੱਸਿਆ ਜਾਂਦਾ ਕਿ ਤੁਸੀਂ ਆਪਣੀ ਉਹਨਾਂ ਦੀ ਫਰਿੱਜ ਜ਼ਰੂਰ ਦੇਖਣੀ ਆ।
3: ਓਕੇ,
4: ਕਿ ਗਵਰਨਮੈਂਟ ਵੱਲੋਂ ਇੰਸਟਰਕਸ਼ਨ ਇਹ ਆ ਕਿ ਆਮ ਲੋਕਾਂ ਲਈ, ਪਬਲਿਕ ਲਈ, ਕਿ ਤੁਸੀਂ ਆਪਣੀ ਮੈਡੀਕਲ ਇਨਫੋਰਮੇਸ਼ਨ ਗ੍ਰੀਨ ਸਲੀਵ 'ਚ ਪਾ ਕੇ ਆਪਣੇ
3: ਫਰਿੱਜ 'ਤੇ ਟੰਗ ਦਿਓ।
4: ਹਾਂਜੀ
3: ਬਿਲਕੁਲ ਠੀਕ ਹੈ।
4: ਅਤੇ ਹੈਲਥ ਕੇਅਰ ਪ੍ਰੋਫੈਸ਼ਨ ਨੂੰ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇੱਦਾਂ ਤੁਸੀਂ ਜਾ ਕੇ ਫਰਿੱਜ ਦੇਖਣੀ ਹੈ।
3: ਬਿਲਕੁਲ ਠੀਕ ਹੈ ਗੱਲ।
4: ਤਾਂ ਹੁਣ ਉਹਦੇ ਨਾਲ ਕੀ ਹੈ ਜੀ ਕਿ ਇੱਕ ਤਾਂ ਉਹਨਾਂ ਕੋਲ ਵੀ ਸਹੀ ਮੈਡੀਕਲ ਇਨਫੋਰਮੇਸ਼ਨ ਆ ਜਾਏਗੀ
3: ਜੀ,
4: ਉਹਨਾਂ ਨੂੰ ਪਤਾ ਕਿ ਅਸੀਂ ਸਹੀ ਕਿਹੜੇ ਬੰਦੇ ਨੂੰ ਕੰਟੈਕਟ ਕਰਨਾ
3: ਸਹੀ,
4: ਅਤੇ ਗਾਂ ਉਹਦੇ ਵਿੱਚ ਜੇ ਮਤਲਬ ਕੋਈ ਡਿਟੇਲਡ ਆ ਉਹਦੇ ਵਿੱਚ ਆਪਣੇ ਡਾਕਟਰ ਦੇ ਨੋਟਸ ਰੱਖ ਸਕਦਾ ਜਾਂ ਕਿਵੇਂ, ਤਾਂ ਉਹਦੇ ਨਾਲ ਕੀ ਹੈ ਕਿ ਕਈ ਥਾਂ 'ਤੇ ਬੜਾ, ਕਿਉਂਕਿ ਜਦੋਂ ਕੋਈ ਮੈਡੀਕਲ ਐਮਰਜੈਂਸੀ ਆ ਉਦੋਂ ਇੱਕ ਇੱਕ ਸੈਕਿੰਡ ਬੜਾ ਕੀਮਤੀ ਹੁੰਦਾ,
3: ਹਾਂਜੀ,
4: ਤਾਂ ਇਸ ਚੀਜ਼ ਨਾਲ ਆਪਾਂ ਉਹ ਬਚਾ ਸਕਦੇ ਹਾਂ।
3: ਬਿਲਕੁਲ ਠੀਕ ਹੈ ਜੀ।
4: ਅਤੇ ਜੇ ਆਪਣੇ ਲਿਸਨਰਸ ਨੇ ਉਹਨਾਂ ਨੂੰ ਗ੍ਰੀਨ ਸਲੀਵ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਹੈ ਨਾ, ਕਿਵੇਂ ਔਡਰ ਕਰਨੀ ਆ, ਉਹ ਸਾਨੂੰ ਕੰਟੈਕਟ ਕਰ ਸਕਦੇ ਨੇ, ਮੇਰਾ ਫੋਨ ਨੰਬਰ 403-400-4-3500
3: ਜੀ,
4: ਤਾਂ ਉਹਦੇ 'ਤੇ ਉਹ ਸਾਨੂੰ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਦੱਸ ਦਾਂਗੇ ਕਿ ਕਿਵੇਂ ਔਡਰ ਕਰਨੀ ਆ। ਅਤੇ ਜੇ ਕੋਈ ਭਰਨ ਦੇ ਵਿੱਚ ਵੀ ਪਰਸਨਲ ਡਾਇਰੈਕਟਿਵ ਫਿਲ ਕਰਨਾ, ਉਹਦੇ 'ਚ ਕੋਈ ਅਸਿਸਟੈਂਸ ਚਾਹੀਦੀ ਹੈ, ਉਹ ਵੀ ਅਸੀਂ ਉਹਨਾਂ ਨੂੰ
3: ਉਹ ਵੀ ਹੈਲਪ ਕਰ ਦਿਆਂਗੇ।
4: ਹਾਂਜੀ
3: ਜੀ, ਬਹੁਤ ਵਧੀਆ। ਅਤੇ ਨੰਬਰ ਇੱਕ ਵਾਰੀ ਫਿਰ ਦੱਸ ਦਿਓ।
4: ਹਾਂਜੀ, ਮੇਰਾ ਫੋਨ ਨੰਬਰ ਹੈ ਜੀ 403-400-4-3500।
3: 403, ਬੜਾ ਆਸਾਨ ਨੰਬਰ ਹੈ ਜੀ, 403-400-4-3500 'ਤੇ ਤੁਸੀਂ ਸਿੱਧੂ ਸਾਹਿਬ ਨਾਲ ਬਾਅਦ 'ਚ ਵੀ ਗੱਲਬਾਤ ਕਰ ਸਕਦੇ ਹੋ। ਅੱਛਾ, ਜੇ ਕੋਈ ਕਾਰ ਐਕਸੀਡੈਂਟ ਹੋ ਗਿਆ ਅਤੇ ਕਈ ਵਾਰੀ ਵਿਅਕਤੀ ਉਸ ਹਾਲਤ ਵਿੱਚ ਨਹੀਂ ਹੁੰਦਾ ਕਿ ਉਹ ਕੋਈ ਗੱਲ ਕਰ ਸਕੇ,
4: ਹਾਂਜੀ,
3: ਬਿਮਾਰ ਜ਼ਿਆਦਾ ਜਾਂ ਸੱਟਾਂ ਜ਼ਿਆਦਾ ਲੱਗੀਆਂ ਹੋਈਆਂ ਨੇ, ਫਿਰ ਉਹਦੀ ਜਗ੍ਹਾ 'ਤੇ ਗੱਲ ਕਰਨ ਵਾਸਤੇ, ਮੈਡੀਕਲ ਡਿਸੀਜ਼ਨ ਲੈਣ ਵਾਸਤੇ ਕੌਣ ਲੀਗਲੀ ਅਲਾਊਡ ਹੁੰਦਾ, ਕੀ ਘਰ ਵਾਲਾ ਜਾਂ ਘਰ ਵਾਲੀ ਜਾਂ ਕੋਈ ਬੱਚੇ?
4: ਹਾਂਜੀ, ਇੱਥੇ ਹੀ ਆਪਣਾ ਕੁਐਸਚਨ ਆ, ਕਿਉਂਕਿ ਬਹੁਤ ਲੋਕ, ਜਿਵੇਂ ਆਪਾਂ ਵੀ ਮੈਂ ਵੀ ਸ਼ੁਰੂ 'ਚ ਗੱਲ ਕੀਤੀ ਕਿ ਬਜ਼ੁਰਗਾਂ ਨੂੰ ਇਹਦੀ ਜ਼ਿਆਦਾ ਲੋੜ ਆ, ਗ੍ਰੀਨ ਸਲੀਵ ਜਾਂ ਪਰਸਨਲ ਡਾਇਰੈਕਟਿਵ।
3: ਜੀ ਜੀ।
4: ਪਰ ਜੇ ਆਪਾਂ ਕਹੀਏ ਕੋਈ ਪ੍ਰੋਬਲਮ ਆ, ਉਹ ਕਦੇ ਦੱਸ ਕੇ ਨਹੀਂ ਆਉਂਦੀ, ਨਾ ਤਾਂ ਉਹਨੇ ਏਜ ਦੇਖਣੀ ਆ, ਕਿਉਂਕਿ ਆਪਾਂ ਜੇ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਕਿਤੇ ਕਾਰ ਐਕਸੀਡੈਂਟ ਹੋ ਜਾਵੇ,
3: ਹੈ ਨਾ,
4: ਹੁਣ ਉੱਥੇ ਕੀ ਆ ਵੀ ਉਹ ਵੀ ਚੈਲੇਂਜਿੰਗ ਸਿਚੁਏਸ਼ਨ ਹੋ ਜਾਂਦੀ ਹੈ ਵੀ ਉੱਥੇ ਵੀ ਉਹਨਾਂ ਦੇ ਭੈਣ ਭਰਾ ਡਿਸੀਜ਼ਨ ਲੈਣ, ਉਹਨਾਂ ਦੇ ਵਾਈਫ ਲੈਣ ਜਾਂ ਉਹਨਾਂ ਦੇ ਮਾਤਾ ਪਿਤਾ ਲੈਣ, ਹੈ ਨਾ, ਤਾਂ ਉਹ ਫਿਰ ਉਹੀ ਆ ਵੀ ਲੰਬਾ ਚੱਕਰ ਆ ਕੋਰਟ ਕਚਹਿਰੀ ਵਾਲਾ, ਹੈ ਨਾ। ਤਾਂ ਉੱਥੇ ਸਭ ਤੋਂ ਵਧੀਆ ਕਿ ਜੇ ਆਪਣੇ ਜਿੰਨੇ ਵੀ ਲਿਸਨਰਸ ਨੇ, ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਗੂਗਲ ਤੇ ਜਾ ਕੇ ਕਰ ਸਕਦੇ ਹੋ ਅਲਬਰਟਾ ਪਰਸਨਲ ਡਾਇਰੈਕਟਿਵ, ਹੈ ਨਾ, ਤਾਂ ਉਹਨਾਂ ਨੂੰ ਮਿਲ ਜਾਏਗਾ ਫੋਰਮ
3: ਜੀ,
4: ਅਤੇ ਉਹ ਆਪਣਾ ਭਰ ਕੇ ਆਪਣੇ ਫੈਮਿਲੀ ਮੈਂਬਰਸ ਜਿਵੇਂ ਵੀ ਉਹਨਾਂ ਨਾਲ ਡਿਸਾਈਡ ਕਰ ਸਕਦੇ ਕਿ ਜੇ ਕਿਤੇ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਵੀ ਮੈਂ ਇਹਨਾਂ ਨੂੰ ਅਪੁਆਇੰਟ ਕੀਤਾ, ਇਹ ਮੇਰੇ ਰਾਈਟ ਡਿਸੀਜ਼ਨ ਲੈਣਗੇ, ਮੈਨੂੰ ਇਹਨਾਂ ਦੇ ਕੌਨਫੀਡੈਂਸ ਆ। ਅਤੇ ਨਾਲ ਦੀ ਨਾਲ ਇਹਦੇ ਵਿੱਚੋਂ ਇੱਕ ਕੁਐਸਚਨ ਅਗਲਾ ਉੱਭਰਿਆ ਆਉਂਦਾ ਜੀ ਵੀ ਕੀ ਜੇ ਕਿਸੇ ਨੇ ਕਿਸੇ ਨੂੰ ਹੈਲਥ ਕੇਅਰ ਡਾਇਰੈਕਟਿਵ ਦੇ ਵਿੱਚ ਜਿਵੇਂ ਕੋਈ ਪਰਸਨ ਉਹਨੇ ਆਪਦੇ ਭਰਾ ਨੂੰ ਬਣਾਤਾ, ਕੀ ਉਹ ਫਾਈਨੈਂਸ਼ੀਅਲ ਡਿਸੀਜ਼ਨ ਵੀ ਲੈ ਸਕਦੇ ਨੇ ਜਾਂ ਨਹੀਂ
3: ਜੀ?
4: ਪਰ ਜਿਹੜਾ ਇਹ ਆਪਾਂ ਅਲਬਰਟਾ ਦੇ ਫੋਰਮ ਦੀ ਗੱਲ ਕਰ ਰਹੇ ਹਾਂ ਜੀ, ਹੈ ਨਾ,
3: ਇਹ ਸਿਰਫ ਹੈਲਥ ਨਾਲ ਰਿਲੇਟਡ,
4: ਸਿਰਫ ਹੈਲਥ ਨਾਲ, ਇਹਦੇ ਨਾਲ ਕੋਈ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਡਿਸੀਜ਼ਨ ਨਹੀਂ ਲੈ ਸਕਦੇ
3: ਜੀ,
4: ਅਤੇ ਸਿਰਫ ਅਤੇ ਸਿਰਫ ਹੈਲਥ ਬਾਰੇ ਜੋ ਵੀ ਡਿਸੀਜ਼ਨ ਨੇ ਉਹ ਲੈਣਗੇ। ਅਤੇ ਇਹਨੂੰ ਬੜੀ ਈਜ਼ੀਲੀ ਤੁਸੀਂ ਜੇ ਇਗਜ਼ਾਮਪਲ ਅੱਜ ਆਪਾਂ ਕਿਸੇ ਨੂੰ ਅਪੁਆਇੰਟ ਕਰਤਾ
3: ਜੀ,
4: ਆਪਾਂ ਨੂੰ ਲੱਗਿਆ 3-4 ਸਾਲਾਂ ਨੂੰ ਜਾਂ 5 ਸਾਲਾਂ ਨੂੰ ਨਹੀਂ ਮੇਰਾ, ਕਈ ਵਾਰੀ
3: ਵਿਗੜ ਗਈ,
4: ਵਿਗੜ ਹਾਂ ਹੋ ਜਾਂਦਾ
3: ਜੀ,
4: ਕਈ ਵਾਰੀ ਹੋ ਜਾਂਦੀ ਉਨੀ ਇੱਕ ਹੀ ਗੱਲਾਂ, ਹੈ ਨਾ, ਅਤੇ ਆਪਾਂ ਉੱਥੇ ਉਹਨੂੰ ਕੈਂਸਲ ਕਰਕੇ ਆਪਾਂ ਦੁਬਾਰਾ ਬਣਾ ਸਕਦੇ ਹਾਂ। ਕੋਈ ਇੰਨੀ ਪੱਥਰ ਤੇ ਲਕੀਰ ਨਹੀਂ ਕਿ ਆਪਾਂ ਇੱਕ ਵਾਰੀ ਕਿਸੇ ਨੂੰ ਕਹਿਤਾ
3: ਤੇ
4: ਉਹ ਆਪਾਂ ਜਦੋਂ ਤੱਕ ਸਹੀ ਆਪਾਂ ਕਰ ਸਕਦੇ ਹਾਂ ਚੇਂਜ।
3: ਤੇ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਜੇ ਉਹਨਾਂ ਦੇ ਕੋਲ ਵਿਲ ਹੈਗੀ ਆ ਫਿਰ ਉਹਨਾਂ ਦੀ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਕਵਰਡ ਆ, ਸੋ ਇਹ ਕੀ ਤੁਹਾਨੂੰ ਲੱਗਦਾ ਕਿ ਇਹ ਗਲਤ ਹੈ? ਕੀ ਅਜ਼ਿਊਮ ਕਰਦੇ ਨੇ ਕਿ ਤੁਹਾਡੀ ਵਿਲ ਜਿਹੜੀ ਆ ਉਹ ਇੰਸ਼ੋਰੈਂਸ ਪੇ ਆਊਟਸ ਨੂੰ ਵੀ ਹੈਂਡਲ ਕਰਦੀ ਹੈ?
4: ਹਾਂਜੀ ਬਿਲਕੁਲ, ਇਹਦੇ ਵਿੱਚ ਹੀ ਬਹੁਤ ਲੋਕ, ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਵਿਲ 'ਤੇ ਇੰਨਾ ਕਰ ਦਿੰਦਾ ਕਿ ਆਪਾਂ ਸਾਰੇ ਜਾਣਦੇ ਕਿ ਵਿਲ ਹੋਣੀ ਜ਼ਰੂਰੀ ਹੈ
3: ਜੀ ਜੀ।
4: ਅਤੇ ਆਪਾਂ ਸ਼ੁਰੂ 'ਚ ਗੱਲ ਵੀ ਕੀਤੀ ਵੀ ਕੈਨੇਡਾ 'ਚ ਕਾਨੂੰਨ ਡਿਫਰੈਂਟ ਨੇ, ਆਪਣੇ ਇੰਡੀਆ 'ਚ ਹੋਰ ਹੁੰਦੇ ਸੀਗੇ, ਹੈ ਨਾ। ਤਾਂ ਸਾਡਾ ਇੰਸ਼ੋਰੈਂਸ ਦੇ ਕਲੇਮ ਦੇ ਵਿੱਚ ਕੀ ਬਹੁਤ ਸਾਨੂੰ ਦੇਖਣਾ ਪੈਂਦਾ ਕਿ ਜਦੋਂ ਵਿਲ ਦੀ ਲੋੜ ਪੈਂਦੀ ਆ
3: ਜੀ।
4: ਸੋ ਮੈਂ ਜਿੰਨੇ ਵੀ ਆਪਣੇ ਲਿਸਨਰਸ ਨੇ, ਜੇ ਮਤਲਬ ਕਿ ਚਾਹੇ ਯੰਗ ਨੇ ਚਾਹੇ ਬਜ਼ੁਰਗ ਨੇ, ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਤੁਹਾਡੇ ਕੋਲ ਵਿਲ ਹੋਣੀ ਬਹੁਤ ਜ਼ਰੂਰੀ ਹੈ ਇੰਸ਼ੋਰੈਂਸ ਦੇ ਐਂਗਲ ਤੋਂ ਵੀ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ
3: ਹਾਂਜੀ।
4: ਪਰ ਜੇ ਨਹੀਂ ਵੀ ਹੈਗੀ ਪਰ ਤੁਸੀਂ ਵੈਸੇ ਤੁਹਾਡੇ ਨਾਮ 'ਤੇ ਕੋਈ ਪ੍ਰੋਪਰਟੀ ਆ, ਕੋਈ ਕਾਰ ਆ, ਕੋਈ ਬੈਂਕ ਅਕਾਊਂਟ ਹੈ, ਸਾਰੀਆਂ ਚੀਜ਼ਾਂ ਲਈ ਆਪਣੇ ਕੋਲ ਵਿਲ ਹੋਣੀ ਜ਼ਰੂਰੀ ਹੈ
3: ਜ਼ਰੂਰੀ ਹੈ।
4: ਸਾਡਾ ਇੱਕ ਕਲੇਮ ਆਇਆ ਸੀ ਰਿਸ਼ੀ ਜੀ, ਮੇਰੇ ਕਲਾਇੰਟ ਸੀਗੇ, ਉਹਨਾਂ ਦੀ ਡੈਥ ਹੋ ਗਈ ਅਤੇ ਉਹ ਕਿਤੇ ਇੰਸ਼ੋਰੈਂਸ ਕੀਤੀ ਸੀ, ਥੋੜ੍ਹੀ ਦੇਰ ਹੋਈ ਸੀਗੀ ਅਤੇ ਡੈਥ ਵੀ ਉਹਨਾਂ ਦੀ ਕੋਈ ਬਹੁਤੀ ਲੰਬੀ ਬਿਮਾਰੀ ਨਹੀਂ ਚੱਲੀ, ਅਚਾਨਕ ਹੀ ਮਤਲਬ ਡੈਥ ਹੋ ਗਈ
3: ਜੀ।
4: ਤਾਂ ਉੱਥੇ ਇੰਸ਼ੋਰੈਂਸ ਕੰਪਨੀ ਨੇ ਇਨਕੁਆਇਰੀ ਕਰਨੀ ਹੁੰਦੀ ਹੈ ਜੀ ਕਲੇਮਸ ਦੇ ਵਿੱਚ
3: ਬਿਲਕੁਲ,
4: ਕਿ ਵਾਕਿਆ ਹੀ ਕੋਈ ਜਨਰਲ ਵੀ ਕੋਈ ਪ੍ਰੋਬਲਮ ਸੀਗੀ ਅਚਾਨਕ ਹੋਈ ਆ ਕਿ ਕੋਈ ਸਾਨੂੰ ਤੋਂ ਕੁਛ ਹਿਡਨ ਕੀਤਾ ਗਿਆ ਸੀਗਾ ਇੰਸ਼ੋਰੈਂਸ ਕਰਵਾਉਣ ਵੇਲੇ
3: ਜੀ।
4: ਤਾਂ ਉਹ ਇਨਫੋਰਮੇਸ਼ਨ ਮਿਲਦੀ ਹੈ ਅਲਬਰਟਾ ਹੈਲਥ ਸਰਵਿਸਿਜ਼ ਤੋਂ।
3: ਓਕੇ,
4: ਅਤੇ ਅਲਬਰਟਾ ਹੈਲਥ ਸਰਵਿਸਿਜ਼ ਵਿਲ ਤੋਂ ਬਿਨਾਂ ਉਹ ਇਨਫੋਰਮੇਸ਼ਨ ਨਹੀਂ ਦਿੰਦੇ।
3: ਹੋ,
4: ਹੁਣ ਕਲਾਇੰਟ ਦੇ ਐਂਗਲ 'ਤੇ ਸੋਚੀਏ, ਉਹਨਾਂ ਦੀ ਫੈਮਿਲੀ ਮੈਂਬਰ ਚਲੇ ਗਏ, ਉਹਨਾਂ ਨੂੰ ਲੋੜ ਆ ਪੈਸੇ ਦੀ,
3: ਬਿਲਕੁਲ ਠੀਕ ਹੈ ਜੀ,
4: ਕਿਉਂਕਿ ਉਹਨਾਂ ਦੇ ਬਹੁਤ ਉਲਝਾ ਪੈ ਗਿਆ, ਹੈ ਨਾ। ਉਹ ਆਪਣੀ ਜਗ੍ਹਾ ਸਹੀ ਆ, ਉਹਨਾਂ ਨੂੰ ਛੇਤੀ ਚਾਹੀਦੀ, ਉਹ ਕਹਿੰਦੇ ਅਸੀਂ ਤੁਹਾਡੇ ਤੋਂ ਇੰਸ਼ੋਰੈਂਸ ਕਰਵਾਈ ਆ, ਬਿਲਕੁਲ ਉਹਨਾਂ ਦਾ ਰਾਈਟ ਆ, ਹੈ ਨਾ। ਪਰ ਹੁਣ ਸਾਡੇ ਕੋਲ ਅੱਗੇ ਕੀ ਕੰਪਨੀ ਕਹਿੰਦੀ ਕਿ ਅਸੀਂ ਤਾਂ ਇਨਕੁਆਇਰੀ ਕਰਨੀ ਆ
3: ਜੀ,
4: ਅਲਬਰਟਾ ਹੈਲਥ ਨਾਲ ਗੱਲ ਕਰੀ, ਉਹ ਕਹਿੰਦੇ ਵਿਲ ਦਿਓ
3: ਜੀ।
4: ਤਾਂ ਵਿਲ ਹੈ ਨਹੀਂ, ਤਾਂ ਵਿਲ ਨਾ ਹੋਣ ਕਰਕੇ ਫਿਰ ਉਹ ਲੈਟਰਸ ਆਫ ਐਡਮਿਨਿਸਟ੍ਰੇਸ਼ਨ ਅਪਲਾਈ ਕਰਨੀਆਂ ਪੈਂਦੀਆਂ। ਤਾਂ ਉਹ ਲੈਟਰਸ ਆਫ ਐਡਮਿਨਿਸਟ੍ਰੇਸ਼ਨ ਜਦੋਂ ਅਪਲਾਈ ਕੀਤੀ, ਉਹ 6 ਮਹੀਨੇ ਦਾ ਪ੍ਰੋਸੀਜਰ ਅਤੇ 5,000 ਵਕੀਲ ਦੀ ਫੀਸ ਬਣੀ।
3: ਲੈ,
4: 6 ਮਹੀਨੇ ਬਾਅਦ ਉਹ ਲੈਟਰਸ ਆਈਆਂ ਸਾਡੇ ਕੋਲ, ਅਲਬਰਟਾ ਹੈਲਥ ਨੇ 2 ਵੀਕ ਦੇ ਵਿੱਚ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਅਤੇ ਅਗਲੇ ਵੀਕ ਦੇ ਵਿੱਚ ਕਲੇਮ ਪੇ ਹੋ ਗਏ,
3: ਮਿਲ ਗਏ। ਹਾਂਜੀ,
4: ਸੋ ਜਿਹੜੀ
3: ਖੱਜਲਖੁਆਰੀ
4: 6 ਮਹੀਨੇ ਦੀ, ਜਿਹੜੀ ਚੀਜ਼ ਆਪਾਂ 2 ਵੀਕਾਂ 'ਚ ਹੋਣੀ ਸੀਗੀ, 3 'ਚ ਹੋਣੀ ਸੀਗੀ, ਉਹਨੂੰ 7-8 ਮਹੀਨੇ ਲੱਗ ਗਏ
3: ਜੀ।
4: ਤਾਂ ਉੱਥੇ ਮੈਂ ਕਹੂੰਗਾ ਕਿ ਇੱਦਾਂ ਦੀ ਇਨਫੋਰਮੇਸ਼ਨ ਲੈਣ ਲਈ ਕਿ ਆਪਾਂ ਨੂੰ ਵਿਲ ਹੋਣੀ ਚਾਹੀਦੀ ਆ,
3: ਬਿਲਕੁਲ ਠੀਕ ਹੈ ਜੀ।
4: ਪਰ ਦੂਜੀ ਗੱਲ 'ਚ ਜਿਵੇਂ ਤੁਹਾਡਾ ਕੁਐਸਚਨ ਸੀਗਾ ਜੀ ਕਿ ਬਹੁਤ ਲੋਕ ਵਿਲ ਬਣਾ ਦਿੰਦੇ ਨੇ, ਉਹ ਕਹਿੰਦੇ ਨੇ ਕਿ ਸ਼ਾਇਦ ਜਿਹੜਾ ਮੈਂ ਲਾਈਫ ਇੰਸ਼ੋਰੈਂਸ ਦੇ ਬੈਨੀਫਿਸ਼ਰੀ ਆ ਉਹਨਾਂ ਨੂੰ ਮੈਂ ਸੁਪਰਸੀਡ ਕਰਤਾ
3: ਜੀ,
4: ਵੀ ਮੈਂ ਵਿਲ ਦੇ ਵਿੱਚ ਕਹਿਤਾ ਜੀ ਮੇਰੇ ਤਾਂ ਇੱਦਾਂ ਕਰ ਦਿਓ,
3: ਬਿਲਕੁਲ ਠੀਕ।
4: ਉਹਦੇ 'ਤੇ ਬੜੇ ਡਿਫਰੈਂਟ ਲਾਜ਼ ਨੇ। ਜਨਰਲ ਸਿਨੈਰੀਓ ਦੇ ਵਿੱਚ ਜੇ ਆਪਾਂ ਗੱਲ ਕਰੀਏ, ਬਾਕੀ ਵਕੀਲ ਨੇ ਹਰੇਕ ਕੇਸ ਆਪਣਾ ਸੈਪਰੇਟ ਡਿਫਰੈਂਟ ਹੁੰਦਾ, ਹੈ ਨਾ। ਜਨਰਲ ਕੇਸ ਦੇ ਵਿੱਚ ਜਿਹੜੀ ਲਾਈਫ ਇੰਸ਼ੋਰੈਂਸ ਦੇ ਬੈਨੀਫਿਸ਼ਰੀਜ਼ ਆ ਉਹ ਸੁਪਰਸੀਡ ਕਰਦੇ ਨੇ ਕਿ ਉਹਨੂੰ ਜ਼ਿਆਦਾ ਐਕੂਰੇਟ ਮੰਨਿਆ ਜਾਂਦਾ ਲਾਈਫ ਇੰਸ਼ੋਰੈਂਸ ਦੇ ਕੇਸ
5: ਰਾਈਟ ਜੀ। ਸੋ ਕਈ ਵਾਰੀ ਹੁੰਦਾ ਜੀ ਕਿ ਈਸਟੇਟ ਲਿਖਿਆ ਹੁੰਦਾ ਸਾਨੂੰ ਜਦੋਂ ਆਉਂਦਾ ਟੂ ਦੀ ਈਸਟੇਟ ਆਫ, ਅਤੇ ਦੂਜੇ ਪਾਸੇ ਹੁੰਦਾ ਕੋਈ ਪਰਸਨ ਦਾ ਨਾਂ ਹੁੰਦਾ। ਲਾਈਫ ਇੰਸ਼ੋਰੈਂਸ ਪੋਲਿਸੀ ਦੇ ਵਿੱਚ ਇਹ ਡਿਫਰੈਂਸ ਕੀ ਹੈ ਈਸਟੇਟ ਦਾ ਅਤੇ ਨਾਮ ਦਾ?
4: ਹਾਂਜੀ ਬਿਲਕੁਲ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਪੋਲਿਸੀ ਕਰਵਾਉਂਦੇ ਹਾਂ ਜੀ, ਹੈ ਨਾ, ਤਾਂ ਆਪਣੇ ਤੋਂ ਪੁੱਛਿਆ ਜਾਂਦਾ ਵੀ ਤੁਹਾਡੇ ਬੈਨੀਫਿਸ਼ਰੀ ਕੌਣ ਹੋਣਗੇ
5: ਜੀ? ਬਿਲਕੁਲ,
4: ਅਤੇ
5: ਉਹ ਪੈਸਾ ਕਿਹਨੂੰ ਮਿਲੇ,
4: ਕਿਹਨੂੰ ਮਿਲੇ
5: ਜੀ?
4: ਤਾਂ ਉੱਥੇ ਆਪਣੇ ਕੋਲ ਚੋਇਸ ਹੁੰਦੀ, ਆਪਾਂ ਕਿਸੇ ਫੈਮਿਲੀ ਮੈਂਬਰ ਦਾ ਨਾਮ ਪਾ ਦਈਏ, ਅਤੇ ਜਾਂ ਜੇ ਆਪਾਂ ਨਹੀਂ ਪਾਉਂਦੇ ਤਾਂ ਅਸਟੇਟ ਹੋ ਜਾਂਦੀ ਹੈ।
5: ਅੱਛਾ ਜੀ,
4: ਹੁਣ ਜਦੋਂ ਆਪਾਂ ਫੈਮਿਲੀ ਮੈਂਬਰ ਦਾ ਨਾਮ ਪਾਤਾ ਤਾਂ ਉਹ ਜਿਹੜਾ ਮਨੀ ਆ ਉਹ ਸਾਰੀ ਦੀ ਸਾਰੀ ਆਪਣੇ ਫੈਮਿਲੀ ਮੈਂਬਰ ਨੂੰ ਮਿਲ ਜਾਏਗੀ
5: ਜਿਹਦਾ ਨਾਂ ਹੈ ਉੱਥੇ,
4: ਜਿਹਦਾ ਨਾਮ
5: ਜੀ।
4: ਸੋ ਉਹਦੇ 'ਚ ਕੋਈ ਟੈਕਸ ਨਹੀਂ ਪਏਗਾ, ਕੋਈ ਪ੍ਰੋਬੇਟ ਨਹੀਂ ਲੱਗੇਗੀ। ਅਤੇ ਤੀਜੀ ਗੱਲ ਇਹ ਆ ਕਿ ਜੇ ਆਪਣੇ ਕੋਈ ਕ੍ਰੈਡੀਟਰ ਦਾ ਦੇਣ ਲੈਣਾ ਉਹ ਵੀ ਪ੍ਰਭਾਵਿਤ ਨਹੀਂ ਹੋਏਗਾ। ਇਗਜ਼ਾਮਪਲ ਕਹਿ ਲਓ ਕਿ ਕਿਸੇ ਪਰਸਨ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਵਾਈ, ਜਦੋਂ ਉਹ ਕਰਵਾਈ ਉਦੋਂ ਫਾਈਨੈਂਸ਼ੀਅਲੀ ਸਾਊਂਡ ਸੀਗੇ, ਵਧੀਆ ਚੱਲ ਰਿਹਾ ਸੀ ਉਹਨਾਂ ਦਾ,
5: ਬਿਲਕੁਲ,
4: ਉਹਨਾਂ ਨੇ ਆਪਣੇ ਮਿਸਿਜ਼ ਨੂੰ ਬੈਨੀਫਿਸ਼ਰੀ ਜਾਂ ਆਪਣੇ ਬੱਚਿਆਂ ਨੂੰ ਬੈਨੀਫਿਸ਼ਰੀ ਬਣਾਤਾ।
5: ਹਾਂਜੀ,
4: ਕਿਤੇ ਜਦ ਨੂੰ ਉਹਨਾਂ ਦੀ ਡੈਥ ਹੋਈ ਅਚਾਨਕ, ਉਹਨਾਂ ਨੂੰ ਉਦੋਂ ਕੋਈ ਬਿਜ਼ਨਸ 'ਚ ਘਾਟੇ ਪੈ ਗਏ ਜਾਂ ਕਿਵੇਂ ਉਹਨਾਂ ਦੇ ਫਾਈਨੈਂਸ਼ੀਅਲ ਪ੍ਰੋਬਲਮਸ ਆ ਗਈਆਂ, ਹੁਣ ਪਰ ਕਿਉਂਕਿ ਉਹਨਾਂ ਨੇ ਬੈਨੀਫਿਸ਼ਰੀ ਉਹਨਾਂ ਦੇ ਬੱਚੇ ਨੇ, ਜਿਹੜੀ ਉਹ ਅਮਾਊਂਟ ਉਹਨਾਂ ਦੇ ਬੱਚਿਆਂ ਨੂੰ ਮਿਲੇਗੀ ਪੂਰੀ ਦੀ ਪੂਰੀ, ਨਾ ਕਿ ਉਹਨਾਂ ਦੇ ਕੋਈ ਦੇਣ।
5: ਓਕੇ, ਜਿਹੜੀ ਉਹਦੀ ਦੇਣਦਾਰੀ ਹੈ ਉਹਦੇ 'ਤੇ ਕੋਈ ਅਸਰ,
4: ਉਹਦੇ 'ਤੇ ਕੋਈ ਅਸਰ ਨਹੀਂ,
5: ਉਹ ਚਾਹੇ ਮੁੱਕਰ ਜੇ।
4: ਅਤੇ ਮਤਲਬ ਇਹ ਹੈ ਵੀ ਤੇ ਬੱਚਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ
5: ਜੀ ਜੀ।
4: ਇਹ ਸਭ ਤੋਂ ਕਾਮਨਲੀ ਲੋਕ ਪੁੱਛਦੇ ਨੇ ਕਿ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹਾਂ ਵੀ ਜਿਹੜਾ ਉਹਦਾ ਬੈਨੀਫਿਟ ਹੋਏਗਾ
5: ਉਹਦੇ, ਉਹਦੇ 'ਤੇ ਟੈਕਸ ਨਹੀਂ ਲੱਗਦਾ?
4: ਨਹੀਂ, ਕੋਈ ਟੈਕਸ ਨਹੀਂ ਲੱਗਦਾ ਜੀ, ਜਦੋਂ ਆਪਾਂ ਪਰਸਨਲੀ ਕਿਸੇ ਨੂੰ ਬੈਨੀਫਿਸ਼ਰੀ ਬਣਾਇਆ ਹੁੰਦਾ। ਇਸ ਕੇਸ ਦੇ ਵਿੱਚ ਰਿਸ਼ੀ ਜੀ, ਮੈਂ ਕਾਮਨਲੀ ਜਦੋਂ ਅਸੀਂ ਪੁਰਾਣੀਆਂ ਪੋਲਿਸੀਜ਼ ਰਿਵਿਊ ਕਰਦੇ ਹਾਂ, ਹੈ ਨਾ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਪਰਸਨ ਨੇ ਆਪਣੀ ਇੰਸ਼ੋਰੈਂਸ ਕਰਵਾਈ, ਉਹਨੇ ਕੀ ਕੀਤਾ ਆਪਣੇ ਮਿਸਿਜ਼ ਨੂੰ ਬੈਨੀਫਿਸ਼ਰੀ ਬਣਾ ਲਿਆ, ਅੱਗੋਂ ਆਪਣੇ ਫਾਦਰ ਸਾਹਿਬ ਨੂੰ ਬਣਾ ਲਿਆ।
5: ਅੱਛਾ,
4: ਹੁਣ ਉਹ ਕੀ ਆ ਵੀ ਪੋਲਿਸੀ ਤਾਂ ਲੰਬੀਆਂ ਚੱਲਣੀਆਂ, 20-25-30 ਸਾਲ, ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ। ਹੁਣ ਬਾਏ ਚਾਂਸ ਉਹਨਾਂ ਦੇ ਜੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਤੇ ਹੁਣ ਜੇ ਦੋਨੇ ਹਸਬੈਂਡ ਵਾਈਫ ਨੂੰ ਡੈਥ ਹੋ ਜਾਏਗੀ
5: ਜੀ,
4: ਤਾਂ ਉਹ ਪੈਸੇ ਅਸਟੇਟ 'ਚ ਜਾਣੇ ਆ,
5: ਕਿਉਂਕਿ ਬਾਪੂ ਜੀ ਤਾਂ
4: ਹੈ ਹੀ ਨਹੀਂ, ਸੈਕੰਡ ਹੈ ਹੀ ਨਹੀਂ ਆਪਣੇ ਕੋਲੇ, ਹੈ ਨਾ। ਹੁਣ ਉਹੀ ਹੈ ਕਿ ਇੱਥੇ ਟਾਈਮ ਟੂ ਟਾਈਮ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਵੀ, ਆਪਣੇ ਕਲਾਇੰਟਸ ਨੂੰ ਵੀ ਕਹਿੰਦਾ ਵੀ ਆਪਣੇ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਰਿਵਿਊ ਕਰੋ
5: ਜੀ,
4: 3-5 ਸਾਲਾਂ ਬਾਅਦ ਆਪਣੀ ਪਾਲਿਸੀ ਰਿਵਿਊ ਕਰੋ, ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਚੇਂਜਸ ਆਏ ਹੁੰਦੇ,
5: ਚੇਂਜਸ ਹੁੰਦੀਆਂ ਹੈ, ਯੈਸ,
4: ਬੱਚੇ ਮਾਈਨਰ ਸੀਗੇ ਅਡਲਟ ਹੋ ਗਏ, ਜਾਂ ਆਪਾਂ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਬੈਨੀਫਿਸ਼ਰੀ ਬਣਾਇਆ ਸੀ, ਅੱਜ ਉਹ ਰੈਲੇਵੈਂਟ ਨਹੀਂ ਹੈਗਾ ਉਸ ਹਿਸਾਬ ਨਾਲ, ਹੈ ਨਾ, ਜਾਂ ਜਦੋਂ ਆਪਣੇ ਬੱਚੇ ਛੋਟੇ ਸੀ ਆਪਾਂ ਉਹਨਾਂ ਦਾ ਕਿਸੇ ਨੂੰ ਟਰਸਟੀ ਗਾਰਡੀਅਨ ਬਣਾਇਆ
5: ਜੀ, ਬਿਲਕੁਲ,
4: ਤੇ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿਉਂਕਿ
5: ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹ ਬਿਟਰ ਵੀ ਜਾਂਦਾ ਕੋਈ ਨਾ ਕੋਈ, ਉਹਨਾਂ ਦਾ ਨਾਂ ਪਾਇਆ ਹੁੰਦਾ, ਆਪਾਂ ਉਹਨੂੰ ਦੇਣਾ ਨਹੀਂ ਹੁੰਦਾ ਕੱਖ।
4: ਹਾਂਜੀ,
5: ਮੇਰੀ ਮਾਂ ਨੇ ਵੀ ਇੱਦਾਂ ਕੀਤਾ ਸੀ,
4: ਠੀਕ,
5: ਉਹਨੇ ਮੇਰਾ ਨਾਂ ਘਟਾ ਦਿੱਤਾ ਸੀ ਬਾਅਦ 'ਚ।
4: ਹਾਂਜੀ, ਨਹੀਂ
5: ਹੁੰਦਾ ਇੱਦਾਂ,
4: ਹਾਂਜੀ,
5: ਇਹ ਆਮ ਤੌਰ 'ਤੇ ਚੱਲਦਾ। ਸੋ ਇਹ ਅੱਛਾ, ਇਹ ਦੱਸੋ ਕਿ ਜਦੋਂ ਜਿਹੜੇ ਹੁਣ ਡਾਕੂਮੈਂਟਸ ਆ ਜਾਂ ਵਿਲ ਬਣਾਉਣੀ ਆ ਜਿਵੇਂ ਤੁਸੀਂ ਹੁਣ ਦੱਸਿਆ ਹੀ ਆ, ਇਹ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਵਿਲ ਬਣਾਉਣ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕੋਈ ਡਾਕੂਮੈਂਟ ਤਿਆਰ ਕਰਨ ਵਿੱਚ?
4: ਹਾਂਜੀ, ਅਲਬਰਟਾ ਦੇ ਵਿੱਚ ਜਿਹੜੇ ਜੀ ਰੂਲ ਆ, ਹੈ ਨਾ, ਉਹ ਇਹ ਹੈਗਾ ਕਿ ਕੋਈ ਵੀ ਪਰਸਨ ਆਪਣੀ ਵਿਲ ਆਪ ਬਣਾ ਸਕਦਾ।
5: ਅੱਛਾ,
4: ਬਿਲਕੁਲ, ਜਿਵੇਂ ਹੁਣ ਤੁਸੀਂ ਰਿਸ਼ੀ ਜੀ, ਹੈ ਨਾ
5: ਜੀ ਜੀ,
4: ਜਾਂ ਕੋਈ ਵੀ, ਮੈਂ ਆਪਾਂ ਕਹੀਏ ਕਿ ਆਪਾਂ ਮੈਂ ਆਪਣੀ ਵਿਲ ਬਣਾਉਣੀ ਆ, ਆਪਾਂ ਇੱਕ ਪੇਪਰ 'ਤੇ ਆਪਣੇ ਹੈਂਡ ਰਿਟਨ ਵਿਲ ਦੇ ਨਾਲ ਸਾਈਨ ਕਰ ਦਿੰਦੇ ਹਾਂ।
5: ਅੱਛਾ ਜੀ,
4: ਤਾਂ ਉਹ ਵੈਲਿਡ ਆ,
5: ਉਹ ਵੀ ਵੈਲਿਡ ਆ?
4: ਹਾਂਜੀ,
5: ਓਕੇ,
4: ਸੋ ਹੈਂਡ ਰਿਟਨ ਵਿਲ, ਪਰ ਹੈਂਡ ਰਿਟਨ ਮੇਰਾ ਫੋਕਸ ਆ ਸ਼ਬਦ 'ਤੇ
5: ਜੀ,
4: ਜੇ ਕੰਪਿਊਟਰ 'ਚੋਂ ਕੱਢੀ ਆ
5: ਫਿਰ ਨਹੀਂ,
4: ਹਾਂ, ਫਿਰ ਤੁਹਾਨੂੰ ਦੋ ਗਵਾਹ ਚਾਹੀਦੇ ਆ,
5: ਓਕੇ,
4: ਉਹ ਵੀ ਵੈਲਿਡ ਆ
5: ਜੀ,
4: ਪਰ ਫਿਰ ਦੋ ਗਵਾਹ ਚਾਹੀਦੇ ਆ
5: ਜੀ,
4: ਪਰ ਜੇ ਹੈਂਡ ਰਿਟਨ ਵਿਲ ਹੈਗੀ ਆ ਉਹ ਵਿਲ ਮਤਲਬ ਆਪਣੀ ਵੈਲਿਡ ਆ ਆਪਣੇ ਅਲਬਰਟਾ ਦੇ ਵਿੱਚ, ਹੈ ਨਾ,
5: ਰਾਈਟ ਜੀ।
4: ਬਟ ਫਿਰ ਵੀ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਜੀ, ਕਿਉਂਕਿ ਕਈ ਵਾਰੀ ਆਪਣੀਆਂ ਫੈਮਿਲੀ ਸਿਚੁਏਸ਼ਨ ਦਾ ਜਾਂ ਆਮ ਬੰਦੇ ਨੂੰ ਕਾਨੂੰਨ ਦੀ ਇੰਨੀ ਸਮਝ ਨਹੀਂ ਹੈ, ਤਾਂ ਉਹ ਲੋਇਰ ਨੂੰ ਕੰਟੈਕਟ ਕਰ ਸਕਦੇ ਨੇ
5: ਜੀ।
4: ਤਾਂ ਮੈਂ ਕਹੂੰਗਾ ਕਿ ਬੜੀ ਵਧੀਆ ਗੱਲ ਹੈ, ਕਿਉਂਕਿ ਆਪਣੇ ਸਾਰੇ ਲੋਇਰ ਪ੍ਰੋਫੈਸ਼ਨਲਸ ਨੇ, ਉਹਨਾਂ ਨੇ ਪੂਰਾ ਕਾਨੂੰਨ ਪੜ੍ਹਿਆ, ਉਹਨਾਂ ਨੂੰ ਪਤਾ ਕਿ ਜਦੋਂ ਸਿਚੁਏਸ਼ਨ ਆਉਣੀ ਹੈ
5: ਜੀ ਜੀ ਜੀ
4: ਕੀ ਇਸ਼ੂਜ਼ ਹੋ ਸਕਦੇ ਨੇ, ਕਿਹੜੀ ਚੀਜ਼ ਵਧੀਆ।
5: ਇਹ ਇੱਕ ਵਿੱਚ ਹੀ, ਸੋਰੀ ਮੈਂ ਤੁਹਾਨੂੰ ਕੱਟ ਰਿਹਾ, ਇੱਕ ਸਵਾਲ ਵਿੱਚ ਆਇਆ ਕਿ ਜੇ ਆਪਾਂ ਕਿਸੇ ਨੂੰ ਬੈਨੀਫਿਸ਼ਰੀ ਬਣਾ ਦਿੱਤਾ ਫਿਰ ਵੀ ਵਿਲ ਚਾਹੀਦੀ ਹੈ?
4: ਉਹ ਜਿਵੇਂ ਦਾ ਸਾਡਾ ਕਲੇਮ ਦਾ ਸਿਨੈਰੀਓ ਸੀਗਾ, ਉਹ ਫਿਰ ਕਲੇਮ ਲੈਣ ਲਈ ਈਜ਼ੀ ਹੋ ਜਾਂਦੀ ਹੈ।
5: ਓਕੇ, ਵਿਲ ਚਾਹੀਦੀ ਹੋਈ ਹੈ,
4: ਮੈਂ ਹਾਂ ਰਿਕਮੈਂਡ ਕਰੂੰਗਾ ਕਿ ਹੋਣੀ ਚਾਹੀਦੀ ਹੈ।
5: ਹਾਂਜੀ,
4: ਅਤੇ ਆਪਾਂ ਜਿਹੜੀ ਹਾਂ ਗੱਲ ਕਰ ਰਹੇ ਸੀਗੇ ਕਿ ਲੋਇਰਸ ਤੋਂ ਆਪਾਂ ਬਣਾ ਸਕਦੇ,
5: ਲੋਇਰਸ ਤੋਂ ਬਣਾਉਣੀ ਚਾਹੀਦੀ,
4: ਬਿਲਕੁਲ, ਉਹ ਤੁਹਾਨੂੰ ਪ੍ਰੋਪਰਲੀ ਬਣਾ ਕੇ ਦੇ ਦੇਣਗੇ
5: ਜੀ।
4: ਪਰ ਮੈਂ ਆਪਣੇ ਇੰਨੇ ਕਰੀਅਰ ਦੇ ਵਿੱਚ ਹੀ ਮੈਂ ਇੱਕ ਚੀਜ਼ ਦੇਖੀ, ਮੈਂ ਬਹੁਤ ਲੋਕਾਂ ਨੂੰ ਸਲਾਹ ਦਿੰਦਾ ਵਿਲ ਦੀ, ਬਹੁਤ ਚਿਰ ਤੋਂ ਦੇ ਰਿਹਾ, ਹੈ ਨਾ
5: ਜੀ ਜੀ,
4: ਪਰ ਮੈਂ ਦੇਖਿਆ ਵੀ ਕਈ ਵਾਰੀ ਹੁਣ ਕਿਉਂਕਿ ਲੋਇਰਸ ਆ ਡੈਫੀਨੇਟਲੀ ਉਹਨਾਂ ਦੀ ਐਡਵਾਈਸ ਆ, ਉਹਨਾਂ ਦੀ ਕੋਸਟ 'ਤੇ ਆਉਂਦੀ ਹੈ, ਦੋ ਹਸਬੈਂਡ ਵਾਈਫ ਆ ਉਹਨਾਂ ਦੇ ਇੱਕ ਬੱਚਾ, ਇੱਕ ਨੂੰ ਹੀ ਸਾਰਾ ਕੁਛ ਦੇਣਾ,
5: ਬਿਲਕੁਲ ਉਹ
4: ਬੜੀ ਸਿੰਪਲ ਵਿਲ ਆ
5: ਜੀ।
4: ਪਰ ਜਦੋਂ ਕਿਸੇ ਦਾ ਕੋਈ ਬਿਜ਼ਨਸ ਆ ਜਾਂ
5: ਥੋੜੀ ਉਲਝ ਜਾਂਦੀ,
4: ਹਾਂ ਸਟੈਪ ਚਾਈਲਡ ਆ, ਕੋਈ ਫੈਮਿਲੀ ਸਿਚੁਏਸ਼ਨ ਡਿਫਰੈਂਟ ਆ, ਜਾਂ ਕਹਿ ਲਓ ਵੀ ਕਿਸੇ ਬਜ਼ੁਰਗ ਦਾ ਇੱਕ ਮੁੰਡੇ ਨਾਲ ਜ਼ਿਆਦਾ ਪਿਆਰ ਆ, ਉਹਨੂੰ ਵੱਧ ਹਿੱਸਾ ਦੇਣਾ ਤੇ ਦੂਜੇ ਨੂੰ ਘੱਟ ਦੇਣਾ,
5: ਬਿਲਕੁਲ
4: ਉਦਾਂ ਦੇ ਕੇਸ ਅਲੱਗ ਅਲੱਗ ਨੇ, ਹਨਾ। ਉੱਥੇ ਤੁਹਾਨੂੰ ਪ੍ਰੋਫੈਸ਼ਨਲ ਸਲਾਹ ਚਾਹੀਦੀ ਹੈ, ਪਰ ਅੱਜ ਕੱਲ੍ਹ ਬਹੁਤ ਵੈਬਸਾਈਟਸ ਨੇ ਆਨਲਾਈਨ ਜਿਹਨਾਂ ਤੇ ਲੀਗਲ ਫਾਰਮੈਟ ਹੁੰਦਾ, ਤੁਸੀਂ ਆਪਣੀ ਇਨਫੋਰਮੇਸ਼ਨ ਭਰਨੀ ਹੈ
5: ਜੀ,
4: ਤੇ ਉਹ ਤੁਹਾਨੂੰ ਪ੍ਰਿੰਟ ਕੱਢ ਕੇ ਤੁਹਾਡੀ ਵਿਲ ਮੋਸਟ ਆਫ ਦੀ ਟਰਮਸ ਕੰਡੀਸ਼ਨ ਦੇ ਨਾਲ ਜੇ ਸਿੰਪਲ ਕੇਸਿਸ ਆ ਤਾਂ ਬਣ ਜਾਂਦੀ ਆ।
5: ਓਕੇ,
4: ਤਾਂ ਉਹਦੇ ਲਈ ਜੇ ਕਿਸੇ ਨੂੰ ਕੋਈ ਉਹ ਵੈਬਸਾਈਟ ਦੀ ਜਾਣਕਾਰੀ ਚਾਹੀਦੀ ਆ, ਆਪਣਾ ਹੈਲਥ ਕੇਅਰ ਡਾਇਰੈਕਟਿਵ ਵਾਲਾ ਫਾਰਮ ਚਾਹੀਦਾ ਜਾਂ ਗ੍ਰੀਨ ਸਲੀਵ ਆਰਡਰ ਕਰਨਾ, ਹੈ ਨਾ,
5: ਬਿਲਕੁਲ ਠੀਕ।
4: ਕਿਉਂਕਿ ਸਾਡਾ ਆਫਿਸ, ਅਸੀਂ ਆਪਣੇ ਕਮਿਊਨਿਟੀ ਲਈ ਸਰਵਿਸ ਕਰਦੇ ਹਾਂ, ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਵੱਧ ਅਵੇਅਰਨੈਸ ਦੇ ਸਕੀਏ, ਤਾਂ ਉਸ ਕੇਸ ਦੇ ਵਿੱਚ ਅਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰਦੇ ਹਾਂ, ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਆਪਣੇ ਪੇਰੈਂਟਸ ਲਈ ਤੁਸੀਂ ਗ੍ਰੀਨ ਸਲੀਵ ਆਰਡਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਇੱਦਾਂ ਦੀ ਵੈਬਸਾਈਟ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਅਵੇਲ ਦੇ ਬਾਰੇ, ਤਾਂ ਸਾਨੂੰ ਕੰਟੈਕਟ ਕਰ ਸਕਦੇ ਨੇ।
5: ਅਤੇ ਇੱਕ ਵਾਰੀ ਆਪਣਾ ਕੰਟੈਕਟ ਇਨਫੋਰਮੇਸ਼ਨ ਵੀ ਸਾਂਝੀ ਕਰ ਦਿਓ ਸਿੱਧੂ ਸਾਹਿਬ।
4: ਹਾਂਜੀ, ਸਾਡਾ ਆਫਿਸ ਫੋਨ ਨੰਬਰ ਹੈ ਜੀ 403-404-3500
5: ਜੀ, 403-404-3500, ਬੜਾ ਆਸਾਨ ਟੈਲੀਫੋਨ ਨੰਬਰ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ। ਅਤੇ ਤੁਹਾਡਾ ਆਫਿਸ ਹੈਗਾ
4: ਸਿਟੀਸਕੇਪ ਲੈਂਡਿੰਗ ਪਲਾਜ਼ਾ ਤੇ? ਹਾਂਜੀ
5: ਜੀ ਜੀ ਜੀ। ਤੇ ਤੁਹਾਡਾ ਬਹੁਤ ਧੰਨਵਾਦ, ਜੇ ਕੋਈ ਹੋਰ ਕੋਈ ਸ਼ਬਦ ਤੁਸੀਂ ਕਹਿਣਾ ਚਾਹੋ।
4: ਨਹੀਂ, ਥੈਂਕ ਯੂ ਰੈਡ ਐਫ ਐਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਆਪਣੇ ਸਾਰੇ ਲਿਸਨਰਸ ਨੂੰ ਬਸ ਇਹੀ ਕਹੂੰਗਾ ਕਿ ਆਪਣੇ ਡਾਕੂਮੈਂਟਸ, ਆਪਾਂ ਆਸ ਨਹੀਂ ਕਰਦੇ ਕਿ ਉਹਦੇ ਪ੍ਰੋਬਲਮ ਆਵੇ, ਪਰ ਆਪਾਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ।
5: ਨਹੀਂ ਨਹੀਂ ਬਿਲਕੁਲ, ਤਿਆਰ ਰਹਿਣਾ ਚਾਹੀਦਾ,
4: ਤਿਆਰ ਰਹਿਣਾ, ਕਿਉਂਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਦੇ ਹਾਂ। ਖਾਸ ਕਰਕੇ ਆਪਣੀ ਕਮਿਊਨਿਟੀ 'ਚ ਜੀ ਫੀਮੇਲਸ ਨੂੰ ਬਹੁਤ ਘੱਟ ਫਾਈਨੈਂਸਿਸ ਬਾਰੇ ਪਤਾ ਹੁੰਦਾ,
5: ਹਾਂਜੀ,
4: ਤਾਂ ਮੈਂ ਇਹ ਕਹੂੰਗਾ ਕਿ ਕੋਸ਼ਿਸ਼ ਕਰੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਫਾਈਨੈਂਸਿਸ, ਆਪਣੇ ਸਾਰੀ ਡਿਟੇਲਸ, ਕਿੱਥੇ ਤੁਹਾਡੀ ਇੰਸ਼ੋਰੈਂਸ ਆ, ਕਿਹੜੀ ਪ੍ਰੋਪਰਟੀ ਆ, ਕੌਣ ਤੁਹਾਡੇ ਲੋਇਰ ਨੇ, ਵਿਲ ਬਣੀ ਆ, ਕਿੱਥੇ ਪਈ ਆ, ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ।
5: ਬਿਲਕੁਲ ਠੀਕ
4: ਜੀ, ਅਤੇ ਇਸ ਵਿੱਚ ਥੈਂਕ ਯੂ ਰੈਡ ਐਫ ਐਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
5: ਬਹੁਤ ਧੰਨਵਾਦ ਜੀ, ਥੈਂਕ ਯੂ।
6: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ ਐਸਟੀਪੀਸੀ ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੋਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ ਏਸੀ ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ 'ਤੇ ਦੇਖਦੇ ਹਾਂ, ਅਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
7: ਆਓ ਪੰਜਾਬ ਬਾਰੇ ਜਾਣੀਏ। ਇਸ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਹਾਵੀਜ਼ ਪੈਪਟੋਈ ਤੋਂ ਨਵਤੇਜ ਰੰਧਾਵਾ। 02108136364 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਮਹਾਰਾਜਾ ਸ਼ੇਰ ਸਿੰਘ ਭਾਗ ਦੂਸਰਾ, 15 ਸਪਤੰਬਰ 1847 ਦੀ ਸਵੇਰ ਨੂੰ ਸੰਧਾ ਵਾਲੀਆਂ ਨੇ ਮਹਾਰਾਜ ਨੂੰ ਆਪਣੇ ਸੈਨਿਕਾਂ ਦੀ ਪਰੇਡ ਦੇਖਣ ਲਈ ਸ਼ਾਲਾਮਾਰ ਬਾਗ ਲਾਹੌਰ ਵਿੱਚ ਬੁਲਾਇਆ। ਜਦੋਂ ਮਹਾਰਾਜਾ ਪਰੇਡ ਦੇਖ ਰਿਹਾ ਸੀ ਤਾਂ ਅਜੀਤ ਸਿੰਘ ਨੇ ਮਹਾਰਾਜੇ ਨੂੰ ਪਿਸਤੌਲ ਦਿਖਾਉਣੀ ਚਾਹੀ, ਜੋ ਉਸ ਨੂੰ ਕਲਕੱਤੇ ਵਿੱਚ ਅੰਗਰੇਜ਼ਾਂ ਨੇ ਭੇਟ ਕੀਤੀ ਸੀ। ਮਹਾਰਾਜ ਨੇ ਜਦੋਂ ਇਹ ਪਿਸਤੌਲ ਫੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਅਜੀਤ ਸਿੰਘ ਨੇ ਝਟਪਟ ਪਿਸਤੌਲ ਦੀਆਂ ਗੋਲੀਆਂ ਇਸ ਦੀ ਛਾਤੀ ਵਿੱਚ ਮਾਰ ਦਿੱਤੀਆਂ, ਅਤੇ ਮਹਾਰਾਜਾ ਉੱਥੇ ਹੀ ਢੇਰੀ ਹੋ ਗਿਆ। ਮਹਾਰਾਜੇ ਦੇ ਅੰਤਲੇ ਸ਼ਬਦ ਸਨ, ਇਹ ਕੀ ਦਗਾ। ਕੁਝ ਵਿਚਾਰ ਪਿੱਛੋਂ ਲਹਿਣਾ ਸਿੰਘ ਸੰਧਾ ਵਾਲੀਆਂ ਨੇ ਇੱਕ ਨੇੜੇ ਦੇ ਬਾਗ ਵਿੱਚ ਜਾ ਕੇ ਕੰਵਰ ਪ੍ਰਤਾਪ ਸਿੰਘ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰ ਦਿੱਤਾ, ਅਤੇ ਫਿਰ ਸਾਰੇ ਸਾਜ਼ੀਆਂ ਨੇ ਮਹਾਰਾਜੇ ਅਤੇ ਕੰਵਰ ਪ੍ਰਤਾਪ ਸਿੰਘ ਦੇ ਸਿਰ ਨੇਜਿਆਂ 'ਤੇ ਟਾਂਕੇ ਉਹਨਾਂ ਦਾ ਲਾਹੌਰ ਸ਼ਹਿਰ ਵਿੱਚ ਜਲੂਸ

0: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
1: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
0: ਉਹ ਕਿਉਂ?
1: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ।
2: ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।
3: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
6: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
11: ਯੂ ਆਰ ਨੰਬਰ 1 ਰੇਡੀਓ ਸਟੇਸ਼ਨ। 7 Manjeevan Lai Maha Doctor Di Sahayata Lodindi Hai Hamesha Tuhade Naal Hamilton Lake Clinic Ton Punjabi Ate Hindi Bolan Wale Doctor Di Team 5 Vak Vak Clinic Anche Sadiyan Sevawan Uplabdh Ne Pembroke Street Clinic Grace Street Clinic Rototuna Clinic Dinsdale Clinic Appointment Lai Call Karo Dr. Dilawar Jan Doctor Lakhminder Huranu Phone Number 07-839-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-849-0092 07-

0: ਤੇ ਲਓ ਜੀ ਜਨਾਬ ਜੀ, ਹੁਣ ਆਰਜ਼ੂ ਰੀਮਾ ਨੂੰ ਦੇ ਦਿਓ ਇਜਾਜ਼ਤ, ਪਰ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਕੰਮ ਦੀ ਗੱਲ ਜ਼ਰੂਰ ਕਹਿਣਾ ਚਾਹੂੰਗੀ। ਕਹਿੰਦੇ ਨੇ ਦੋ ਗੱਲਾਂ 'ਤੇ ਹਮੇਸ਼ਾ ਕੰਟਰੋਲ ਹੋਣਾ ਚਾਹੀਦਾ। ਬਹੁਤੇ ਲੋਕ ਨਾ ਐਵੇਂ ਆਪਣੀਆਂ ਫੜਾਂ ਜੀਆਂ ਮਾਰਦੇ ਰਹਿੰਦੇ, ਸਾਨੂੰ ਆਹ ਪਤਾ, ਸਾਨੂੰ ਉਹ ਪਤਾ, ਪਰ ਉਹ ਕਹਿੰਦੇ ਨੇ ਪਤਾ ਨਾ ਥੋ ਅਤੇ ਲੈ ਦੇ ਪਾਪਾ ਉਹ, ਉਹਨਾਂ ਦੇ ਨਾਲ ਕਈ ਵਾਰੀ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ। ਸੋ ਦੋ ਗੱਲਾਂ 'ਤੇ ਹਮੇਸ਼ਾ ਕੰਟਰੋਲ ਕਰਨਾ ਜ਼ਰੂਰੀ ਹੈ, ਜੇ ਇਨਕਮ ਜ਼ਿਆਦਾ ਨਾ ਹੋਵੇ ਅਤੇ ਖਰਚੇ ਦੇ ਉੱਪਰ, ਅਤੇ ਜੇ ਜਾਣਕਾਰੀ ਜ਼ਿਆਦਾ ਨਾ ਹੋਵੇ ਅਤੇ ਸ਼ਬਦਾਂ ਦੇ ਉੱਪਰ। ਸੋ ਜਾਣਕਾਰੀ ਪੂਰੀ ਹੋਵੇਗੀ ਤਾਂ ਹੀ ਕਿਸੇ ਨੂੰ ਕਹਿਣ ਵਾਲੇ ਬਣੋਗੇ, ਅਦਰਵਾਈਜ਼ ਨਹੀਂ ਕਹਿ ਸਕਦੇ। ਫਿਲਹਾਲ ਜਾਣਕਾਰੀ ਭਰਪੂਰ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਮੈਂ ਵੀ ਕੀਤੀ ਹੈ ਜੀ, ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਈ ਹੋਏਗੀ। ਫਿਲਹਾਲ ਦਿਓ ਆਪਣੀ ਆਰਜ਼ੂ ਰੀਮਾ ਨੂੰ ਇਜਾਜ਼ਤ, ਗੁੱਡ ਬਾਏ, ਟੇਕ ਕੇਅਰ, ਲਵ ਯੂ ਆਲ, ਐਂਡ ਯੈਸ, ਕੀਪ ਲਿਸਨਿੰਗ ਟੂ 88 FM, ਇਟਸ ਸਪਾਈਸੀ ਸਪਾਈਸ। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ, ਤੁਸੀਂ ਉਹ ਆਰਜ਼ੂ ਰੀਮਾ ਦੇ ਨਾਲ ਸਪਾਈਸ ਡਰਾਈਵ ਵਿਦ ਆਰਜ਼ੂ ਰੀਮਾ ਇੰਜੋਏ ਕਰ ਰਹੇ ਹੋ। ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕੀ ਕਹਿੰਦਾ? ਜਾਨੇ ਮਨ, ਇਹ ਜ਼ਿੰਦਗੀ ਤੇਰੇ ਬਿਨਾਂ ਬੜੀ ਅਧੂਰੀ ਲੱਗਦੀ ਹੈ, ਹਮ ਤੇਰੇ ਬਿਨ ਜੀ ਨਹੀਂ ਪਾਏਂਗੇ। ਹਿੰਦੀ ਜ਼ਿਆਦਾ ਹੋ ਗਈ, ਕੋਈ ਗੱਲ ਨਹੀਂ ਜੀ, ਹੋ ਜਾਂਦੀ, ਨਿਕਲ ਜਾਂਦੀ ਜਦੋਂ ਪਿਆਰ ਬਹੁਤ ਜ਼ਿਆਦਾ ਹੋ ਜਾਂਦਾ ਨਾ, ਭਰੋਸਾ ਹੈ ਤੇਰੇ 'ਤੇ ਬਹੁਤ ਜ਼ਿਆਦਾ ਵਗੈਰਾ ਵਗੈਰਾ। ਪਿਆਰ ਭਰੋਸਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਜਨਾਬ। ਪਿਆਰ ਹੈ ਤਾਂ ਭਰੋਸਾ ਹੋਣਾ ਜ਼ਰੂਰੀ ਹੈ, ਭਰੋਸਾ ਹੈ, ਪਿਆਰ ਹੈ ਤਾਂ ਹੀ ਰਿਲੇਸ਼ਨਸ਼ਿਪ ਟਿਕਿਆ, ਨਹੀਂ ਤਾਂ ਨਹੀਂ। ਪਰ ਦੁਨੀਆਂ 'ਚ ਕਈ ਇਹੋ ਜਿਹੇ ਪਾਰਟਨਰ ਵੀ ਨੇ ਜਿਹੜੇ ਇੱਕ ਦੂਜੇ ਨੂੰ ਲੈ ਕੇ ਓਵਰ ਪ੍ਰੋਟੈਕਟਿਵ ਹੁੰਦੇ ਨੇ। ਵੈਸੇ ਓਵਰ ਪ੍ਰੋਟੈਕਟਿਵ ਹੋਣਾ ਚੰਗਾ ਹੈ ਜਾਂ ਮਾੜਾ ਹੈ ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਓਵਰ ਪ੍ਰੋਟੈਕਸ਼ਨ ਜ਼ਿਆਦਾ ਚੰਗੀ ਨਹੀਂ ਹੈ, ਇਹਦੇ ਨਾਲ ਪਿਆਰ ਦੀ ਗੱਡੀ ਕਿਸੇ ਵੇਲੇ ਆਊਟ ਆਫ ਟਰੈਕ ਹੋ ਸਕਦੀ। ਪਰ ਨਹੀਂ, ਇੱਕ ਮੁਹਤਰਮਾ ਇਹੋ ਜਿਹੀ ਹੈ ਜਿਹਨੇ ਕਿ ਪੋਸਟ ਕਰ ਦਿੱਤਾ ਬਕਾਇਦਾ ਆਪਣੇ ਸੋ ਕੋਲਡ ਬੋਏਫ੍ਰੈਂਡ ਦੇ ਲਈ ਕੜੇ ਨਿਯਮ ਓਵਰ ਪ੍ਰੋਟੈਕਸ਼ਨ ਦੇ ਚੱਲਦਿਆਂ। ਕੀ ਨੇ ਉਹ ਰੂਲਸ ਐਂਡ ਰੈਗੂਲੇਸ਼ਨਸ ਦੱਸਦੀਆਂ ਗਾਣੇ ਤੋਂ ਬਾਅਦ?
1: ਲਓ ਜੀ, ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰਾ ਗੱਲਾਂ ਕਰੀਏ ਕਿ ਜੂਨ ਦਾ ਇਹ ਮਹੀਨਾ ਜਿਹੜਾ ਹੈ, ਬੜੀਆਂ ਵਧੀਆ ਵਧੀਆ ਇਹਨਾਂ ਇਸ ਮਹੀਨੇ 'ਚ ਗੱਲਾਂ ਹੋਈਆਂ। 18 June ਨੂੰ ਹੋਇਆ ਜੀ ਹਿਊਮਨ ਕੰਪਿਊਟਰ ਦਾ ਜਨਮ। ਨਹੀਂ, ਜਨਮ ਨਹੀਂ ਹੋਇਆ, ਹਿਊਮਨ ਕੰਪਿਊਟਰ ਜਿਹੜੇ ਸੀ ਸ਼ਕੁੰਤਲਾ ਦੇਵੀ, ਐਕਚੁਅਲੀ 18 June 1980 ਵਿੱਚ ਉਹਨਾਂ ਨੇ ਫਸਟ ਟਾਈਮ 2 13-digit ਵਾਲੇ ਨੰਬਰਸ ਨੂੰ ਕੀਤਾ ਗੁਣਾ ਅਤੇ 28 ਸਕਿੰਟਾਂ ਦੇ ਵਿੱਚ ਦੇਤਾ ਉਹਦਾ ਜਵਾਬ। ਸੱਚੀ 18 June 1980 ਨੂੰ ਸ਼ਕੁੰਤਲਾ ਦੇਵੀ ਮਲਟੀਪਲਾਈਡ 2 13-digit ਨੰਬਰਸ ਐਂਡ ਗੇਵ ਦਾ ਕਰੈਕਟ ਆਂਸਰ ਇਨ 28 seconds। ਓ ਗਾਡ, ਸੱਚੀ ਗੱਲ ਹੈ। ਸੋ ਸ਼ਕੁੰਤਲਾ ਦੇਵੀ ਨੂੰ ਐਵੇਂ ਤਾਂ ਨਹੀਂ ਅਸੀਂ ਉਹ ਕਹਿੰਦੇ ਨਾ ਕਿ ਬਈ ਹਿਊਮਨ ਕੰਪਿਊਟਰ ਨੇ। ਸ਼ਕੁੰਤਲਾ ਦੇਵੀ ਬਾਰੇ ਕੁਝ ਬੜੀਆਂ ਵਧੀਆ ਗੱਲਾਂ ਨੇ ਜਿਹੜੀਆਂ ਕਿ ਸ਼ਾਇਦ ਤੁਹਾਨੂੰ ਨਾ ਪਤਾ ਹੋਣ, ਮੈਂ ਦੱਸਾਂਗੀ। ਸ਼ੀ ਵਾਜ ਬੈਸਟ ਨੋਨ ਐਜ਼ ਦਾ ਹਿਊਮਨ ਕੰਪਿਊਟਰ ਵਾਕਈ, ਕਿਉਂਕਿ ਉਹ ਕੈਲਕੂਲੇਸ਼ਨ ਸਾਰੀਆਂ ਆਪਣੇ ਦਿਮਾਗ 'ਚ ਫਟਾਫਟ ਸਕਿੰਟਾਂ 'ਚ ਕਰ ਲੈਂਦੇ ਸੀ। ਨਾਲ ਹੀ ਇੱਥੇ ਗੱਲ ਆ ਜਾਂਦੀ ਹੈ ਕਿ ਜ਼ੀਰੋ ਜਿਹੜਾ ਹੈਗਾ ਉਹ ਕਿਸ ਨੇ ਇਨਵੈਂਟ ਕੀਤਾ ਸੀ। ਜ਼ੀਰੋ ਇਨਵੈਂਟ ਕੀਤਾ ਗਿਆ ਸੀ ਬ੍ਰਹਮ ਗੁਪਤਾ ਨੇ, ਇਹ ਕਿਹਾ ਜਾਂਦਾ ਹੈ। ਹੀ ਡਿਵੈਲਪਡ ਅ ਸਿੰਬਲ ਫਾਰ ਜ਼ੀਰੋ, ਅ ਡੋਟ ਅੰਡਰਨੀਥ ਨੰਬਰਸ। ਸੋ ਹੂ ਇਨਵੈਂਟਡ ਜ਼ੀਰੋ ਐਂਡ ਹੂ ਇਨਵੈਂਟਡ ਮੈਥਸ? ਜਿਹਨਾਂ ਨੂੰ ਮੈਥਸ ਚੰਗਾ ਨਹੀਂ ਲੱਗਦਾ ਉਹ ਕਹਿਣਗੇ ਮਾਈ ਗੋਡ ਕਿਉਂ ਮੈਥਸ ਕਰਤਾ ਇਨਵੈਂਟ, ਬਟ ਬਈ ਮੈਥਸ ਤੋਂ ਬਿਨਾਂ ਤਾਂ ਜੀਵਨ ਹੀ ਨਹੀਂ ਚੱਲ ਸਕਦਾ। ਆਰਕਿਮਿਡੀਜ਼ ਇਜ਼ ਨੋਨ ਐਜ ਦਾ ਫਾਦਰ ਆਫ ਮੈਥਮੈਟਿਕਸ। ਮੈਥਮੈਟਿਕਸ ਇਜ਼ ਵਨ ਆਫ ਦਾ ਐਂਸ਼ੀਅੰਟ ਸਾਇੰਸਿਸ ਡਿਵੈਲਪਡ ਇਨ ਦਾ ਟਾਈਮ ਇਮੈਮੋਰੀਅਲ। ਆਰਕਿਮਿਡੀਜ਼ ਯਾਦ ਰੱਖਿਆ ਜੇ, ਕਦੀ ਕੰਮ ਆਏਗਾ ਮੇਰੇ ਕੁਐਸਚਨ ਜਿਹੜੇ ਨੇ, ਯਾਦ ਰੱਖ ਲੈਣਾ। ਕਦੀ ਕਦੀ ਕੁਇਜ਼ ਹੁੰਦਾ ਨਾ, ਉਸ ਲਈ ਯਾਦ ਨਹੀਂ ਆਉਂਦਾ, ਫਿਰ ਬੰਦਾ ਕਹਿੰਦਾ ਓ ਹੋ। ਸੋ ਮਦਰ ਆਫ ਮੈਥਸ ਵੀ ਕਿਸੇ ਨੂੰ ਕਿਹਾ ਗਿਆ, ਤੁਸੀਂ ਲੱਭੋ ਜਰਾ, ਗੂਗਲ ਕਰੋ ਅਤੇ ਲੱਭੋ ਮਦਰ ਆਫ ਮੈਥਸ ਕਿਹਨੂੰ ਕਿਹਾ ਗਿਆ। ਅਸੀਂ ਗੱਲ ਕਰ ਰਹੇ ਸੀ ਸ਼ਕੁੰਤਲਾ ਦੇਵੀ ਦੀ। ਸ਼ਕੁੰਤਲਾ ਦੇਵੀ ਦਾ ਜਨਮ 1929 'ਚ ਹੋਇਆ ਸੀ 4 November ਨੂੰ, ਲੇਕਿਨ 18 June ਉਹਨਾਂ ਲਈ ਬੜੀ ਸਪੈਸ਼ਲ ਰਹੀ ਜਦੋਂ ਫਸਟ ਟਾਈਮ ਉਹਨਾਂ ਨੇ ਮਲਟੀਪਲੀਕੇਸ਼ਨ ਕੀਤੀ, 28 ਸਕਿੰਟਾਂ 'ਚ ਆਂਸਰ ਦੇ ਦਿੱਤਾ, ਵਰਲਡ ਰਿਕਾਰਡ ਬਣਾਇਆ ਸੀ ਉਸ ਵੇਲੇ ਉਹਨਾਂ ਨੇ। ਦੇਖ ਜੇ ਅਰਲੀ ਲਾਈਫ ਅਸੀਂ ਸ਼ਕੁੰਤਲਾ ਦੇਵੀ ਦੀ ਗੱਲ ਕਰੀਏ ਤਾਂ 6 ਸਾਲ ਦੀ ਉਮਰ ਵਿੱਚ ਹੀ ਐਕਚੁਅਲੀ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਯੋਗਤਾ, ਜਿਹੜੀ ਰੱਬ ਵੱਲੋਂ ਹੀ ਉਹਨਾਂ ਨੂੰ ਇਹ ਯੋਗਤਾ ਮਿਲੀ ਸੀ, ਉਸ ਬਾਰੇ ਡਿਮੋਨਸਟ੍ਰੇਟ ਉਹਨਾਂ ਦਾ ਹੋ ਗਿਆ ਸੀ, ਪਤਾ ਲੱਗ ਗਿਆ ਸੀ ਕਿ ਸ਼ਕੁੰਤਲਾ ਦੇਵੀ ਮੈਂਟਲ ਕੈਲਕੂਲੇਸ਼ਨ ਫਟਾਫਟ ਕਰ ਲੈਂਦੇ ਨੇ। ਸ਼ਕੁੰਤਲਾ ਦੇਵੀ, ਉਹਨਾਂ ਦੀ ਸ਼ਾਦੀ ਪਰਿਤੋਸ਼ ਬੈਨਰਜੀ ਨਾਲ ਹੋਈ ਸੀ, ਜਿਹੜੇ ਕਿ IAS ਆਫਿਸਰ ਸੀ ਕਲਕੱਤਾ ਦੇ। ਜ਼ਿਆਦਾ ਦੇਰ ਉਹਨਾਂ ਦੀ ਸ਼ਾਦੀ ਨਹੀਂ ਚੱਲੀ, ਬਟ ਸ਼ਕੁੰਤਲਾ ਦੇਵੀ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਪ੍ਰੋਗਰੈਸ ਕੀਤੀ ਔਰ ਕਈ ਬੁੱਕਸ ਛੱਡ ਕੇ ਗਏ। ਤੁਹਾਨੂੰ ਯਾਦ ਹੋਏਗਾ ਇੱਕ ਪਿਕਚਰ ਵੀ ਆਈ 2019 ਦੇ ਵਿੱਚ, ਇੱਕ ਮੂਵੀ ਬਣੀ ਸ਼ਕੁੰਤਲਾ ਦੇਵੀ। ਨਹੀਂ ਦੇਖੀ ਤਾਂ ਜ਼ਰੂਰ ਦੇਖਣਾ। ਫਿਲਮ ਸਟਾਰ ਵਿਦਿਆ ਬਾਲਨ ਨੇ ਲੀਡ ਰੋਲ ਕੀਤਾ ਸੀ, ਬਾਕੀ ਸਾਨੀਆ ਮਲਹੋਤਰਾ, ਅਮਿਤ ਸਾਧ ਐਂਡ ਜਿਸ਼ੂ ਸੇਨ ਗੁਪਤਾ ਵੀ ਸਪੋਰਟਿੰਗ ਰੋਲਸ ਵਿੱਚ ਸੀਗੇ। ਇਟ ਵਾਜ਼ ਅ ਗੁੱਡ ਮੂਵੀ ਟੂ ਨੋ ਅਬਾਊਟ ਸ਼ਕੁੰਤਲਾ ਦੇਵੀ, ਜ਼ਰੂਰ ਦੇਖਣਾ। ਅਤੇ ਨਾਲ ਐਸੇ ਗੀਤ ਗਾਣੇ ਤਾਂ ਚੱਲਦੇ ਹੀ ਰਹਿੰਦੇ ਨੇ ਸਾਡੇ ਰੇਡੀਓ ਸਪਾਈਸ 'ਤੇ। ਇਸ ਪ੍ਰੋਗਰਾਮ ਵਿੱਚ ਨਿੰਮੀ ਬੇਰੀ ਤੁਹਾਡੇ ਵਾਸਤੇ ਹਮੇਸ਼ਾ ਡਿਫਰੈਂਟ ਟਾਈਪ ਦੀਆਂ ਗੱਲਾਂ ਲੈ ਕੇ ਆਉਂਦੇ ਨੇ, ਪਰਿਵਾਰਾਂ ਨੂੰ ਜੋੜਨ ਦੀਆਂ ਗੱਲਾਂ ਕਰਦੇ ਹਾਂ, ਭਾਵੇਂ ਉਹ ਇੰਟਰਨੈਸ਼ਨਲ ਪਿਕਨਿਕ ਡੇ ਮਨਾ ਰਹੀ ਹੋਈ ਹੈ ਜਾਂ ਇੰਟਰਨੈਸ਼ਨਲ ਸੀ ਫੇਅਰਰ ਡੇ ਮਨਾ ਰਹੀ ਹੋਈ ਹੈ। ਤੋ ਸੀ ਫੇਅਰਰ ਦੀ ਡੇ ਦੀ ਗੱਲ ਚੱਲ ਰਹੀ ਸੀ, 25 ਜੂਨ ਨੂੰ ਹੁੰਦਾ ਹੈ। ਸੋ ਵਾਟ ਵੀ ਕੈਨ ਡੂ ਔਨ ਦਿਸ ਡੇ, ਵੀ ਕੈਨ ਡੂ, ਸਰਟਨਲੀ ਵੀ ਕੈਨ ਡੂ ਸਮਥਿੰਗ। ਆਓ ਚੱਲੀਏ ਥੋੜ੍ਹਾ ਜਿਹਾ ਕੋਸਟ ਗਾਰਡ ਆਊਟਪੋਸਟ 'ਤੇ ਹੋ ਕੇ ਆਈਏ, ਦੇਖੀਏ ਉੱਥੇ ਕੀ ਚੱਲ ਰਿਹਾ, ਕੋਈ ਮੂਵੀ ਦੇਖੀਏ ਜਿੱਥੇ ਲਾਈਫ ਐਟ ਸੀ ਉਹਦੇ ਬਾਰੇ ਸਾਨੂੰ ਪਤਾ ਚੱਲੇ ਕਿ ਐਕਚੁਅਲੀ ਸਮੁੰਦਰ 'ਤੇ ਜ਼ਿੰਦਗੀ ਕਿਵੇਂ ਹੁੰਦੀ ਹੈ। ਲੈਟਸ ਰੀਡ ਅ ਬੁੱਕ, ਔਰ ਇੱਕ ਮੂਵੀ ਵੀ ਦੇਖੀ ਜਾ ਸਕਦੀ ਹੈ। ਯੈਸ, ਮੈਰੀਟਾਈਮ ਚੈਰਿਟੀਜ਼ ਬੜੀਆਂ ਨੇ, ਉੱਥੇ ਤੁਸੀਂ ਕੋਈ ਡੋਨੇਸ਼ਨ ਕਰ ਸਕਦੇ ਹੋ। ਫੈਮਿਲੀ ਸਪੋਰਟ ਪ੍ਰੋਜੈਕਟ ਪ੍ਰੋਵਾਈਡਸ ਇਮੋਸ਼ਨਲ ਐਂਡ ਪ੍ਰੈਕਟੀਕਲ ਸਪੋਰਟ ਫੋਰ ਦ ਫੈਮਿਲੀਜ਼ ਆਫ ਸੀ ਫੇਅਰਰਸ, ਜਿਹੜੇ ਸਮੁੰਦਰੀ ਜਹਾਜ਼ 'ਤੇ ਕੰਮ ਕਰਦੇ ਨੇ ਲੋਕ, ਉਹਨਾਂ ਨੂੰ ਡੈਡੀਕੇਟ ਇਹ ਡੇ ਕਰੋ, ਕੋਈ ਕੁਛ ਨਾ ਕੁਛ ਡੋਨੇਸ਼ਨ, ਕੋਈ ਦਾਨ ਕਰੋ, ਜ਼ਰੂਰ ਕਰੋ। Trade by sea is vital to the economy. Don't forget that. We love International Day of the Seafarer because scientific research jehdi hai oh bahut important hai human life waste. Aur research kivein chalegi? 70% of the planet jehda hai oh ta oceans hi oceans ne, te is karke sea ta bahut important hai sade sab layi. Seafarers keep us safe. ਉਹ ਐਕਚੁਅਲੀ ਜਿਹੜੇ ਕੋਸਟ ਗਾਰਡਸ ਹੁੰਦੇ ਨੇ ਸਾਨੂੰ ਬਚਾ ਕੇ ਰੱਖਦੇ ਨੇ, ਸਾਨੂੰ ਸਾਰਿਆਂ ਨੂੰ ਨੈਚੁਰਲ ਡਿਜ਼ਾਸਟਰਸ ਹੋ ਗਈਆਂ, ਕੋਈ ਐਕਟੀਵਿਟੀਜ਼ ਹੋ ਗਈਆਂ, ਐਂਟੀ ਸੋਸ਼ਲ ਕ੍ਰਿਮੀਨਲ ਹੋ ਗਈਆਂ ਐਕਟੀਵਿਟੀਜ਼, ਇਨਵਾਇਰਮੈਂਟਲ ਡਿਟੀਰੀਓਰੇਸ਼ਨ ਜਿਹੜੀ ਹੋ ਰਹੀ ਹੈ, ਇਹਨਾਂ ਚੀਜ਼ਾਂ ਬਾਰੇ ਸਾਨੂੰ ਦੱਸਦੇ ਨੇ। ਕੌਣ ਦੱਸਦੇ ਨੇ? ਜਿਹੜੇ ਸੀ ਫੇਅਰਰਸ ਨੇ, ਜਿਹੜੇ ਸਮੁੰਦਰੀ ਜਹਾਜ਼ਾਂ 'ਤੇ ਕੰਮ ਕਰਦੇ ਨੇ, ਸਮੁੰਦਰ ਦੇ ਵਿੱਚ ਕੰਮ ਕਰਦੇ ਨੇ, ਸਮੁੰਦਰ ਨਾਲ ਰਿਲੇਟਿਡ ਵਰਕ ਕਰਦੇ ਨੇ। We dedicate 25th of June to the seafarers. Kyon na ik geet suneya jaye jide vich koi samundar di gall aa jaye, kinna vadhiya rahega. Tusi sun rahe ho Radio Spice. ਇਹ ਹੈ ਜੀ ਨਿੰਮੀ ਬੇਰੀ ਫੈਮਿਲੀ ਟਾਈਮ, ਸਮਾਂ ਤੁਹਾਡੇ ਨਾਲ ਗੱਲਾਂ ਕਰਨ ਦਾ। ਅਤੇ ਜਿਵੇਂ ਕਿ ਮੈਂ ਸ਼ੁਰੂ ਵਿੱਚ ਵੀ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀ ਕਿ ਜੂਨ ਦੇ ਮਹੀਨੇ 'ਚ ਬੜੇ ਵਧੀਆ ਵਧੀਆ ਦਿਨ ਆਉਂਦੇ ਨੇ, ਜੂਨ ਦੇ ਮਹੀਨੇ 'ਚ ਪਤਾ ਇੱਕ ਦਿਨ ਕਿਹੜਾ ਆਉਂਦਾ ਜੇ? ਇੰਟਰਨੈਸ਼ਨਲ ਪਿਕਨਿਕ ਡੇ, ਅਤੇ ਇੱਕ ਹੋਰ ਆਉਂਦਾ ਜੇ ਇੰਟਰਨੈਸ਼ਨਲ ਸੀ ਫੇਅਰਰ ਡੇ। ਚਲੋ ਅਸੀਂ ਨਿਊਜ਼ੀਲੈਂਡ 'ਚ ਰਹਿੰਦੇ ਹਾਂ, ਸਮੁੰਦਰ ਹੀ ਚਾਰੋਂ ਪਾਸੇ ਸਾਡੇ ਹੈਗਾ, ਅਤੇ ਇਹ ਜਿਹੜਾ ਦਿਨ ਹੈ 25 ਜੂਨ ਨੂੰ ਮਨਾਇਆ ਜਾਂਦਾ ਹੈ, ਸਮੁੰਦਰੀ ਜਹਾਜ਼ ਦੇ ਇਤਿਹਾਸ ਦਾ ਦਿਨ। 25 ਜੂਨ ਨੂੰ ਸਮੁੰਦਰੀ ਜਹਾਜ਼ ਦਾ ਦਿਨ ਸਮੁੰਦਰ ਦੁਆਰਾ ਵਸਤੂਆਂ ਦੀ ਆਵਾਜਾਈ ਦੇ ਮਹੱਤਵ ਨੂੰ ਯਾਦ ਕਰਦਾ ਅਤੇ ਮਾਨਤਾ ਦਿੰਦਾ ਹੈ। ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਸਮੁੰਦਰੀ ਜਹਾਜ਼ ਦੁਨੀਆ ਦੇ ਲਗਭਗ 90% ਸਮਾਨ ਦੀ ਆਵਾਜਾਈ ਕਰਦੇ ਹਨ। ਅੱਜ ਦੇ ਦਿਨ ਵੀ 90% ਸਮਾਨ ਦੀ ਆਵਾਜਾਈ ਕਰਦੇ ਹਨ ਸਮੁੰਦਰੀ ਜਹਾਜ਼। ਇਹ ਜਿਹੜਾ ਦਿਨ 25 ਜੂਨ ਨੂੰ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਸੀ ਫੇਅਰਰ ਡੇ, ਇਹ ਐਕਚੁਅਲੀ ਪਹਿਲੀ ਵਾਰ ਇੰਟਰਨੈਸ਼ਨਲ ਸੰਗਠਨ ਦੁਆਰਾ 2010 ਵਿੱਚ ਮਨਾਇਆ ਗਿਆ ਸੀ। ਅਤੇ ਇਸ ਸੰਗਠਨ ਨੇ ਘੋਸ਼ਣਾ ਕੀਤੀ ਸੀ ਕਿ 25 ਜੂਨ ਨੂੰ ਸਮੁੰਦਰੀ ਜਹਾਜ਼ ਦਾ ਦਿਨ ਹੋਵੇਗਾ। ਇਟਸ ਰੀਅਲੀ ਇੰਟਰਸਟਿੰਗ ਟੂ ਨੋ ਕਿ ਇੰਟਰਨੈਸ਼ਨਲ ਸੀ ਫੇਅਰਰ ਡੇ ਜਿਹੜਾ ਹੈ ਉਹ 25 ਜੂਨ ਨੂੰ ਮਨਾਇਆ ਜਾਂਦਾ ਹੈ। ਗੈਟ ਰੈਡੀ ਟੂ ਸੈੱਟ ਸੇਲ ਬਿਕੋਜ਼ June 25th is the day of seafarer. June 25th is the day for seafarer of all stripes, from coast guards to navies to every fisherman and marine biologist and cruise ship captain. If your job involves a large quantity of salt water, then this day is dedicated to you.
0: Facebook jado di aayi hai na, loki hai na jhoot, inna kufar ke chhaddo hi na.

0: ਤੋਂ ਆ ਜਿਹੜੀ ਕਾਰਟੂਨ ਦੇਖਣ ਦੀ ਉਮਰ 'ਚ ਨਿਊਜ਼ ਦੇਖਦੇ ਸੀ, ਕਿਉਂ ਭਲਾ? ਸਾਡੀ ਮਰਜ਼ੀ ਥੋੜ੍ਹੀ ਚੱਲਦੀ ਸੀ, ਰਿਮੋਟ ਡੈਡੀ ਜੀ ਦੇ ਹੱਥ 'ਚ ਹੁੰਦਾ ਸੀ ਅਤੇ ਨਿਊਜ਼ ਦੇਖਣ ਦੀ ਉਮਰ 'ਚ ਕਾਰਟੂਨ ਦੇਖ ਰਹੇ ਹਾਂ, ਕਿਉਂ ਭਲਾ? ਕਿਉਂਕਿ ਇਸ ਉਮਰੇ ਰਿਮੋਟ ਨਿਆਣਿਆਂ ਦੇ ਹੱਥ 'ਚ ਹੈ।
1: ਸਾਡੀ ਜਿੱਦਾਂ ਬਈ ਜਿੰਮ ਕਿਵੇਂ ਚੱਲ ਰਿਹਾ ਫਿਰ, ਡਾਇਟਿੰਗ ਸ਼ਾਇਟਿੰਗ ਹੈ, ਚੱਕਾ ਹੋਏ ਚੱਕਾ ਕੰਮ ਚੱਕ ਕੇ ਰੱਖਣਾ ਚਾਹੀਦਾ। ਵੈਸੇ ਵੀ ਪਤਲੇ ਹੋਵੋਗੇ, ਸੋਹਣੇ ਲੱਗੋਗੇ, ਡਾਇਟਿੰਗ ਤਾਂ ਜ਼ਰੂਰੀ ਆ, ਜਿੰਮ ਵੀ ਜ਼ਰੂਰੀ ਆ, ਸੈਰ ਵੀ ਕਰਨੀ ਚਾਹੀਦੀ ਆ, ਕਿਉਂ ਬਈ? ਹੈਂ, ਬ੍ਰੇਕਅਪ ਹੋਏ ਸੀ ਤਾਂ ਕੀਤਾ? ਲੈ ਲਓ, ਕਰ ਲਈ ਉਹੀ ਗੱਲ। ਅੱਛਾ, ਬਹੁਤੇ ਲੋਕ ਨਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਪ੍ਰੈਸ ਕਰਨਾ ਆਪਣੇ ਸੋਹਣੇ ਨੂੰ ਜਾਂ ਆਪਣੀ ਸੋਹਣੀ ਨੂੰ, ਹੀਰ ਨੂੰ, ਤਾਂ ਕਰਕੇ ਜਿੰਮ ਜਾਂਦੇ ਹਾਂ। ਪਰ ਇੱਕ ਫੈਕਟ ਗੱਲ ਕਹਿੰਦਾ ਹੈ, ਸਾਈਕੋਲੋਜੀਕਲ ਫੈਕਟ ਇਹ ਹੈ ਕਿ 35% ਲੋਕ ਜਿਹੜੇ ਨੇ ਉਹ ਜਿੰਮ ਜਾਣ ਦੇ ਲਈ ਮੋਟੀਵੇਟ ਹੁੰਦੇ ਨੇ ਆਫਟਰ ਬ੍ਰੇਕਅਪ, ਡਾਇਟ ਕਰਨ ਦੇ ਲਈ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਆਫਟਰ ਬ੍ਰੇਕਅਪ। ਤਾਂ ਹੀ ਮੈਂ ਕਹਾਂ, ਬੰਦਿਆਂ ਨੂੰ ਆਪਣੀ ਐਕਸ ਸੋਹਣੀ ਕਿਉਂ ਲੱਗਣ ਲੱਗ ਪੈਂਦੀ ਹੈ ਅਚਾਨਕ ਤੋਂ? ਅਗਲੀ ਫਿਰ ਜਿੰਮ ਜੂ ਜਾਣ ਲੱਗ ਪੈਂਦੀ ਹੈ।
0: ਸੋਚੋ ਕਿ ਜੇ ਤੁਸੀਂ ਕਿਸੇ ਰਿਲੇਸ਼ਨ ਦੇ ਵਿੱਚ ਜਾਣ ਲੱਗੇ ਹੋ, ਸਾਰੀ ਤੁਹਾਡੇ ਅੱਗੇ ਰੂਲਸ ਐਂਡ ਰੈਗੂਲੇਸ਼ਨਸ ਰੱਖ ਦਿੱਤੇ ਜਾਣ, ਐਂਡ ਕਿਹਾ ਜਾਵੇ ਕਿ ਇਫ ਯੂ ਵਾਂਟ ਟੂ ਲਵ ਮੀ ਯੂ ਕੈਨ ਲਵ ਮੀ ਬਟ ਟਰਮਸ ਐਂਡ ਕੰਡੀਸ਼ਨਸ ਅਪਲਾਈਡ। ਬਿਲਕੁਲ ਇਸੇ ਤਰ੍ਹਾਂ ਇਸ ਲੇਡੀ ਨੇ ਕੀਤਾ ਜੀ, ਇਸ ਕੁੜੀ ਨੇ ਕੀਤਾ ਜੀ, ਆਪਣੇ ਬੋਏਫ੍ਰੈਂਡ ਦੇ ਲਈ 8 ਕੜੇ ਨਿਯਮ ਰੱਖੇ ਨੇ। ਕਹਿੰਦੇ ਨੇ ਮੈਨ ਵਿਲ ਬੀ ਮੈਨ, ਬੰਦਾ ਬੰਦਾ ਹੀ ਹੁੰਦਾ ਹੈ। ਸੋ ਇਸ ਲੇਡੀ ਨੇ ਆਪਣੇ ਬੋਏਫ੍ਰੈਂਡ ਦੇ ਲਈ 8 ਜਿਹੜੇ ਸਖਤ ਨਿਯਮ ਬਣਾਏ ਨੇ ਉਹ ਇਹ ਨੇ। ਬਕਾਇਦਾ ਰੂਲ ਜਾਰੀ ਕੀਤਾ, ਬਕਾਇਦਾ ਵੀਡੀਓ ਜਾਰੀ ਕੀਤਾ, ਔਰ ਇਹਨੂੰ 3 million ਤੋਂ ਜ਼ਿਆਦਾ ਵਿਊਜ਼ ਵੀ ਮਿਲ ਚੁੱਕੇ ਨੇ। ਔਰ ਇਹ ਜੋ ਉਸ ਬੰਦੀ ਦੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਵੀ ਸੁਣ ਲਓ। ਕਹਿੰਦੀ ਹੈ ਕਿ ਵੈਸੇ ਤਾਂ ਤੈਨੂੰ ਸਾਰੀਆਂ ਕੁੜੀਆਂ ਨੂੰ ਬਲੌਕ ਕਰਨਾ ਹੋਏਗਾ ਜਿਨ੍ਹਾਂ ਦੇ ਨਾਲ ਹੁਣ ਤੱਕ ਤੂੰ ਰੋਮਾਂਟਿਕ ਗੱਲਾਂ ਕੀਤੀਆਂ ਨੇ। ਜਿਸ ਦਿਨ ਤੂੰ ਮੈਨੂੰ ਡੇਟ ਕਰਨਾ ਸ਼ੁਰੂ ਕਰੇਗਾ ਉਸ ਤੋਂ ਬਾਅਦ ਕਿਸੇ ਵੀ ਕੁੜੀ ਨੂੰ ਫੋਲੋ ਨਹੀਂ ਕਰੇਗਾ। ਹੈਂਡਲ ਬਾਰ ਦੇ ਵਿੱਚ ਕਿਸੇ ਵੀ ਕੁੜੀ ਨੂੰ ਸਰਚ ਨਹੀਂ ਕਰ ਸਕਦਾ ਤੂੰ, ਨਾ ਹੀ ਕੁੜੀਆਂ ਦੀ ਫੋਟੋ ਲਾਈਕ ਕਰਨੀ ਹੈ। ਦਿਲ ਦੇਣਾ ਤਾਂ ਦੂਰ ਦੀ ਗੱਲ ਹੈ, ਬਲੌਕ ਕਰ ਦੂੰਗੀ ਤੈਨੂੰ, ਕਿਸੇ ਦੀ ਸਟੋਰੀ 'ਤੇ ਵੀ ਰਿਪਲਾਈ ਨਹੀਂ ਕਰਨਾ। ਠੀਕ ਹੈ ਯਾਰ, ਐਕਸਪੋਜ਼ਰ ਪੇਜ ਜਿਹੜਾ ਹੈ ਕਰਨਾ ਪੈ ਜਾਂਦਾ ਸਰਚ, ਇਟਸ ਓਕੇ, ਸਕਰੋਲ ਕਰੇਗਾ ਤਾਂ ਇਹਦੇ ਵਿੱਚ ਇੱਕ ਤੋਂ ਜ਼ਿਆਦਾ ਕੁੜੀਆਂ ਨਹੀਂ ਦਿਖਣੀਆਂ ਚਾਹੀਦੀਆਂ। ਜੇ ਕੋਈ ਕੁੜੀ ਲਗਾਤਾਰ ਬਿਕਨੀ ਫੋਟੋ ਪੋਸਟ ਕਰਦੀ ਤੁਹਾਨੂੰ ਫੋਲੋ ਕਰਨਾ ਹੁਣੇ ਬੰਦ ਕਰ ਦੇ, ਅਤੇ ਲਿੰਕ ਟ੍ਰੀ ਦੇ ਉੱਪਰ ਬਿਲਕੁਲ ਵੀ ਕਲਿੱਕ ਨਹੀਂ ਕਰਨਾ, ਨਹੀਂ ਤਾਂ ਜਾਣ ਤੋਂ ਮਾਰ ਦੂੰਗੀ। ਅੱਛਾ, ਤੁਹਾਨੂੰ ਲੱਗਦਾ ਹੈਗਾ ਆਹ ਛੱਡ, ਕੋਈ ਵੀ ਬੋਏਫ੍ਰੈਂਡ ਇਸ ਚੀਜ਼ ਨੂੰ ਨਹੀਂ ਫੋਲੋ ਕਰ ਸਕਦਾ, ਬਟ ਸ਼ੀ ਸੇਡ ਕਿ ਡਿਸਕਲੇਮਰ ਕਿ ਮੇਰੇ ਹੁਣ ਤੱਕ ਦੇ ਸਾਰੇ ਬੋਏਫ੍ਰੈਂਡਸ ਨੇ ਇਸ ਰੂਲ ਨੂੰ ਫੋਲੋ ਕੀਤਾ। ਸੋ ਕੋਈ ਹੈ ਮਾਈ
1: ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ETFM ਤੇ ਸਪਾਈਸ ਜੋਏ ਵਿਦ ਆਰਜੇ ਰੀਮਾ। ਤੁਸੀਂ ਇੰਜੋਏ ਕਰ ਰਹੇ ਹੋ, ਮੈਂ ਗੱਲ ਕਰ ਰਹੀ ਸੀ ਕਿ ਸਾਡਾ ਸਟੂਡੀਓ ਨੋ ਡਾਊਟ ਬਹੁਤ ਹੀ ਜ਼ਿਆਦਾ ਸਾਊਂਡ ਪਰੂਫ ਹੈ, ਪਰ ਵਰਲਡ ਦੇ ਵਿੱਚ ਕੁਆਈਟੈਸਟ ਰੂਮ ਜਿਹੜਾ ਹੈ, ਦੁਨੀਆ ਦਾ ਸਭ ਤੋਂ ਜ਼ਿਆਦਾ ਚੁੱਪਚਾਪ ਖਾਮੋਸ਼ ਵਾਲਾ ਰੂਮ, ਜਿਹੜਾ ਕਿ 20.35 ਡੈਸੀਬਲਸ ਹੈ, ਔਰ ਇੰਨਾ ਕੁਆਇਟ ਹੈ, ਇੰਨਾ ਕੁਆਇਟ ਹੈ ਕਿ ਇੱਥੇ ਤੁਸੀਂ ਬੈਠ ਕੇ ਆਪਣੇ ਸਾਰੇ ਔਰਗਨਸ, ਆਪਣੇ ਹਾਰਟ ਬੀਟ, ਆਪਣੇ ਢਿੱਡ ਦੀ ਗੁੜ ਗੁੜ, ਇੱਥੋਂ ਤੱਕ ਕਿ ਤੁਹਾਡੀਆਂ ਨਾੜਾਂ ਦੇ ਵਿੱਚ, ਤੁਹਾਡੀ ਵੇਨਸ ਦੇ ਵਿੱਚ ਜਿਹੜਾ ਬਲੱਡ ਫਲੋ ਕਰ ਰਿਹਾ ਉਹਦੀ ਆਵਾਜ਼ ਤੱਕ ਸੁਣ ਸਕਦੇ ਹੋ। ਕਿਆ ਬਾਤ ਹੈ, ਕਿੰਨੀ ਤਰੱਕੀ ਕਰ ਲਈ ਨਾ ਦੁਨੀਆ ਨੇ। ਫਿਲਹਾਲ ਤੁਸੀਂ ਇਹ ਗਾਣਾ ਸੁਣਾਓ, ਵਾਜੇ ਗਾਜੇ ਲੈ ਕੇ ਤਿਆਰ ਬੈਠੇ ਅਗਲੇ ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਆਰਜੇ ਰੀਮਾ ਦੇ ਨਾਲ ਸੁਣ ਰਹੇ ਹੋ ਜੀ ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਕਈ ਵਾਰੀ ਸਾਨੂੰ ਦੂਜਿਆਂ ਦੀ ਖੁਸ਼ੀ ਦੇ ਲਈ ਵੀ ਬਹੁਤ ਕੁਝ ਕਰਨਾ ਪੈਂਦਾ ਹੈ, ਔਰ ਬੱਚੇ ਦੀ ਗੱਲ ਮੈਂ ਕਰ ਰਹੀ ਸੀ। ਜਰਮਨੀ ਦੇ ਵਿੱਚ 6 ਸਾਲ ਦਾ ਬੱਚਾ ਜਿਹਨੂੰ ਮੋਟਰਸਾਈਕਲਸ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ, ਪਰ 6 ਸਾਲ ਦੇ ਬੱਚੇ ਨੂੰ ਕੈਂਸਰ ਡਾਇਗਨੋਸ ਹੋਇਆ, ਔਰ ਉਹਦੀ ਫੈਮਿਲੀ 'ਚੋਂ ਕਿਸੇ ਨੇ ਪੋਸਟ ਕਰ ਦਿੱਤਾ, ਔਨਲਾਈਨ ਪੁੱਛ ਲਿਆ ਕਿ ਕੀ ਕੋਈ ਉਹਨਾਂ ਦੇ ਘਰ ਦੇ ਨੇੜੇ ਉਹ ਮੋਟਰ ਬਾਈਕ ਰਾਈਡ ਕਰਕੇ ਜਾ ਸਕਦਾ, ਸੋ ਦੈਟ ਅਸੀਂ ਉਹਨੂੰ ਚੇਅਰ ਅਪ ਕਰ ਸਕੀਏ। ਬਸ ਇੰਨਾ ਸੋਚਣਾ ਸੀ ਅਤੇ ਉਹਨਾਂ ਨੂੰ ਲੱਗਾ ਕਿ ਪੋਸਟ ਕਰ ਦਿੱਤਾ ਹੈ, ਚਲੋ ਵੱਧ ਤੋਂ ਵੱਧ 20-30 ਲੋਕ ਆ ਜਾਣਗੇ, ਸਾਡਾ ਨਿਆਣਾ ਖੁਸ਼ ਹੋ ਜੂਗਾ। ਪਰ ਹੋਇਆ ਪਤਾ ਕੀ, ਉਸ ਦਿਨ 15,000 ਬਾਈਕਰਸ ਆਏ ਉਸ ਬੱਚੇ ਦੇ ਲਈ। ਹਾਓ ਸਵੀਟ ਨਾ, ਬੱਚਿਆਂ ਲਈ ਸਭ ਕੁਛ ਕਰ ਦਿੰਦੇ ਨੇ ਲੋਕ, ਲਵ ਯੂ ਆ ਇਹਨਾਂ ਨੂੰ। 88 FM ਰੇਡੀਓ ਸਪਾਈਸ, ਤੁਸੀਂ ਸੁਣੋ ਜੀ 88 FM। ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ, ਆਰਜੇ ਰੀਮਾ ਦੇ ਨਾਲ ਸਪਾਈਸ ਡਰਾਈਵ ਵਿਦ ਆਰਜੇ ਰੀਮਾ ਇੰਜੋਏ ਕਰ ਰਹੇ ਹੋ। ਕਦੇ ਕਦੇ ਮੈਂ ਸੋਚਦੀ ਹਾਂ ਕਿ ਸਾਨੂੰ ਤਾਂ ਵੀ ਬੋਲਣ ਦੇ ਪੈਸੇ ਮਿਲਦੇ ਆ, ਪਰ ਆ ਜਿਹੜੇ ਕੰਪਨੀ ਵਾਲੇ ਆ, ਪੈਸੇ ਤਾਂ ਇਹਨਾਂ ਨੂੰ ਵੀ ਬੋਲਣ ਦੇ ਮਿਲਦੇ ਆ। ਸੋਚੋ ਕਿਤੇ ਸਾਡੇ ਵਾਂਗ ਇਹ ਵੀ ਸੱਚ ਬੋਲਣ ਲੱਗ ਪੈਣ, ਕਿਤੇ ਇਹ ਵੀ ਕਨਫੈਸ਼ਨ ਕਰਨ ਲੱਗ ਪੈਣ, ਫਿਰ ਕੀ ਹੋਵੇ? ਸੋਚੋ ਮੋਬਾਈਲ ਕੰਪਨੀਆਂ ਵਾਲੇ ਸਾਰੇ ਹੀ ਸੱਚ ਬੋਲਣ। ਜਿਸ ਵਿਅਕਤੀ ਸੇ ਆਪ ਸੰਪਰਕ ਕਰਨਾ ਚਾਹਤੇ ਹੈ ਵੋ ਜਾਨ ਬੁੱਝ ਕੇ ਆਪਕੋ ਇਗਨੋਰ ਕਰ ਰਹਾ ਹੈ। ਦ ਪਰਸਨ ਯੂ ਆਰ ਟਰਾਇੰਗ ਟੂ ਰੀਚ ਇਜ਼ ਕਰੰਟਲੀ ਬਿਜ਼ੀ। ਇੰਨੀ ਸਵੀਟ ਜਿਹੀ ਆਵਾਜ਼ ਵਿੱਚ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਅਗਲੇ ਨੂੰ ਜੈਨੂਅਨ ਸਮਝਣ ਲੱਗ ਪੈਂਦੇ, ਪਰ ਸੋਚੋ ਜੇ ਉਹਦੀ ਜਗ੍ਹਾ 'ਤੇ ਕੋਈ ਅੜਬ ਜਾਂ ਸੱਚਾ ਸੁੱਚਾ ਜਿਹਾ ਪੰਜਾਬੀ ਬੈਠਾ ਹੋਵੇ ਤਾਂ ਉਹ ਕੀ ਕਵੇ? ਜਿਸ ਬੰਦੇ ਦੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਨਾ, ਇੰਨਾ ਨਹੀਂ ਜੀ ਅੱਜ ਤੁਹਾਡਾ ਫੋਨ ਚੱਕਣਾ, ਪੈਸੇ ਦੇਣੇ ਹੋਣੇ ਪੱਕਾ, ਫਰਾਰ ਚੱਲਦਾ ਵੈਸੇ ਵੀ। ਨਾ ਨਾ ਜੀ, ਭੋਰਾ ਨਹੀਂ ਕਦਰ ਇਸ ਬੰਦੇ ਨੂੰ।

0: ਤਾਏ ਸਾਰੀ ਭੂਮਿਕਾ ਛਨਕਾਟਾ 94 ਦੀ ਸੀ।
1: ਨਹੀਂ ਮਗਜ ਮਾਰ ਰਿਹਾ ਸੀ।
0: ਚਾਚਾ ਜੀ ਤੁਸੀਂ ਤਾਂ ਗੁੱਸਾ ਕਰ ਜਾਂਦੇ ਹੋ। ਮੈਂ ਤਾਂ ਇਹ ਪੁੱਛ ਰਿਹਾ ਸੀ ਭਈ ਐਤਕੀ ਛਨਕਾਟਾ ਕਿੱਥੇ ਜੰਮਿਆ?
1: ਸੀ ਐਮ ਸੀ
0: ਹਸਪਤਾਲ ਸੋਖਿਆ।
1: ਓਏ ਕਮਲਿਆ, CMC ਹਸਪਤਾਲ ਦਾ ਨਾਂ ਨੀ, ਇਹ ਤਾਂ ਕੰਪਨੀ ਦਾ ਨਾਂ ਵਾ, ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ।
0: ਅੱਛਾ, ਉਹ ਜਰਨੈਲ ਘੁਮਾਣ ਵਾਲੀ?
1: ਆਹੋ।
0: ਪਰ ਚਾਚਾ ਮੈਨੂੰ ਇੱਕ ਗੱਲ ਦੀ ਸਮਝ ਨੀ ਆਈ।
1: ਕਿਹੜੀ ਦੀ?
0: ਭਈ ਜਰਨੈਲ ਘੁਮਾਣ ਨੇ ਆਪਣੀ ਕੰਪਨੀ ਦਾ ਨਾਂ ਹਸਪਤਾਲ ਦੇ ਨਾਂ ਤੇ ਕਿਉਂ ਰੱਖਿਆ?
1: ਉਹ ਇਸ ਕਰਕੇ ਬਤੀਕ, ਉਹ ਛੋਟਾ ਹੁੰਦਾ ਬਿਮਾਰ ਰਹਿੰਦਾ ਹੁੰਦਾ।
0: ਪਰ ਹੁਣ ਤਾਂ ਲੱਗਦਾ ਨੀ ਸਿਹਤ ਵੇਖ ਕੇ।
1: ਨਾ ਹੁਣ ਤਾਂ ਵੇਖਣ ਨੂੰ ਐਂ ਲੱਗਦਾ ਜਿਵੇਂ ਸਾਧਾਂ ਦੇ ਡੇਰੇ ਤੇ ਪਲਿਆ ਹੁੰਦਾ।
0: ਚਾਚਾ ਸਾਧਾਂ ਦੇ ਡੇਰੇ ਤੇ ਪਲਾ ਜ਼ਿਆਦਾ ਸੇਵਾ ਹੁੰਦੀ ਹੁੰਦੀ ਹੈ?
1: ਓਏ ਸੇਵਾ ਜੀ ਸੇਵਾ, ਓਏ ਜਿਹੜਾ ਬੰਦਾ ਸਾਧਾਂ ਦੇ ਡੇਰੇ ਪਲਿਆ ਹੋਵੇ ਨਾ, ਉਹ ਪੁੰਜੇ ਪੈਰਾਂ ਭਾਨੇ ਇੱਕ ਮਿੰਟ ਨੀ ਬੈਠ ਸਕਦਾ।
0: ਪਰ ਚਾਚਾ ਕਿਉਂ?
1: ਓਏ ਕਮਲਿਆ, ਓਏ ਕੁੱਪੇ ਵਰਗੀ ਗੋਗਲ ਨੂੰ ਗੋਡਿਆਂ 'ਚ ਮਧੋਲ ਕੇ ਪੁੰਜੇ 'ਚ ਚੌਂਕੜੀ ਮਾਰ ਕੇ ਬੈਠਣਾ ਸੌਖੀ ਗੱਲ ਹੈ?
0: ਪਰ ਚਾਚਾ ਇੱਕ ਗੱਲ ਆ, ਘੁਮਾਣ ਸਾਹਿਬ ਨੇ ਆਪਣੀਆਂ ਜਿੰਨੀਆਂ ਕਮੇਡੀ ਕੈਸਟਾਂ ਕੱਢੀਆਂ ਨਾ, ਸਾਰੀਆਂ ਕੈਸਟਾਂ 'ਚ ਕਿਸੇ ਨਾ ਕਿਸੇ ਮਹਿਕਮੇ ਦਾ ਤਵਾ ਹੀ ਲਾਇਆ। ਪਰ ਤੁਹਾਡੇ ਛਨਕਾਟੇ 'ਚ ਇਹ ਸਿਫਤ ਆ ਵੀ ਤੁਸੀਂ ਕਿਸੇ ਮਹਿਕਮੇ 'ਚ ਤਵਾ ਨਹੀਂ ਲਾਉਂਦੇ।
1: ਉਹ ਭਤੀ, ਤਵਾ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਉਹ ਵੀ ਤਾਂ ਆਪਣੇ ਭਰਾ ਨੇ। ਨਾਲੇ ਜੇ ਮੈਂ ਵੀ ਤਵੇ ਲਾਉਣ ਲੱਗ ਗਿਆ ਤਾਂ ਫਿਰ ਉਹਨਾਂ ਦੀ ਸਿਫਤ ਕੌਣ ਕਰੂ? ਇਸ ਕਰਕੇ ਭਤੀਜ ਮੈਂ ਤਵੇ ਘੱਟ ਲਾਉਣਾ ਤੇ ਸਿਫਤਾਂ ਵੱਧ ਕਰਦਾ।
0: ਚਲੋ ਸਿਫਤ ਹੀ ਕਰ ਦੋ ਫਿਰ।
1: ਦੱਸ ਕਿਹਦੀ ਕਰਾਉਣੀ ਆ?
0: ਆ ਪਹਿਲਾਂ ਬਿਜਲੀ ਮਹਿਕਮੇ ਦੀ ਸਿਫਤ ਕਰੋ।
1: ਲੈ ਸੁਣ, ਬਿਜਲੀ ਮਹਿਕਮੇ ਦੀ, ਇੱਕ ਵਾਰੀ ਇੱਕ ਜਨਾਨੀ ਬਿਜਲੀ ਮਹਿਕਮੇ ਦੇ ਦਫ਼ਤਰ ਕੰਪਲੇਂਟ ਲਾਉਣ ਗਈ। ਗਾਹਾਂ ਜਾਂਦੇ ਨੂੰ ਮਹਿਕਮੇ ਦਾ ਕਰਮਚਾਰੀ ਸੁੱਤਾ ਪਿਆ ਤੇ ਕੋਲ ਟੈਲੀਫੋਨ ਦੀ ਘੰਟੀ ਖੜਕੀ ਜਾਵੇ। ਬੁੜੀ ਨੇ ਬਾਹੋਂ ਫੜ ਕੇ ਬੰਦੇ ਨੂੰ ਖੜਾ ਕਰਤਾ, ਕਹਿੰਦੀ ਤੂੰ ਸੁੱਤਾ ਪਿਆ, ਕੋਲ ਘੰਟੇ ਦੀ ਘੰਟੀ ਖੜਕੀ ਜਾਂਦੀ ਆ। ਖੜਕੀ ਜਾਣ ਦੇ, ਪਰ ਤੈਨੂੰ ਕੀ ਤਕਲੀਫ ਆ? ਕਹਿੰਦੀ ਤਕਲੀਫ ਮੈਨੂੰ ਇਸ ਕਰਕੇ ਆ ਕਿ ਟੈਲੀਫੋਨ ਮੇਰਾ ਹੀ ਆ, ਮੈਂ ਘਰੋਂ ਕਰਕੇ ਆਈ ਹੋਈ ਹਾਂ। ਕਹਿੰਦਾ ਚੰਗਾ ਲਿਖਾ ਫਿਰ ਕੀ ਤਕਲੀਫ ਆ। ਜੇ ਨਾਨੀ ਕਹਿੰਦੀ ਭਾਈ ਸਾਡੇ ਘਰ ਦੇ ਮੂਹਰੇ ਤੁਹਾਡੇ ਬਿਜਲੀ ਦੇ ਖੰਭੇ 'ਚ ਕਰੰਟ ਆਉਂਦਾ, ਐਵੇਂ ਕੋਈ ਜਵਾਕ ਚਿੰਬੜ ਜੂ, ਉਹਨੂੰ ਜਾ ਕੇ ਚੈੱਕ ਕਰ ਲਓ। ਲਓ ਜੀ, ਇੰਨੀ ਗੱਲ ਸੁਣੀ ਤਾਂ ਕਰਮਚਾਰੀ ਉੱਚੀ ਉੱਚੀ ਹੱਸਦਾ ਲੋਟ ਪੋਟ ਹੋ ਗਿਆ। ਜਨਾਨੀ ਨੂੰ ਹੋਰ ਗੁੱਸਾ ਚੜ ਗਿਆ। ਉਹ ਕਹਿੰਦੀ ਮੈਂ ਸ਼ਿਕਾਇਤ ਲਿਖਾਉਣ ਆਈ ਹਾਂ ਵੀ ਤੁਹਾਡੇ ਖੰਭੇ 'ਚ ਕਰੰਟ ਆਉਂਦਾ ਤੇ ਤੂੰ ਦੰਦੀਆਂ ਕੱਢੀ ਜਾਂਦਾ। ਉਹ ਕਹਿੰਦਾ ਮਾਈ, ਦੰਦੀਆਂ ਤਾਂ ਮੈਂ ਤਾਂ ਕੱਢਦਾ ਕਿ ਮਖੌਲ ਕਰਨ ਨੂੰ ਸਾਡਾ ਹੀ ਮਹਿਕਮਾ ਲੱਭਿਆ।
0: ਕਿਉਂ?
1: ਕਹਿੰਦਾ ਸਾਡੀਆਂ ਤਾਂ ਕਦੇ ਤਾਰਾਂ 'ਚ ਕਰੰਟ ਨਹੀਂ ਆਇਆ, ਤੂੰ ਖੰਭੇ ਨੂੰ ਰੋਈ ਜਾਂਦੀ ਹੈ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ।
2: ਕਿਉਰਾ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ, 5 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SGPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ। ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ AD-MK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਪਰਮਿੰਦਰ ਨੂੰ ਦਿਓ ਇਜਾਜ਼ਤ, ਮਿਹਰਬਾਨੀ।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ, ਮੈਂ ਹਾਂ ਲਖਵਿੰਦਰ ਵਡਾਲੀ। ਵਡਾਲੀ ਮਿਊਜ਼ਿਕ ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸੁਣੋ ਸਾਡੇ ਨਵੇਂ ਪੁਰਾਣੇ ਗਾਣੇ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇੰਜੋਏ ਕਰ ਸਕੋ ਵਡਾਲੀ ਮਿਊਜ਼ਿਕ ਦੇ ਸਾਰੇ ਗਾਣੇ। ਰੱਬ ਰੱਖਾ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1158।
0: ਆਓ ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੋਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-6406। ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ ਪੰਜ ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋਹ ਸਮਤ 1791 ਨੂੰ ਆਪ ਸ਼ਹੀਦ ਹੋ ਗਏ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1158।

0: ഗുളി മരന്തി അഡർ സാളിയോ കീ ഹോയാ ਇੰਨੀ ਕੁ ਗੱਲ ਤੇ ਮੂੰਹ ਲਮਕਾ ਲਿਆ
1: ਉਹ ਸ਼ਗਣਾ ਦਾ ਦੇਣਾ ਤਰੱਕੀ ਹੋ ਗਈ ਆਪਣੀ ਪਾਓ ਬੋਲੀ
2: A real story of a gangster

0: ਕਿ ਵੀ ਲੱਗਿਆ ਸਾਡਾ ਗਾਣਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ।
1: ਤੇ ਮੇਰੀ ਮੂਵੀ ਆ ਰਹੀ ਹੈ ਜੀ ਸ਼ੂਟਰ 21 ਫਰਵਰੀ, ਸਾਰੇ ਜਣੇ ਜ਼ਰੂਰ ਦੇਖਿਓ। ਥੈਂਕ ਯੂ ਸੋ ਮਚ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਪੰਜਾਬੀ ਗਾਇਕ ਰਾਜ ਬਰਾੜ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਹਾਂਜੀ, ਕਿੱਦਾਂ ਲੱਗਿਆ ਗਾਣਾ ਜੀ? ਵਧੀਆ ਲੱਗਿਆ? ਥੱਲੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਟੂ ਗੀਤ ਐਮਪੀ ਟੂ YouTube ਚੈਨਲ। ਦੀਪ ਜਹਾਂ ਡੋ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਭਾਈ ਯੁਵਰਾਜ ਹਾਂ, ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।

ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।

ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹੁਣੇ ਤੁਸੀਂ ਗਾਣਾ ਸੁਣ ਕੇ ਹਟੇ ਹੋ ਦ ਕਿੰਗ, ਸੋ ਗਾਣਾ ਕਿੱਦਾਂ ਦਾ ਲੱਗਿਆ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਸਪੈਸ਼ਲੀ ਜ਼ਰੂਰ ਦੱਸਿਓ, ਐਂਡ ਸਬਸਕ੍ਰਾਈਬ ਕਰੋ ਜੀ ਸਪੀਡ ਰੈਕਟਸ ਦਾ ਆਫਿਸ਼ੀਅਲ ਯੂਟਿਊਬ ਚੈਨਲ। ਥੈਂਕ ਯੂ।

0: ਦਬਣ ਦੁਬਣ ਵਾਲਾ ਤਾਂ ਬਸ ਪਾਏ ਮਾ ਜਗਦਾ ਹੰਡੇ ਹੋਇਆ ਪਰਖਣਾ ਸਬਰ ਸਾਡੇ ਸਾਨੂੰ ਹਸਲਰੋਂ ਸ਼ੂਟਰ ਬਣ ਨੂੰ ਟਾਈਮ ਨਹੀਂ ਲੱਗਦਾ
1: ਇਨਸਾਈਡ ਵਾਸ ਅ ਡਰਾਈਵਰ ਵਿਦ ਗਨ ਚੌਕਲੇਟਸ ਇਟ ਹੈਪਨਡ ਇਨ ਬ੍ਰੈਂਟਨ

0: ਆਪਦੇ ਬਾਰੇ ਸੋਚ ਹੈ ਉਦਣ ਵੀ ਮੈਂ ਤੈਨੂੰ ਕੀ ਕਿਹਾ ਮੈਂ ਬਿਮਾਰ ਆ ਤੂੰ ਇੱਕ ਫੋਨ ਕਰਕੇ ਮੇਰੀ ਖਬਰ ਨਹੀਂ ਪੁੱਛੀ ਕਿ ਜਿਉਂਦੀ ਆ ਕਿ ਮਰ ਗਈ ਆ
1: ਸਤਿ ਸ਼੍ਰੀ ਅਕਾਲ ਮੈਂ ਹਾਂ ਸੋਨਮ ਬਾਜਵਾ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਸਪਾਈਸ ਤੇ

0: I am the best
1: actor. ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ। ਰੇਡੀਓ ਸਪਾਈਸ ਦੇ ਸਰੋਤਿਆਂ ਲਈ ਅਸੀਂ ਵੱਖ ਵੱਖ ਸ਼ਾਇਰਾਂ ਦੇ ਚੁਨਿੰਦਾ ਅੰਦਾਜ਼ ਗਾਹੇ ਬਗਾਹੇ ਪੇਸ਼ ਕਰਦੇ ਰਹਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਸਾਹਿਤ ਦੇ ਨਾਲ ਲਬਰੇਜ਼ ਇਹਨਾਂ ਸਤਰਾਂ ਦੇ ਵਿੱਚੋਂ ਜੀਵਨ ਜਾਚ ਦੇ ਬਹੁਤ ਸਾਰੇ ਰੰਗ ਤੁਸੀਂ ਸੁਣ ਸਕੋਗੇ, ਮਾਣ ਸਕੋਗੇ। ਮਿਹਰਬਾਨੀ।
2: ਕੋਨਿਆਂ ਦੇ ਆ

ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹੁਣੇ ਤੁਸੀਂ ਗਾਣਾ ਸੁਣ ਕੇ ਹਟੇ ਹੋ ਦ ਕਿੰਗ। ਸੋ ਗਾਣਾ ਕਿੱਦਾਂ ਦਾ ਲੱਗਿਆ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਸਪੈਸ਼ਲੀ ਜ਼ਰੂਰ ਦੱਸਿਓ, ਐਂਡ ਸਬਸਕ੍ਰਾਈਬ ਕਰੋ ਜੀ ਸਪੀਡ ਰੈਕਰਡਸ ਦਾ ਆਫਿਸ਼ੀਅਲ ਯੂਟਿਊਬ ਚੈਨਲ। ਥੈਂਕ ਯੂ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਜਾਂਦੀ ਜਾਣ ਦੇ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ, ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ।
2: ਸਤਿ ਸ਼੍ਰੀ ਅਕਾਲ, ਯੂਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
3: ਬੜਾ ਫਰਕ ਹੈ ਜੀ ਤੁਹਾਡੇ ਸਾਡੇ ਚ। ਤੁਸੀਂ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜਾਂਦੇ ਹੋ ਤੇ ਅਸੀਂ ਕਚੀਚੀ ਲੈ ਕੇ।
4: ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ FM।

Christine here, and she's choosing her brand.

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੋਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4।

ਪਰਮਿਸ਼ਨ ਮੰਗਦੀ। ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਤੇ ਡਰੌਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ।

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ, ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਸੇਠਾ ਹੱਟ ਵਿੱਚ ਹੀ ਹੈ।
1: ਆਜਾ ਆਜਾ ਲੈ ਲੈ ਲੰਘਿਆ ਜਿਉਣ ਸਿਆ ਬਾ ਬਾ ਬਾ ਬੋਲ ਕੀ ਸੇਵਾ ਕਰਾਂ। ਹਾਂ
2: ਰੇਡੀਓ ਸਪਾਈਸ।

ਯੂਨੀਵਰਸਿਟੀ ਪੜ੍ਹਦੇ ਸਟੂਡੈਂਟ ਦੀ ਵਿਚਾਰੀਆਂ ਜੇਬਾਂ ਠੀਕ ਠਾਕ ਹੀ ਹੁੰਦੀਆਂ। ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦਾ ਵਰਣਨ ਕਿਵੇਂ ਆ? ਉਹ ਬੂਟ ਲੈ ਨਹੀਂ ਹੁੰਦੇ, ਮੈਂ ਬੁਲਟ ਕਿੱਥੋਂ ਲੈ ਲਵਾਂ? ਬੂਟ ਤੇ ਬੁਲਟ, ਇਹ ਵੀ ਅਨੁਪ੍ਰਾਸ ਅਲੰਕਾਰ ਆ ਜੀ।

0: Oradan.
1: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।

ਵਿਛੜੇ ਵਤਨ ਪੰਜਾਬ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਰਾਤੋ ਰਾਤ ਅਪਡੇਟ ਹੁੰਦੀਆਂ ਨੇ, ਉਹਨਾਂ ਦੀ ਸਾਂਝ ਤੁਹਾਡੇ ਨਾਲ ਹਰੇਕ ਦੁਪਹਿਰ। ਨਜ਼ਰਸਾਨੀ, ਤਬਸਰੇ, ਵਿਚਾਰ ਚਰਚਾ ਪ੍ਰੋਗਰਾਮ ਨਿਊਜ਼ ਆਵਰ ਦੇ ਦੌਰਾਨ ਦੁਪਹਿਰ 2 ਵਜੇ ਤੋਂ ਲੈ ਕੇ 3 ਵਜੇ ਤੱਕ ਓਨਲੀ ਔਨ ਰੇਡੀਓ ਸਪਾਈਸ।

0: ਮੈਂ
1: ਹੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
2: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
3: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1158।
4: ਉਹ ਸਾਡਾ ਹੀ ਦੁੱਧ ਪੀ ਕੇ ਮੈਂ ਸਾਨੂੰ ਹੀ ਕਰ ਗਈ ਬਿੱਲੀਏ ਨੀ, ਦੇਖੀ ਇਕੱਠਾ ਹੀ ਨਾ ਕਰਨਾ ਪੈ ਜਾਏ ਹਿਸਾਬ ਤੇਰੇ ਨਾਲ ਦਿੱਲੀਏ ਨੀ। ਔਕਾਤ ਚ ਰਹਿ ਤੂੰ ਸਬਰ ਨਾ ਪਰਖੀ, ਆਏ ਅਣਖੀ ਬੱਬਰ ਸ਼ੇਰਾਂ ਦਾ ਸੱਚ ਲਿਖਣ ਲੱਗਾ ਲਿਹਾਜ ਨਹੀਂ ਕਰਦਾ। ਜਦ ਗਾਉਂਦਾ ਪੁੱਤ ਕਲੇਰਾਂ ਦਾ, ਜਦ ਗਾਉਂਦਾ ਪੁੱਤ ਕਲੇਰਾਂ ਦਾ ਸੁਣ ਕੇ
5: ਕਈ ਜ਼ੋਰ ਲਾ ਲਾ ਮੁੜ ਗਏ ਨੇ ਪੰਜਾਬ ਕਿਸੇ ਤੋਂ ਦੱਬਿਆ ਨੀ। ਅਸੀਂ ਭੁੱਖੇ ਰਹਿ ਕੇ ਦਿਨ ਕੱਟ ਲਏ ਪਰ ਹਜੇ ਤਾਈਂ ਅੱਕ

0: ਹੈ ਦੋਸਤੋ, ਤੁਸੀਂ ਪ੍ਰੋਗਰਾਮ ਦਾ ਬੜੇ ਵਧੀਆ ਨਾਲ ਆਨੰਦ ਮਾਣ ਰਹੇ ਹੋ। ਫਰਮਾਇਸ਼ਾਂ ਤਾਂ ਹੋਰ ਵੀ ਬੜੀਆਂ ਨੇ, ਪਰ ਇੱਕ ਬੜੇ ਮਸ਼ਹੂਰ ਗਾਣੇ ਦੀ ਸੱਜਣਾਂ ਨੇ ਫਰਮਾਇਸ਼ ਕੀਤੀ ਹੈ। ਉਹ ਫਰਮਾਇਸ਼ ਕਰਦੇ ਨੇ ਜਲੰਧਰ ਤੋਂ ਮੁਲਤਾਨ ਮਿਊਜ਼ਿਕ ਹਾਊਸ ਵਾਲੇ, ਤੇ ਜਲੰਧਰ ਤੋਂ ਹੀ ਪੰਜਾਬ ਰੇਡੀਓਜ਼ ਵਾਲੇ, ਸੇਠੀ ਰੇਡੀਓਜ਼ ਅੰਮ੍ਰਿਤਸਰ ਵਾਲੇ, ਤੇ ਮੋਦੀ ਰੇਡੀਓਜ਼ ਨਾਭਾ ਵਾਲੇ, ਤੇ ਲੁਧਿਆਣਾ ਤੋਂ ਹੈ ਨਾ ਮਿਊਜ਼ਿਕ ਹਾਊਸ ਵਾਲੇ, ਤੇ ਚਰਨਜੀਤ ਸਿੰਘ ਸਿੱਧੂ ਕੈਨੇਡਾ ਵਾਲੇ ਇਸ ਗਾਣੇ ਦੀ।
1: Sat Sri Akal, you're listening to a Punjabi radio station broadcast from Papatoi. You may contact us directly on 021-373-158.

ਵਿਤ ਲੌਂਗ ਵੇ ਮਹਿਲਾਚੀ ਤੇਰੇ ਪਿੱਛੇ ਅੰਗਵਾਚੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਕਰਨ ਗੋਸਲ ਫਰੋਮ ਬ੍ਰਿਸਬਨ ਆਸਟ੍ਰੇਲੀਆ, ਯੂ ਲਿਸਨਿੰਗ ਟੂ ਰੇਡੀਓ ਸਪਾਈਸ।
1: ਸਤਿ ਸ੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
2: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗਿਲ ਹਰਦੀਪ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਹ ਕੁਰੀ ਸਿਓ ਕਹੀਨ ਕੀਤੇ ਗਾਉਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ

ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਹੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ।

ਸਾ ਵਾਹਿਗੁਰੂ ਜੀ ਕੀ ਫਤਿਹ। ਤਉ ਪ੍ਰਸਾਦ ਸਵਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਸ਼ਰਾਵਕ ਸੁਤ ਸਮੂਹ ਸਿਧਾਨ ਕੇ ਦੇ ਫਰਿਓ ਘਰ ਜੋ ਜਤੀ ਕੇ ਸੁਰ ਸੁਰਾਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਤ ਪਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਉਨੂ ਪੁਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਵਿਧ ਨਿਆ

ਵਰਿਆਰ ਵਿਚਾਰੇ ਸਾਰ ਕੀ ਧਾਰ ਵਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿਕ ਭਵਾਨ ਜਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲੀ ਪਲ ਮੈਂ ਸਭ ਥਾਉ ਤਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਵੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਰਾਧਵ ਜੌਨ ਤੁਰਲੋਕ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਕਜਾ ਤਿਕ ਦਾਨ ਅਨੇਕ ਸੋਮਵਰ ਸਾਜ ਬਰਹੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ

ਕਹਿ ਨਾਨਕ ਜੀ ਸੱਚ ਚਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀ ਹਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹਉ ਨਿਰਮਲ, ਸਤਿਗੁਰ ਤੇ

ਗੁਰੂ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਣੀ ਭਰਮਾਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰ।

ਬੰਦਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪ ਹੁਕਮ ਜਾਏ, ਸਿਮ੍ਰਿਤ ਸ਼ਾਸਤਰ ਪੁਨ ਪਾ

ਹੈ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੋ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲੈ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਵਿਕੋ ਜੇ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ

ਕੀ ਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨ ਲਾਗ,

ਈਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸੁਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਭੇ ਮੋਤਾ ਜੇ ਪ੍ਰਭ ਕੋ ਸਿਮਰੇ ਸੇ ਸਰਵ ਕਿਰਾ ਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ

ਨਾਨਕ ਕੀ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਹੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨੂੰ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੈ

ਪਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸਤ ਪੀਸਰ ਥੀਵੈ, ਅਗਨ ਮਾਹੇ ਹੋਮਤ ਪਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਸ਼ਨਾਹੀ, ਨਾਨਕ ਗੁਰਮੁਖ ਨਾਮ ਜਪਤ

ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂਕੇ ਅੰਤਰਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕੇ ਅਵਰ ਨਾ ਜਾਣ ਸਕੋਏ ਸਰਬ ਧਰਮੇ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ

ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੈ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ।

ਕਵਨ ਦਿਸਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖਸੂਦ ਬਿਰਦ ਪਿਆ ਉੱਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਹਿ ਪ੍ਰਸਾਦ ਧਰੇ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜਹਿ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਹਿ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ

ਆਵੈ ਜੋ ਠਾਕਰ ਸਦ ਸਦਾ ਹਜ਼ੂਰੇ ਤਾਂ ਕੋਵੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੂਲਣਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੇ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾਂ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾਂ ਕਹਿ ਅੰਤਰ ਬਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸ਼ਕਈਏ ਤੋ ਸਮਝੇ ਭੂਰਾ।

ਪ੍ਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਵੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਧਰੋਹ ਇਆਂ

ਕਾਹੂ ਜੁਗਤ ਕਿਤੈ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਿਸੰਤਨ ਭਾਏ ਤਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰੱਖ।

ਕੀਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸਪੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਮ ਇੰਦਰ ਸ਼ਿਰ ਛਤਰ, ਸਗਰ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰਸਾਸਤ,

ਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀ ਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾਂਤ ਨਾ ਜਾਣੈ ਕੋਏ ਆਪੇ ਆਪ ਨਾਨਕ

ਨਾਮ ਰਸ ਪੀਵੈ ਅਮਰ ਭੈ ਸਦਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਓਈ ਪਰਮੇਸ਼ਰ ਕੀ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਈ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨਮੇ ਥਾਪ ਉਥਾ ਪਨਹਾਰਾ ਅੰਤ ਨਾਹੀ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ

ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਖਿਨਵੇਂ ਹੋਏ ਜਾਏ ਪਸਮੰਤ। ਕਿਸੇ ਨਾ ਬਦੈ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਂ ਕਾ ਮਿਟੈ ਅਭਵਾਨ, ਸੋ ਜਨ ਨਾਨਕ ਦਰਗੈ ਪ੍ਰਵਾਨ। ਕੋਟ ਕਰਮ ਕਰੈ ਹੋਂ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੈ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨ ਆਵੈ। ਸਰਵ ਕੀ ਰੇਨ ਜਾਂ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ

ਆਵੀ ਨਾ ਜਾਏ, ਨਾਨਕ ਸਦ ਹੀ ਰਿਹਾ ਸਮਾਏ। ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਵਿਸਥਾਰ, ਸਭ ਕਛ ਉਸਕਾ ਉਹ ਕਰਨੇ ਹਾਰ। ਉਸਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨੰਤਰ ਇੱਕੈ ਸੋਏ। ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੈ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੀ ਸਰਬਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕ, ਬਹੁਰ ਬਹੁਰ ਅਵਤਾਰ ਅਸਪਦੀ। ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜੈ, ਸੰਤ ਕੇ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮੁਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ। ਸੰਤ ਕੇ ਹਤੇ ਕੋ ਰੱਖੈ ਨ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ। ਸੰਤਨ ਕੈ ਦੁਖਨ ਸਰਪ ਜੂਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੌਨ ਕਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਏ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਂ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੋਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀਂ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਲਾਏ। ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਈਐ, ਸੰਤ ਕਾ ਦੁਖੀ ਉੱਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਛ ਨਾਹੀਂ, ਆਪਣ ਬੀਜ ਆਪੇ ਹੀ ਖਾਏ। ਸੰਤ ਕੇ ਦੁਖੀ ਕੋ ਉਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਲਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਹਿ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥੀਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ। ਸੰਤ ਕੇ ਦੁਖੀ ਕੀ ਪੁਜੇ ਨਿਆਸਾ, ਸੰਤ ਕਾ ਦੁਖੀ ਉਠ ਚੱਲੈ ਨਰਾਸਾ। ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕੀਰਤਨਾ ਮੇਟੈ ਕੋਏ, ਨਾਨਕ ਜਾਣੈ ਸਾਚਾ ਸੋਏ। ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਿਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨਪ ਸੁਰਜਨੋ, ਸਿਮਰੂ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਅਸਤਪਦੀ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ ਦੇਵਨ ਕੋ ਇੱਕੈ ਭਗਵਾਨ। ਜਿਸ ਕੈ ਦੀਏ ਰਹੇ ਅਗਾਏ, ਬੌਰ ਨ ਤਿਸ਼ਨਾ ਲਾਗੇ ਆਏ। ਮਾਰੇ ਰਾਖੇ ਇੱਕੋ ਆਪ, ਮਾਨੁਖ ਕੇ ਕਿਸ਼ਨਾ ਹੀ ਹਾਥ। ਤਿਸਕਾ ਹੁਕਮ ਬੋਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪੁਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਏ।
उस्तुत मन में कर निरंकार, कर मन मेरे सत व्यवहार। निर्मल रसना अमृत पियो, सदा सुहेला कर ले जियो। नैनो पीक ठाकुर का रंग, साध संग बिन सह सब संग। चरण चलो मार्ग गोबिंद, मिटे पाप जपिए हर बिंद। कर हर कर्म सर्वन हर कथा, हर दरगे नानक उज्जल मत्था। बड़भागी ते जन जग माहे, सदा सदा हर के गुण गाहे। राम नाम जो करे विचार, से तनवंत गनी संसार। मन तन मुख बोले हर मुखी, सदा सदा जानो ते सुखी। एको एक एक पछानै, इत उत की ओ सोजी जानै। नाम संग जिसका मन मानिया, नानक तिने निरंजन जानिया। गुर प्रसाद अपन आप सुजै, तिसकी जानो तिश्ना बुझै। साध संग हर हर जस कहत, सर्व रोग त्यो हर जन रहत। अनदन कीर्तन केवल बख्यान, गृहस्थ मैं सोई निर्बान। एक ऊपर जिस जन की आसा, तिसकी कटिया जम की फासा। पार ब्रह्म की जिस मन भूख, नानक सिसे न लागे दुख। जिसको हर प्रभ मन चित आवे, सो संत सुहेला नहीं डुलावे। जिस प्रभ अपना कृपा करे, सो सेवक कहो किस ते डरे। जैसा सा तैसा दृष्टाया, अपने कार्य में आप समाया। सोदत सोदत सोदत सीजया, गुर प्रसाद तत् सब बुझया। जब देखूं तब सब किछ मूल, नानक सो सूखम सोई स्थूल। न किछ जन्मे न किछ मरे, आपन चलत आप ही करे। आवन जावन दृष्ट अनदृष्ट, आज्ञाकारी धारी सब श्रिष्ट। आपे आप सगल में आप, अनक जुगत रच थाप ओ थाप। अबनासी नाही किछ खंड, धारण धार रहो ब्रह्मांड। अलख अपेव पुरख प्रताप, आप जपाए त नानक जाप। जिन प्रभ जाता सो सोभा वंत, सगल संसार उदरे तिन मंत। प्रभ के सेवक सगल उदारन, प्रभ के सेवक दुख विसारन। आपे मेल लय कृपाल, गुर का शब्द जब पै निहाल। उनकी सेवा सोई लागै, जिसनु कृपा करे बड़ भागै। नाम जपत पावे विश्राम, नानक तिन पुरख को उत्तम करमान। जो किछ करे सो प्रभ कै रंग, सदा सदा बसे हर संग। सह सुभाए होवे सो होए, करने हार पछाणे सोए। प्रभ का किया जन मीठ लखाना, जैसा सा तैसा दिष्टाना। जिस ते उपजे तिस माहे समाए, ओए सुख निदान उन्हू बनाए। आपस को आप दीनो मान, नानक प्रभ जन एको जान। स्लोक सर्व कला भरपूर प्रभ, बिरथा जननहार। जाके सिमरन उदरिय, नानक तिस बलिहार अष्टपदी। टूटी गंड नहार गोपाल, सर्ब दिया आपे प्रतपाल। सगल की चिंता जिस मन माहे, तिस ते बिरथा कोई नाहे। रे मन मेरे सदा हर जाप, अबनासी प्रभ आपे आप। आपन किया कछु न होए, जिसो प्राणी लोचै कोए। तिस बिन नाही तेरे किछ काम, गत नानक जप एक हर नाम। रूप बंत होए नाही मोह, प्रभ की जोत सगल घट सो है। तनबंता होए क्या को गर्भ है, जा सब किस तिसका दिया दर्भ है। अत सूरा जे को कहावे, प्रभ की कला बिना कहतावे। जे को होए बहे दातार, तिस देन हार जाने गवार। जिस गुर प्रसाद टूटे हो रोग, नानक सो जन सदा अरोग। ज्यो मंदर को थमे थमन, त्यों गुर का शब्द मने अस्थमन। ज्यो पाखान नाव चढ़तरै, प्राणी गुर चरण लगत निस्तरै। ज्यो अंधकार दीपक प्रगास, गुर दर्शन देख मन होए बिगास। ज्यों महा उद्यान में मार्ग पावे, त्यों साधु संग मिल जोत प्रगटावे। तिन संतन की बाछो तूर, नानक की हर लोचा पूर। मन मूर्ख काहे बिल लाइए, पूर्व लिखे का लिखिया पाइए। दुख सुख प्रभ देवनहार, अवर त्याग तू तिसे चितार। जो कछ करे सोई सुखमान, भूला काहे फिरे अजान। कौन बस्त आई तेरे संग, लपट रहो रसलो भी पतंग। राम नाम जप हृदय माहे, नानक पत छेती घर जाहे। जिस बकर को लैण तू आया, राम नाम संतन घर पाया। तज अवमान लेहो मन मोल, राम नाम हृदय में तोल। लाद खेप संते संगचाल, अवर त्याग बिख्या जंजाल। धन धन कहे सब कोए, मुख उजल हर दरगे सोए। इहो वापार बिरला वापारे, नानक तां कै सद बलिहारे। चरण साध के धोए तो पियो, अर्प साध को अपना जियो। साध की धूर करो स्नान, साध उपर जाइए कुर्बान। साध सेवा बड़ भागी पाइए, साध संघर कीर्तन गाइए। अनक बिगन ते साधु राखै, हर गुण गाए अमृत रस चाखै। ओट गई संति दरयाया, सर्व सुख नानक तै पाया।
ਮ੍ਰਿਤਕ ਕੋ ਜੀ ਬਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੂਰਵ ਲੇਖੇ ਕਾ ਲੈਣਾ ਪਾਏ, ਸਭ ਕਿਛ ਤਿਸਕਾ ਉਹ ਕਰਨੀ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤਹਿ ਲੋਏ, ਜਾਂ ਕੈ ਹਿਰਦੇ ਇੱਕੋ ਸੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕਹਿਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੁਪ੍ਰਸੰਨ, ਅਸ਼ਟਪਦੀ ਅਬਨਾਸੀ ਭ੍ਰਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਇੱਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੇ ਮਨ ਇਹ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਨੰਦ ਰੂਪ ਮੰਗਲ ਸਦ ਜਾਂ ਕੈ, ਸਰਬ ਥੋਕ ਸੁਣੀਏ ਘਰ ਤਾਂ ਕੈ, ਰਾਜ ਮੇ ਰਾਜ ਜੋਗ ਮੇ ਜੋਗੀ, ਤਪ ਮੇ ਤਪੀਸਰ ਗ੍ਰਿਸਤ ਮੇ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾਂ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਹਿ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇ ਸੇ, ਤੈ ਗੁਣ ਮੇ ਜਾਂ ਕੋ ਭਰਮਾਏ।

ਧਾਰ ਅਬਰੋ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਰਬ ਨਿਧਾਨ ਮੇ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਭੁ ਦੋ ਹਰ ਕੀ ਨਾਏ ਦਹਿੰਦ ਸਤਾਵ ਤਿਆਵੇ ਠਾਏ ਤਾਂ ਕੋ ਬਿਗਨ ਨਾ ਲਾਗੈ ਕੋਈ ਜਾਂ ਕੇ ਹਿਰਦੇ ਵਸੇ ਹਰ ਸੋਈ ਕਲ ਤਾਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਲਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਵਨਾਸੀ ਕਉ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਕਿਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਉਧਾਰ ਅਨਕ ਉਪਾਵ ਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਾਂਬਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪੁਛਤਾਨਾ ਗੁਰ ਕੀ ਮਤ ਤੂੰ ਲਿਹੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋਮੇ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਿਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸਚ ਕਰੋ ਬਿਹਾਰ ਈਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਇੱਕੋ ਦੇਖ ਕਹੁ ਨਾਨਕ ਜਾਂ ਕੇ ਮਸਤਕ ਲੇਖ ਇੱਕੋ ਜਪ ਇੱਕੋ ਸਾਲਾਹੇ ਏਕ ਸਿਮਰ ਇੱਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਿਹੋ ਪ੍ਰਭਿਆਪ ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਜਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ

ਐ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੈ ਜੀਵਨ ਦੀਆ ਸੋ ਕਿਉਂ ਬਿਸਰੈ ਜੈ ਅਗਨ ਮੇਰਾ ਖੈ ਗੁਰ ਪ੍ਰਸਾਦ ਕੁਬਿਰ ਲਾਲ ਆਖੈ ਸੋ ਕਿਉਂ ਬਿਸਰੈ ਜੈ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਅਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ

ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾਂ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏ ਕਛ ਨਾ ਦ੍ਰਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋ ਕਹੂੰ ਕਿਸੇ

ਇੱਕੂ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੀ ਲਏ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੀ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਇੱਕ ਸਕਟ ਮਾਹੀ ਅਨਕਰੰਗ ਨਾਨਾ ਦਿਸਤਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦਿਖਿਆ ਜਿਸ ਆਪ ਦਿਖਾਏ ਨਾਨਕ ਤਿਹ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਹਿ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੇਂ ਦੇਖ ਸਸੀਅਰ ਸੂਰ ਨਖੱਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨਵੇਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਨੇ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ

ਦੂਰ ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਭੇਖਨਹਾਰਾ। ਸਗਲ ਸਮਗਰੀ ਜਾਂ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੇ ਮਦ ਅਲਪ ਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੈ ਕਿਛ ਕਰਾ। ਆਪ ਭਲਾ ਕਰਤੂਤ ਅਤਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹ ਜਾਨ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨਿਆਵਨ ਕਾ ਇਹ ਉਸਵਾਉ, ਜਨ ਕੇ ਸੰਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਓ ਅਸਪਦੀ। ਪੂਰੇ ਗੁਰ ਕਾ ਸੁਨੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨੰਤ ਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਧਨ ਕੀ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਨਿਊਜ਼ੀਲੈਂਡ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀਆਂ ਵੱਲੋਂ ਵਪਾਰ ਮਜ਼ਬੂਤੀ ਤੇ ਜ਼ੋਰ। ਇਮੀਗ੍ਰੇਸ਼ਨ ਨੀਤੀ ਤੇ ਸਰਕਾਰ ਅੰਦਰ ਤਣਾਅ ਵਧਿਆ। ਆਕਲੈਂਡ ਬੱਸ ਡਰਾਈਵਰ ਤੇ ਹਮਲੇ ਤੋਂ ਬਾਅਦ ਸੁਰੱਖਿਆ ਚਿੰਤਾ। ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ। ਖ਼ਬਰਾਂ ਵਿਸਤਾਰ ਨਾਲ। ਨਿਊਜ਼ੀਲੈਂਡ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀਆਂ ਨੇ ਅੱਜ ਗੱਲਬਾਤ ਦੌਰਾਨ ਕਿਹਾ ਹੈ ਕਿ ਅਸਥਿਰ ਗਲੋਬਲ ਹਾਲਾਤਾਂ ਦੇ ਬਾਵਜੂਦ ਦੋਵੇਂ ਦੇਸ਼ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਇੰਡੋ ਪੈਸੀਫਿਕ ਖੇਤਰ ਵਿੱਚ ਸਥਿਰਤਾ ਅਤੇ ਸਹਿਯੋਗ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਗਠਜੋੜ ਸਰਕਾਰ ਦੇ ਅੰਦਰ ਅਸਹਿਮਤੀਆਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਇਮੀਗ੍ਰੇਸ਼ਨ ਮੰਤਰੀ ਵੱਲੋਂ ACT ਪਾਰਟੀ ਦੇ ਕੁਝ ਨਵੇਂ ਪ੍ਰਸਤਾਵਾਂ ਤੇ ਆਲੋਚਨਾ ਕੀਤੀ ਗਈ ਹੈ, ਖ਼ਾਸ ਕਰਕੇ ਉਨ੍ਹਾਂ ਨੀਤੀਆਂ ਤੇ ਜਿਨ੍ਹਾਂ ਨਾਲ ਛੋਟੇ ਕਾਰੋਬਾਰਾਂ ਅਤੇ ਖੇਤੀਬਾੜੀ ਸੈਕਟਰ ਤੇ ਵਾਧੂ ਬੋਝ ਪੈ ਸਕਦਾ ਹੈ। ਆਕਲੈਂਡ ਵਿੱਚ ਇੱਕ ਬੱਸ ਡਰਾਈਵਰ ਤੇ ਕਿਰਾਇਆ ਮੰਗਣ ਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਬਲਿਕ ਟ੍ਰਾਂਸਪੋਰਟ ਵਿੱਚ ਡਰਾਈਵਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ ਅਤੇ ਯੂਨੀਅਨਾਂ ਵੱਲੋਂ ਕੜੇ ਕਦਮਾਂ ਦੀ ਮੰਗ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਲਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਹੋਣ ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਸਨ ਅੱਜ ਦੀਆਂ ਤਾਜ਼ਾ ਖ਼ਬਰਾਂ। ਹੋਰ ਅਪਡੇਟ ਲਈ ਸੁਣਦੇ ਰਹੋ ਰੇਡੀਓ ਸਪਾਈਸ।
3: ਇੰਡੋ ਸਪਾਈਸ ਵਰਲਡ ਦੇ ਵਿੱਚ 7 ਦਿਨ ਗਰੋਸਰੀ ਦਾ ਬਹੁਤ ਵੱਡਾ ਭੰਡਾਰ ਲੈ ਕੇ ਹਾਜ਼ਰ ਨੇ ਬਾਬਾ ਟੋਏ ਟੋਏ, ਮੈਨੂੰ ਰੇਵਾ ਅਤੇ ਟੋਰਾਂਗਾ ਦੇ ਵਿੱਚ। ਦੁਨੀਆ ਭਰ ਚ ਵਸੇ ਮਿੱਤਰ ਪਿਆਰਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਪੈਸੇ ਭੇਜਣੇ ਜਾਂ ਮੰਗਵਾਉਣੇ ਹੋਣ, ਯਾਦ ਰੱਖੋ ਮਨੀਗ੍ਰਾਮ, ਆਪਣਿਆਂ ਦਾ ਮਨਪਾਉਂਦਾ ਸਟੋਰ। ਇੰਡੋ ਸਪਾਈਸ ਵਰਲਡ।
4: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
5: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
4: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
5: brooklaw.co.nz ਤੇ ਜਾਓ ਜਾਂ 07838338385 ਤੇ ਕਾਲ ਕਰੋ।

Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰੋ।

0: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ, ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
1: ਐਲਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ, ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ।
2: ਔਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ, ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ ਉਤਾਹੂ, ਕਾਲ ਤਜਿੰਦਰ ਸਿੰਘ 0220605005।
3: ਯਾਰ ਪੁੱਛਿਆ ਓਏ, ਕਦੇ ਆਪਾਂ ਸੁਣਾਉਂਦੇ ਆ ਹੱਡ ਬੀਤੀ ਤੇ ਕਦੇ ਆਪਾਂ ਸੁਣਾਉਂਦੇ ਆ ਜੱਗ ਬੀਤੀ, ਪਰ ਯਾਰ ਕਮਾਲ ਦੀ ਗੱਲ ਹੈ ਓਏ, ਅੱਜ ਤੱਕ ਆਪਾਂ ਕਦੇ ਟਰੱਕ ਡਰਾਈਵਰਾਂ ਦੀ ਯਾਰ ਗੱਲ ਹੀ ਨਹੀਂ ਕੀਤੀ।
4: ਲੈ ਮੈਨੂੰ ਪਤਾ ਤੂੰ ਟਰੱਕ ਡਰਾਈਵਰ ਬਾਈਆਂ ਦੀ ਕੋਈ ਜ਼ਿਆਦਾ ਹੀ ਸਾਈਡ ਲੈਣਾ, ਉਹ ਤੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ।
3: ਤੈਨੂੰ ਕਿਦਾਂ ਪਤਾ ਯਾਰ?
4: ਲੈ ਉਹ ਹਰ ਟਰੱਕ ਡਰਾਈਵਰ ਬਾਈ ਨੇ ਹਰ ਡਾਲੇ ਤੇ ਤੇਰੀ ਫੋਟੋ ਲਾਈ ਹੁੰਦੀ ਹੈ।
3: ਅੱਛਾ,
4: ਤੇ ਨਾਲ ਮੋਟੇ ਅਕਸ਼ਰਾਂ 'ਚ ਲਿਖਿਆ ਹੁੰਦਾ।
3: ਕੀ ਲਿਖਿਆ ਹੁੰਦਾ?
4: ਕਿ ਬੁਰੀ ਨਜ਼ਰ ਵਾਲੀ ਤੇਰਾ ਮੂੰਹ ਕਰ।
5: ਆਪ ਨਾਰਾਇਣ ਕਲਾ ਤਾਰ ਜਗ ਮੇ ਪਰਵਰਿਓ, ਗੁਰ ਨਾਨਕ ਨਾਨਕ ਹਰ ਸੋਏ, ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਉਹ ਖੁਸ਼ ਕਿਸਮਤ ਦਿਨ 1469 ਈਸਵੀ ਕੱਤਕ ਪੂਰਨਮਾਸ਼ੀ, ਜਦੋਂ ਪ੍ਰਕਾਸ਼ ਹੋਇਆ ਰੂਹੇ ਜ਼ਮੀਨ 'ਤੇ, ਕਲਯੁੱਗ ਵਿੱਚ ਨਿਰਾਕਾਰ ਨੇ ਆਕਾਰ ਧਾਰਿਆ, ਇੱਕ ਮਹਾਨ ਪੁਰਖ ਜਗਤ ਗੁਰੂ ਦਾ ਆਗਮਨ ਹੋਇਆ, ਜੋ ਹਸਤੀ ਕਥਨੀ ਤੋਂ ਪਰੇ, ਕਥਨੀ ਤੋਂ ਪਰੇ ਜਿਨ੍ਹਾਂ ਦੀ ਮਹਿਮਾ, ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ।

0: ಸ್ವೀಟ್ಸ್ ಅಂಡ್ ರೆಸ್ಟೋರೆಂಟ್ ಅಸಲಿ ಇಂಡಿಯನ್ ಫ್ಲೇವರ್ಸ್ ನ್ಯೂಜಿಲೆಂಡ್ ಸ್ಟೈಲ್ ವೆಚರ್
1: ಡೈನ್ ಇಂದ ಮಜಾಲು ಹಲ್ವಾಯ್ತಿ ಫ್ರೆಶ್ ಸ್ವೀಟ್ಸ್ ಸ್ನಾಕ್ಸ್ ಚಾಟ್ ಇಂಡೋ ಚೈನೀಸ್ ಅಂಡ್ ಸೌತ್ ಇಂಡಿಯನ್ ಮೆನ್ಯೂ ವಿ ಅವೈಲೇಬಲ್ ಹೇ 100% ನ್ಯೂಜಿಲೆಂಡ್ ಮೇಡ್ ಸ್ವೀಟ್ಸ್ ಡೈಲಿ ಲೈವ್ ಜಿಲೇಬಿ ಸ್ಟಾಲ್ 2-9 ಬಜೆ ತಕ್ ಲಂಚ್ ಟು ಡಿನ್ನರ್ ಥಾಲಿ ಆಪ್ಷನ್ಸ್ ಆಲ್ವೇಸ್ ರೆಡಿ 120 ಬಂದ್ಯಾದ ಪಾರ್ಟಿ ಹಾಲ್ ವಿ ಅವೈಲೇಬಲ್ ಅತೇ ವೆಜ್ ಅಂಡ್ ನಾನ್ ವೆಜ್ ಕೇಟರಿಂಗ್ ವಿ ಕರ್ದಿರಿ ಇಂಡೋರ್ ಯಾ ಔಟ್ಡೋರ್ ವಿಸಿಟ್ ಕರು ಹಲ್ವಾಯಿ ಪಾಪಾ ಟೋಯ್ ಟೋಯ್ 204 ಗ್ರೇಟ್ ಸೌತ್ ರೋಡ್ ಯಾ ಹಲ್ವಾಯಿ ಹ್ಯಾಮಿಲ್ಟನ್ ಏಜ್ 29 ವಿಕ್ಟೋರಿಯಾ ಸ್ಟ್ರೀಟ್
2: ਬੜੀ ਰੀਟ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ ਸਾਡੇ ਵੀ ਵਿੜੇ ਕਿਲਕਾਰੀਆਂ ਹੋਣ
3: ਤਾਂ ਹੀ ਆਪਾਂ ਚੱਲੇ ਆ ਆਯੁਰਵੇਦਾ ਹੈਲਥ ਕਲੀਨਿਕ ਜਿੱਥੇ ਆਯੁਰਵੇਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ
2: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ ਸਟੇ ਪੋਜ਼ਿਟਿਵ ਡਾਟ ਗਿਵ
4: ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ ਬਹੁਤ ਕਨਫਿਊਜ਼ਨ ਹੈ
5: ਓ ਜੀ ਹੁਣ ਫਿਕਰ ਨਾਟ ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ ਫਸਟ ਹੋਮ ਬਾਈ ਕਰਨਾ ਹੋਵੇ ਮੋਰਗੇਜ ਰੀਫਾਈਨਾਂਸ ਬਾਇੰਗ ਇਨਵੈਸਟਮੈਂਟ ਪ੍ਰੋਪਰਟੀ ਕੰਸਟਰਕਸ਼ਨ ਲੋਨ ਬਿਜ਼ਨਸ ਲੋਨ ਐਂਡ ਲੋਨ ਟੂ ਬਾਈ ਕਾਰ ਔਰ ਟਰੱਕ ਔਰ ਟੂ ਪੇ ਆਈਆਰਡੀ ਟੈਕਸ ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 02762863338
6: ਸਪਾਰਕਲ ਜੁਐਲਰਸ ਨਿਊਜ਼ੀਲੈਂਡ ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ ਗੋਲਡ ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
7: ਲੈ ਬਾਇ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ
6: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ
7: ਫਾਰ ਮੋਰ ਇਨਫੋਰਮੇਸ਼ਨ 2772077

0: ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
2: ਵਿਤ ਲੌਂਗ ਵੇ ਮਹਿਲਾਚੀ ਤੇਰੇ ਪਿੱਛੇ ਅੰਗਵਾਚੀ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
4: ਵੇ ਤੂ ਲੌਂਗ ਵੇ ਮਹਿਲਾਚੀ ਤੇਰੇ ਪਿੱਛੇ ਅੰਗਵਾਚੀ।
5: ਉਹ ਮੈਂ ਤਾਂ ਰੇਡੀਓ ਸੁਣਨਾ।
6: ਉਹ ਕਾਕਾ, ਤੂੰ ਫਿਰ ਪੜ੍ਹ ਲਿਖ ਕੇ ਉੱਥੇ ਹੀ ਰਿਹਾ ਨਾ। ਰੇਡੀਓ ਦਾ ਮਤਲਬ ਹੈ ਸਪਾਈਸ ਐਫਐਮ।
7: ਰੇਡੀਓ ਮਤਲਬ ਸਪਾਈਸ ਐਫਐਮ।
6: ਰੇਡੀਓ ਸਪਾਈਸ 88 ਐਫਐਮ।
8: ਹਰ ਵਕਤ ਤੁਹਾਡੇ ਅੰਗ ਸੰਗ। ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ ਰੇਡੀਓ।

ਜੇਕਰ ਲੋਕ ਬੁਰਾਈ ਕਰਨ ਤਾਂ ਤੁਸੀਂ ਦੁਖੀ ਹੋ ਜਾਵੋ, ਜੇ ਲੋਕ ਤਾਰੀਫ ਕਰਨ ਫਿਰ ਤੁਸੀਂ ਖੁਸ਼ ਹੋ ਜਾਵੋ, ਸੁਖੀ ਹੋ ਜਾਵੋ ਕਿ ਅੱਛਾ ਲੋਕ ਤਾਂ ਤਾਰੀਫ ਬੜੀ ਕਰਦੇ ਆ। ਮਤਲਬ ਦੁੱਖ ਸੁੱਖ, ਤੁਹਾਡੇ ਜਿਹੜੇ ਦੁੱਖ ਸੁੱਖ ਦਾ ਬਟਨ ਹੈ ਉਹ ਲੋਕਾਂ ਦੇ ਹੱਥਾਂ ਦੇ ਵਿੱਚ ਹੋ ਗਿਆ, ਇਹਦਾ ਮਤਲਬ ਤਾਂ ਇਹ ਹੋ ਗਿਆ। ਕੋਸ਼ਿਸ਼ ਕਰੋ ਉਹ ਬਟਨ ਲੋਕਾਂ ਦੇ ਹੱਥਾਂ 'ਚ ਨਹੀਂ, ਤੁਹਾਡੇ ਹੱਥਾਂ ਦੇ ਵਿੱਚ ਹੋਵੇ। ਵਧੀਆ ਗੱਲ ਹੈ। ਰੇਡੀਓ ਸਪਾਈਸ 'ਤੇ ਅੱਜ ਇਸ ਵਿਚਾਰ ਦੇ ਨਾਲ ਸੱਚੀ ਸਵੇਰ ਦਾ ਆਗਾਜ਼ ਹੈ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਇਸ ਸੱਜਰੀ ਸਵੇਰ ਦਾ ਆਗਾਜ਼ ਕਰਦੇ ਹਾਂ। ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ, ਤੁਸੀਂ ਵੀ ਕੰਮਾਂ ਕਾਰਾਂ 'ਤੇ ਜਾ ਰਹੇ ਹੋ ਔਰ ਕੰਮਾਂ ਕਾਰਾਂ ਦੇ ਨਾਲ ਨਾਲ ਟ੍ਰੈਫਿਕ ਥੋੜ੍ਹਾ ਜ਼ਿਆਦਾ ਹੈ ਪਾਪਾਕੋਰਾ ਟਾਕਾਨੀਨੀ ਦੇ ਵਿਚਕਾਰ, ਮੰਡਵੇ ਦੇ ਆਸ ਪਾਸ ਵੀ ਹਲਕਾ ਹਲਕਾ ਹੈਵੀ ਫਲੋ ਚੱਲ ਰਿਹਾ ਹੈ ਔਰ ਕੰਮਾਂ ਕਾਰਾਂ ਦਾ ਦਿਨ ਹੈ। ਅਗਰ ਤੁਸੀਂ ਹੈਮਿਲਟਨ ਸਾਈਡ ਤੋਂ ਨਾਰਦਰਨ ਮੋਟਰਵੇ ਕੈਚ ਕੀਤਾ ਅਤੇ ਟਰੈਵਲ ਕਰ ਰਹੇ ਹੋ ਤਾਂ ਹੈਵੀ ਫਲੋ ਤੁਹਾਨੂੰ ਮਿਲੇਗਾ, ਉਧਰੋਂ ਤੁਹਾਨੂੰ ਐਲਸਲੀ ਦੇ ਆਸ ਪਾਸ ਵੀ ਹਲਕਾ ਹਲਕਾ ਫਲੋ ਜ਼ਰੂਰ ਮਿਲੇਗਾ। ਓਟਾਹੋ ਔਰ ਮਾਊਂਟ ਵਿਲਿੰਗਟਨ ਦੇ ਵਿਚਕਾਰ ਵੀ ਕਾਫੀ ਜ਼ਿਆਦਾ ਹੈਵੀ ਫਲੋ ਹੈ, ਬੰਪਰ ਟੂ ਬੰਪਰ ਟ੍ਰੈਫਿਕ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ, 5 ਮਈ ਹੋ ਚੁੱਕੀ ਹੈ, 5th of May, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿਨ ਦੀ ਸ਼ੁਰੂਆਤ ਬਿਲਕੁਲ ਬਹੁਤ ਹੀ ਖੂਬਸੂਰਤ ਅੰਦਾਜ਼ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਗਰ ਤੁਸੀਂ ਸਾਂਝੀ ਕਰਨੀ ਸਾਡੇ ਨਾਲ, ਸਾਡੇ ਸਟੂਡੀਓ ਲਾਈਨ 'ਤੇ ਕਾਲ ਕਰ ਸਕਦੇ ਹੋ 2799-2700 ਰਾਹੀਂ, ਜਾਂ ਫਿਰ ਸਾਨੂੰ ਵਟਸਐਪ ਰਾਹੀਂ ਵੀ ਤੁਸੀਂ ਮੈਸੇਜ ਕਰ ਸਕਦੇ ਹੋ 02-479-9972 'ਤੇ।

ਵਾਕਈ ਹੀ ਪਿੰਡਾਂ ਦੀ ਯਾਦ ਆ ਗਈ ਹੋਏਗੀ ਆਪਣੇ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਦੀ ਜਿੱਥੋਂ ਤੁਸੀਂ ਹੋ, ਔਰ ਪੰਜਾਬ ਦੇ ਪਿੰਡ ਜਿੱਥੇ ਕਿ ਲੋਕਾਂ ਦਾ ਅਜੇ ਵੀ ਪਿਆਰ ਬਹੁਤ ਹੈ, ਔਰ ਕੁਛ ਪਿੰਡਾਂ ਦੇ ਵਿੱਚ ਤਾਂ ਲੋਕ ਆਪਸ ਦੇ ਵਿੱਚ ਬਹੁਤ ਮਿਲ ਜੁਲ ਕੇ ਰਹਿੰਦੇ ਆ ਜਿਹੜੇ ਬਚੇ ਹੋਏ ਆ। ਵੈਸੇ ਪਿੰਡ ਤਾਂ ਖਾਲੀ ਹੀ ਨਜ਼ਰ ਆਉਂਦੇ ਆ, ਅਸੀਂ ਜਾਂਦੇ ਹਾਂ ਗੇੜੀ ਛੇੜੀ ਮਾਰ ਕੇ ਵਾਪਸ ਆ ਜਾਂਦੇ ਹਾਂ। ਉੱਥੇ ਰਹਿਣਾ ਕਿਉਂ ਨਹੀਂ ਚਾਹੁੰਦਾ ਕੋਈ, ਕਿਉਂ ਨਹੀਂ ਰਹਿਣਾ ਚਾਹੁੰਦੇ ਆ? ਕਿਉਂਕਿ ਉੱਥੇ ਦੇ ਸਿਸਟਮ ਤੋਂ ਲੋਕ ਦੁਖੀ ਹੈ, ਜੋ ਸਿਸਟਮ ਉੱਥੇ ਹੈ। ਸੋ ਹੁਣ ਦੇਖਣਾ ਇਹ ਇਲੈਕਸ਼ਨ ਦੇ ਵਿੱਚ ਲੋਕ ਕੁਛ ਚੇਂਜਸ ਲੈ ਕੇ ਆਉਂਦੇ ਜਾਂ ਨਹੀਂ, ਬਦਲਾਅ ਕੁਛ ਲੈ ਕੇ ਆਉਂਦੇ ਕਿ ਨਹੀਂ ਆਉਂਦੇ। ਕਿਉਂਕਿ ਜੇਕਰ ਉੱਥੇ ਆਪਣਾ ਰਾਜ ਨਹੀਂ ਹੈ ਪੰਜਾਬ ਦੇ ਵਿੱਚ, ਤਾਂ ਕੋਈ ਵੀ ਤੁਹਾਨੂੰ ਉੱਥੇ ਸੁਖੀ ਨਹੀਂ ਦੇਖ ਸਕੇਗਾ। ਇਸ ਕਰਕੇ ਆਪਣਾ ਪੰਜਾਬ ਬਚਾਉਣਾ ਹੈ ਤਾਂ ਉੱਥੇ ਦੇ ਲੋਕਾਂ ਨੂੰ ਆਪਣੇ ਸਿੱਖ ਰਾਜ ਦੇ ਨਾਲ ਚੱਲਣਾ ਪਏਗਾ। ਸੋ ਆਪਣੇ ਹੱਥਾਂ ਦੇ ਵਿੱਚ ਪੰਜਾਬ ਲੈਣਾ ਪਏਗਾ। ਰੱਬ ਅਜੇ ਵੀ ਵੱਸਦਾ ਹੈ, ਕਿਉਂਕਿ ਉਹ ਦਸਾਂ ਗੁਰੂਆਂ ਦੀ ਧਰਤੀ ਹੈ ਨਾ, ਇਸ ਕਰਕੇ ਰੱਬ ਸਭ ਜਗ੍ਹਾ 'ਤੇ ਵੱਸਦਾ ਹੈ। ਸੋ ਰੇਡੀਓ ਸਪਾਈਸ 'ਤੇ ਅੱਜ ਇਸ ਵਿਚਾਰ ਦੇ ਨਾਲ, ਅੱਜ ਦੀਆਂ ਗੱਲਾਂ ਬਾਤਾਂ ਦੇ ਨਾਲ ਸੱਜਰੀ ਸਵੇਰ ਦਾ ਆਗਾਜ਼ ਟੀਨੂ ਰੀਨਾ ਮੁਲਤਾਨੀ ਜੀ, ਸੋ ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਸਵਾਗਤ ਕਰਦੇ ਹਾਂ। ਔਰ ਬਾਕੀ ਜਿੰਨੇ ਵੀ ਲਿਸਨਰਸ ਹੌਲੀ ਹੌਲੀ ਸਾਡੇ ਨਾਲ ਜੁੜਦੇ ਜਾਣਗੇ ਉਹਨਾਂ ਨੂੰ ਜੁੜਦੇ ਜਾਵਾਂਗੇ ਤੁਹਾਡੇ ਨਾਲ। ਅਤੇ ਤੁਸੀਂ ਵੀ ਕੁਛ ਸੁਣਨਾ ਹੋਵੇ, ਕੁਛ ਕਹਿਣਾ ਹੋਵੇ, ਕੋਈ ਗੱਲਬਾਤ ਹੈ ਜਾਂ ਅੱਜ ਤੁਹਾਡਾ ਜਨਮ ਦਿਨ ਹੈ, ਤਾਂ ਤੁਸੀਂ ਜ਼ਰੂਰ ਆਪਣੇ ਮੈਸੇਜਸ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਔਰ ਤੁਹਾਨੂੰ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਵਿਸ਼ ਕਰਾਂਗੇ ਤੁਹਾਡੀ ਵੈਡਿੰਗ ਐਨੀਵਰਸਰੀ ਹੈ ਜਾਂ ਫਿਰ ਅੱਜ ਤੁਹਾਡੀ ਤੁਹਾਡਾ ਜਨਮਦਿਨ ਹੈ, ਤੁਹਾਡਾ ਬਰਥਡੇ ਹੈ, ਤਾਂ ਆਪਣੇ ਮੈਸੇਜ ਵਟਸਐਪ ਕਰ ਸਕਦੇ ਹੋ ਸਾਨੂੰ। ਇਸ ਗੀਤ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਵੈਦਰ ਰਿਪੋਰਟ। ਵੈਸੇ ਆਕਲੈਂਡ ਦੇ ਵਿੱਚ ਇਸ ਵਕਤ ਕਰੰਟ ਟੈਂਪਰੇਚਰ 15 ਡਿਗਰੀ ਸੈਲਸੀਅਸ। ਤੁਸੀਂ ਵੀ ਆਪਣੇ ਸ਼ਹਿਰ ਦਾ ਹਾਲ ਚਾਲ ਦੱਸ ਸਕਦੇ ਹੋ ਤਸਵੀਰਾਂ ਰਾਹੀਂ, ਫੋਟੋ ਖਿੱਚੋ ਔਰ ਪਹੁੰਚਾ ਦਿਓ ਫਿਰ ਸਾਡੇ ਤੱਕ।

0: ਵੀਰਬਲ ਜੀ ਦਾ ਬਹੁਤ ਹੀ ਖੂਬਸੂਰਤ ਅੰਦਾਜ਼ ਇਸ ਵਕਤ ਤੁਸੀਂ ਸੁਣ ਰਹੇ ਸੀ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ। ਅੱਜ ਦੀ ਸਜਰੀ ਸਵੀਰ ਦੇ ਵਿੱਚ ਕੁਲਵੰਤ ਸਿੰਘ ਜੀ ਜੋ ਕਿ ਫਲੈਟ ਬੁਸ਼ ਤੋਂ ਸੁਣ ਰਹੇ ਹਾਂ, ਸੋ ਬਹੁਤ ਬਹੁਤ ਮਿਹਰਬਾਨੀ, ਤੁਸੀਂ ਕਮੈਂਟਸ ਕਰਕੇ ਆਪਣੇ ਹਾਜ਼ਰੀ ਭਰਦੇ ਹੋ, ਹਾਜ਼ਰੀ ਭਰਨੀ ਹਰੇਕ ਮਹਿਫਲ ਦੇ ਵਿੱਚ, ਚਾਹੇ ਉਹ ਜਨਮ ਦਿਨ ਮਨਾ ਰਹੇ ਹਾਂ, ਉੱਥੇ ਕਿਸੇ ਪਾਰਟੀ ਦੀ ਮਹਿਫਲ ਜੰਮੀ ਹੋਈ ਹੈ, ਜਾਂ ਫਿਰ ਇਹ ਵੀ ਇੱਕ ਮਹਿਫਲ ਹੈ, ਸਜਰੀ ਸਵੇਰ ਨਾਲ ਤੁਸੀਂ ਜੁੜਦੇ ਹੋ, ਸੋ ਇਹ ਸਮਝੋ ਕਿ ਕਿਸੇ ਮਹਿਫਲ ਨਾਲ ਜੁੜੇ ਹੋਏ ਹੋ, ਉਸ ਮਹਿਫਲ ਦੇ ਵਿੱਚ ਹਾਜ਼ਰੀ ਭਰਨੀ ਬਹੁਤ ਜ਼ਰੂਰੀ ਹੈ, ਆਪਣੀ ਸ਼ਮੂਲੀਅਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਤੁਸੀਂ ਹਾਜ਼ਰ ਹੋ, ਇਸ ਵਕਤ ਹਰੇਕ ਨਾਲ ਜੁੜੇ ਹੋਏ ਹੋ। ਸੋ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਅੱਜ ਦੇ ਵੈਦਰ ਦੀ ਗੱਲ ਕਰੀਏ। 7:00 ਫਿਲਹਾਲ 50 ਮਿੰਟ ਹੋ ਚੁੱਕੇ ਹੈ।
1: ਹੁਣ ਪੇਸ਼ ਨੇ ਰੇਡੀਓ ਸਪਾਈਸ ਉੱਤੇ ਮੌਸਮੀ ਜਾਣਕਾਰੀਆਂ।
0: ਵੈਸੇ ਵੈਦਰ ਇਸ ਵਕਤ ਔਕਲੈਂਡ ਆ, 15 ਡਿਗਰੀ ਦੇ ਕਰੀਬ ਤਾਪਮਾਨ ਹੈ ਅੱਜ, ਮੈਕਸੀਮਮ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਤੱਕ ਜਾਏਗਾ ਔਰ ਘੱਟੋ ਘੱਟ 16 ਡਿਗਰੀ ਤੱਕ ਰਹੇਗਾ, ਔਰ ਅੱਜ ਹਲਕੇ ਹਲਕੀਆਂ ਹਵਾਵਾਂ ਚੱਲਣਗੀਆਂ, ਹਲਕੇ ਹਲਕੇ ਬੱਦਲ ਰਹਿਣਗੇ, ਹਲਕੀ ਜਿਹੀ ਡ੍ਰਿਜ਼ਲ ਦੇ ਰਾਤ ਦੇ ਸਮੇਂ ਚਾਂਸਿਸ ਬਣੇ ਹੋਏ ਹੈ। ਸ਼ਾਮ ਦੇ ਵਕਤ ਥੋੜ੍ਹਾ ਜ਼ਿਆਦਾ ਕਲਾਉਡੀ ਹੋਏਗਾ ਔਰ ਅੱਜ ਸਨਸੈਟ ਦਾ ਸਮਾਂ ਜੋ ਹੈ 5:31 ਤੇ ਹੈ। ਔਰ ਇੱਧਰ ਵਲਿੰਗਟਨ ਸ਼ਹਿਰ ਦੀ ਗੱਲ ਕਰੀਏ ਜਿੱਥੇ ਕਿ 13 ਡਿਗਰੀ ਦੇ ਕਰੀਬ ਤਾਪਮਾਨ ਹੈ, ਔਰ ਵਲਿੰਗਟਨ ਸ਼ਹਿਰ ਦੇ ਵਿੱਚ ਵੀ ਅੱਜ ਹਲਕੇ ਹਲਕੇ ਹਾਈ ਕਲਾਊਡਸ ਰਹਿਣਗੇ, ਸ਼ਾਮ ਦੇ ਵਕਤ ਥੋੜ੍ਹਾ ਜ਼ਿਆਦਾ ਕਲਾਊਡੀ ਰਹੇਗਾ, ਹਲਕੇ ਹਲਕੀ ਹਵਾ ਚੱਲੇਗੀ, ਬਾਰਿਸ਼ ਦੀ ਪੋਸੀਬਿਲਿਟੀ ਨਹੀਂ ਹੈ, ਔਰ ਅੱਜ ਵੱਧ ਤੋਂ ਵੱਧ 10 ਡਿਗਰੀ ਘੱਟੋ ਘੱਟ 9 ਡਿਗਰੀ ਸੈਲਸੀਅਸ, ਹਲਕੇ ਹਲਕੀ ਹਵਾ ਚੱਲੇਗੀ, ਸਨਸੈੱਟ ਰਹੇਗਾ ਵਲਿੰਗਟਨ ਸ਼ਹਿਰ ਦਾ 5:23 ਤੇ। ਕ੍ਰਾਈਸਟਚਰਚ ਦੇ ਵਿੱਚ 6 ਡਿਗਰੀ ਦੇ ਕਰੀਬ ਤਾਪਮਾਨ, ਕ੍ਰਾਈਸਟਚਰਚ ਦੇ ਵਿੱਚ ਬਿਲਕੁਲ ਸਾਫ਼ ਮੌਸਮ ਹੈ, ਠੰਡਾ ਕਾਫ਼ੀ ਹੈ, ਰਾਤ ਦੇ ਸਮੇਂ 2 ਡਿਗਰੀ ਘੱਟੋ ਘੱਟ 2 ਡਿਗਰੀ ਤੱਕ ਜਾਏਗਾ, ਅੱਜ ਮੈਕਸੀਮਮ 13 ਯਾਨੀ ਕਿ 13 ਡਿਗਰੀ ਤੱਕ ਜਾਏਗਾ। ਹਲਕੀਆਂ ਹਲਕੀਆਂ ਠੰਡੀਆਂ ਹਵਾਵਾਂ ਚੱਲਣਗੀਆਂ, ਮੌਸਮ ਇੱਕਦਮ ਸਾਫ਼ ਹੈ, ਔਰ ਅੱਜ ਸਨਸੈੱਟ ਦਾ ਸਮਾਂ ਕ੍ਰਾਈਸਟਚਰਚ ਦੇ ਵਿੱਚ 5:27 ਤੇ ਦੱਸਿਆ ਗਿਆ ਹੈ। ਹੈਮਿਲਟਨ ਲਿਸਨਰਸ, ਥੋੜ੍ਹੇ ਸ਼ਹਿਰ ਦੇ ਵਿੱਚ 8 ਡਿਗਰੀ ਦੇ ਕਰੀਬ ਤਾਪਮਾਨ ਹੈ, ਔਰ ਥੋੜ੍ਹੇ ਸ਼ਹਿਰ ਦੇ ਵਿੱਚ ਵੀ ਅੱਜ ਹਲਕੇ ਹਲਕੇ ਹਾਈ ਕਲਾਊਡਸ ਰਹਿਣਗੇ, ਔਰ ਬਾਕੀ ਦੁਪਹਿਰ ਤੋਂ ਬਾਅਦ ਹਲਕਾ ਜਿਹਾ ਮੌਸਮ ਸਾਫ਼ ਹੋਏਗਾ, ਸ਼ਾਮ ਦੇ ਵਕਤ ਅਗੇਨ ਕਾਫ਼ੀ ਕਲਾਊਡੀ ਰਹੇਗਾ, ਹਲਕੇ ਹਲਕੀਆਂ ਹਵਾਵਾਂ ਚੱਲਣਗੀਆਂ, ਬਾਰਿਸ਼ ਨਹੀਂ ਹੋਏਗੀ, ਅੱਜ ਸਨਸੈੱਟ ਦਾ ਸਮਾਂ ਜੋ ਹੈ 5:28 ਤੇ ਹੈ। ਸੋ ਇਸ ਤੋਂ ਬਾਅਦ ਡੋਰਾਂਗਾ ਟਿਪ ਹੋ ਕੇ ਚੱਲਦੇ ਹਾਂ ਜਿੱਥੇ ਕਿ 10 ਡਿਗਰੀ ਦੇ ਕਰੀਬ ਤਾਪਮਾਨ ਹੈ, ਮੈਕਸੀਮਮ 17 ਡਿਗਰੀ ਯਾਨੀ ਕਿ 17 ਡਿਗਰੀ ਸੈਲਸੀਅਸ, ਮਿਨੀਮਮ ਟੈਂਪਰੇਚਰ 11 ਡਿਗਰੀ ਸੈਲਸੀਅਸ ਹੈ, ਔਰ ਅੱਜ ਮੌਸਮ ਜ਼ਿਆਦਾਤਰ ਸਨੀ ਰਹੇਗਾ, ਹਲਕੇ ਹਲਕੇ ਹਾਈ ਕਲਾਊਡਸ ਰਹਿਣਗੇ ਪੂਰਾ ਦਿਨ, ਹਲਕੇ ਹਲਕੀ ਹਵਾ ਵੀ ਚੱਲੇਗੀ, ਅਤੇ ਸਨਸੈੱਟ ਦਾ ਸਮਾਂ 5:24 ਤੇ ਹੈ।

0: ਵੈਦਰ ਰਿਪੋਰਟ ਤੁਹਾਡੇ ਤੱਕ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ। ਪ੍ਰੋਗਰਾਮ ਸੱਜਰੀ ਸਵੇਰ ਦੌਰਾਨ 7:50 ਦੇ ਕਰੀਬ ਅਸੀਂ ਹਰ ਰੋਜ਼ ਦੱਸਦੇ ਹਾਂ ਮੌਸਮ ਦਾ ਹਾਲ ਚਾਲ, ਤੁਹਾਡੇ ਸ਼ਹਿਰ ਦਾ ਇਸ ਵਕਤ ਵੈਦਰ ਕੀ ਕਹਿੰਦਾ ਹੈ। ਵੈਸੇ ਟੈਂਪਰੇਚਰ ਤਾਂ ਮੈਂ ਦੱਸ ਦਿੱਤਾ, ਔਰ ਅਸਮਾਨ ਦੀ ਜਾਂ ਫਿਰ ਕਿਸੇ ਵਧੀਆ ਜਗ੍ਹਾ ਦੀ ਤੁਸੀਂ ਫੋਟੋ ਖਿੱਚ ਕੇ ਭੇਜ ਸਕਦੇ ਹੋ, ਪਿਕਚਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਕਹਿੰਦੇ ਤੁਹਾਡਾ ਗਿਆਨ, ਤੁਹਾਡੀ ਨਿਮਰਤਾ, ਤੁਹਾਡੀ ਬੁੱਧੀ, ਤੁਹਾਡੇ ਅੰਦਰ ਦੀ ਹਿੰਮਤ ਅਤੇ ਤੁਹਾਡੇ ਚੰਗੇ ਕਰਮ, ਤੁਹਾਡੀ ਸੱਚ ਬੋਲਣ ਦੀ ਆਦਤ, ਸਭ ਤੋਂ ਵੱਡਾ ਪਰਮਾਤਮਾ 'ਤੇ ਵਿਸ਼ਵਾਸ ਹੈ। ਆਪਣਾ ਵਿਸ਼ਵਾਸ ਇਸੇ ਤਰ੍ਹਾਂ ਹੀ ਬਣਾਏ ਰੱਖੋ, ਜ਼ਿੰਦਗੀ ਦੀ ਹਰ ਮੁਸ਼ਕਿਲ ਆਸਾਨ ਹੋ ਜਾਏਗੀ।
1: ਪਾਪਾ ਟੋਇਟੋਏ, ਫਲੈਟਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਆਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ, ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕੀਟ, ਨੰਬਰ 5 ਮੋਜ਼ਲ ਐਪ, ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
2: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟੋਏ।
3: ਯੇ ਮੈਂ ਜਿੱਤ ਗਿਆ।
4: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
5: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ,
1: 24+58+93+76 ਕਾਲ ਕਰੋ 09977996 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 09977996 ਫੋਨ ਤੋਂ ਦੂਰ SIP ਅਬੈਕਸ ਜ਼ਰੂਰ।
0: ਸੋਸ਼ਲ ਮੀਡੀਆ ਦੇ ਉੱਪਰ ਦੁਸਾਂਝ ਦੇ ਖਿਲਾਫ ਸਿੱਖ ਕਮਿਊਨਿਟੀ ਦਾ ਗੁੱਸਾ ਜਿਹੜਾ ਹੈ ਉਹ ਕਹਿੰਦੇ ਲਾਵਾ ਬਣ ਕੇ ਫੁੱਟਿਆ ਹੈ, ਕਿਉਂਕਿ ਦਲਜੀਤ ਦੁਸਾਂਝ ਵੈਸੇ ਤਾਂ ਗੱਲ ਕਰਦਾ ਹੈ ਕਿ ਪੰਜਾਬੀ ਆ ਗਏ ਹੋਏ, ਮੈਂ ਆਪਣੀ ਪਹਿਚਾਣ ਬਣਾਈ ਹੈ ਇੱਕ ਖਾਸ ਪਹਿਚਾਣ ਪੱਗ ਦੇ ਨਾਲ, ਔਰ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੈ, ਪੰਜਾਬੀਆਂ ਦੀ ਗੱਲ ਹੁੰਦੀ ਹੈ, ਅਤੇ ਫਿਰ ਉੱਥੇ ਸਿੱਖਾਂ ਦੇ ਖਿਲਾਫ ਬੋਲਣ ਦੀ ਕੀ ਲੋੜ ਸੀ। ਸੋ ਸਿਮਰਨਜੀਤ ਮਾਨ ਇਹਨਾਂ ਨੇ ਕਿਹਾ ਹੈ ਕਿ ਦਲਜੀਤ ਨੂੰ ਕੀ ਲੋੜ ਸੀ ਸਿੱਖਾਂ ਦੇ ਮਾਮਲੇ ਦੇ ਵਿੱਚ ਬੋਲਣ ਦੀ, ਉਹ ਕੈਨੇਡਾ ਨਾ ਕਿ ਭਾਰਤ ਹੈ, ਉਹ ਬਿਲਕੁਲ। ਸੋ ਉੱਥੇ ਕੈਨੇਡੀਅਨ ਕੁਛ ਪੰਜਾਬੀ ਇਹਨਾਂ ਦੇ ਸ਼ੋਅ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਕੈਨੇਡਾ ਸ਼ੋਅ, ਕੈਨੇਡਾ ਦੇ ਵਿੱਚ ਇਹਨਾਂ ਦਾ ਟੂਰ ਚੱਲ ਰਿਹਾ ਹੈ ਔਰ ਜਗ੍ਹਾ ਜਗ੍ਹਾ ਹਰੇਕ ਸ਼ਹਿਰ ਦੇ ਵਿੱਚ ਇਹਨਾਂ ਦੇ ਸ਼ੋਅ ਹੋ ਰਿਹਾ, ਔਰ ਸ਼ਾਂਤਮਈ ਢੰਗ ਦੇ ਨਾਲ ਜੇ ਕੋਈ ਆਪਦਾ ਪ੍ਰਦਰਸ਼ਨ ਕਰਦਾ ਹੈ, ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈ, ਸੋ ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਅਤੇ ਜੇ ਤਿਰੰਗਾ ਲੈ ਕੇ ਉਹ ਆਪ ਸਟੇਜ ਦੇ ਉੱਤੇ ਲਹਿਰਾ ਸਕਦਾ, ਤਾਂ ਫਿਰ ਕੋਈ ਆਪਦਾ ਝੰਡਾ ਕਿਉਂ ਨਹੀਂ ਲਹਿਰਾ ਸਕਦਾ। ਪੰਜਾਬ ਦੇ ਮਹਾਰਾਜੇ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਜਾਂਦੇ ਸੀ, ਸੋ ਉਹਨਾਂ ਨੂੰ ਵੀ ਕੱਢ ਦਿੱਤਾ ਜਾਂਦਾ ਸੀ। ਸੋ ਉਹਨਾਂ ਨੇ ਇਹ ਕਿਹਾ ਕਿ ਉਹ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਸੀ, ਸੋ ਮੈਨੂੰ ਨਹੀਂ ਲੱਗਦਾ ਕਿ ਉਹ ਇਹਦਾ ਸ਼ੋਅ ਲੱਗਣ ਦੇਣਗੇ। ਹੁਣ ਦਿਲਜੀਤ ਦੁਸਾਂਝ ਦੇ ਸ਼ੋਅ ਦੇ ਖਿਲਾਫ ਹੈ ਸਿੱਖ ਕਮਿਊਨਿਟੀ, ਔਰ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇੱਕ ਪਾਸੇ ਜੋ ਖਾਸ ਕਰਕੇ ਜੋ ਦੋਗਲੇ ਇਨਸਾਨ ਹੁੰਦੇ ਆ ਉਹਨਾਂ ਤੋਂ ਸਾਡੇ ਜਿਹੜੇ ਪੱਕੇ ਸਿੱਖ ਹੈ, ਜਿਹੜੇ ਵਾਕਈ ਚਾਹੁੰਦੇ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ, ਔਰ ਹੁਣ ਤੱਕ ਸਾਡੇ ਹੱਕਾਂ ਦੇ ਖਿਲਾਫ ਗੌਰਮੈਂਟ ਪਤਾ ਨਹੀਂ ਕੀ ਕੁਛ ਕਰਦੀ ਰਹੀ, ਕਿਹੜੀਆਂ ਕਿਹੜੀਆਂ ਸਾਜ਼ਿਸ਼ਾਂ, ਔਰ ਆਪਣੇ ਹੱਕਾਂ ਦੀ ਗੱਲ ਕਰਦੇ ਕਰਦੇ ਸਾਡੇ ਤੁਸੀਂ ਦੇਖੋ ਕਿ ਕਿੰਨੇ ਪੰਜਾਬ ਦੇ ਸਿੱਖ ਨੌਜਵਾਨ ਸੈਂਟਰ ਗੌਰਮੈਂਟ ਨੇ ਮਰਵਾ ਦਿੱਤੇ। ਔਰ ਹੁਣ ਜੇ ਗੱਲ ਕਰੀਏ ਅੱਜ ਤੱਕ, ਜੇ ਦਿਲਜੀਤ ਦੁਸਾਂਝ ਨੂੰ ਨਾ ਤਾਂ ਕਿਸੇ ਗੈਂਗਸਟਰ ਵੱਲੋਂ ਧਮਕੀ ਆਈ ਹੈ ਨਾ ਕਿਸੇ ਹੋਰ ਵੱਲੋਂ, ਤੋ ਦਿਲਜੀਤ ਦੁਸਾਂਝ ਬੇਪਾਕ ਆਪਣੇ ਸ਼ੋਅ ਕਰ ਰਿਹਾ ਔਰ ਸਕਸੈਸਫੁਲ ਵੀ ਹੋ ਰਿਹਾ। ਸੋ ਕਿਤੇ ਨਾ ਕਿਤੇ ਤਾਂ ਦੋਗਲਾਪਨ ਇਹਦਾ ਨਜ਼ਰ ਆ ਰਿਹਾ ਹੈ, ਔਰ ਜਦੋਂ ਖੁਦ ਸਟੇਜ ਦੇ ਉੱਤੇ ਵਾਕਈ ਸਿਮਰਨਜੀਤ ਮਾਨ ਜੀ ਨੇ ਸਹੀ ਗੱਲ ਕਹੀ ਹੈ ਕਿ ਜੇ ਉਹ ਆਪ ਗੌਰਮੈਂਟ ਦਾ ਯਾਨੀ ਕਿ ਭਾਰਤ ਦਾ ਤਿਰੰਗਾ ਲੈ ਕੇ ਸਟੇਜ ਉੱਤੇ ਲਹਿਰਾ ਸਕਦਾ ਅਤੇ ਫਿਰ ਸ਼ਾਂਤਮਈ ਢੰਗ ਦੇ ਨਾਲ ਉੱਥੇ ਖੜ੍ਹੇ ਕੁਛ ਪੰਜਾਬੀ ਸਿੱਖ ਨੌਜਵਾਨ ਆਪਦੇ ਖਾਲਿਸਤਾਨ ਦਾ ਝੰਡਾ ਕਿਉਂ ਨਹੀਂ ਲਹਿਰਾ ਸਕਦੇ? ਇਹੀ ਫਰਕ ਹੁੰਦਾ ਨਾ ਸਿੱਧੂ ਮੂਸੇਵਾਲੇ ਅਤੇ ਕੁਛ ਦੋਗਲੇ ਲੋਕਾਂ ਦਾ।
6: ਸੁਣਨ ਨੂੰ ਕੀ ਕੁਛ ਮਿਲ ਸਕਦਾ?
7: ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਦੇ ਵੱਜਣਾ ਲਫੇੜੇ ਵਾਂਗੂ,

0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।
1: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
2: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ। ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
1: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮਿਨੀਅਨ ਰੋਡ, ਮਾਊਂਟ ਰੋਸਕਿਨ, 23 ਐਰਕ ਬੇਕਰ ਪਲੇਸ, ਬਾਬਾ ਟੋਇਟੋਏ। ਬੋਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।
3: ਗੁਰੂ ਮਾਠ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ, ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ, ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਠ, 1542-158 ਕੋਲਮਾ ਰੋਡ, ਪਾਪਾ ਟੋਇਟੋਏ। ਕਾਲ 0927722286 ਔਰ ਵਟਸਐਪ 0223-172-134 ਔਰ ਵਿਜ਼ਿਟ gurumaath.co.nz। ਨੇਸ਼ਨ ਵਾਈਡ ਸ਼ਿਪਿੰਗ ਅਵੇਲੇਬਲ।
4: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਖਾਸ ਮੌਕੇ ਤੇ ਗਲਿਟਰ ਜੂਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ 22 ਕੈਰੇਟ ਗੋਲਡ ਜੂਲਰੀ ਡਾਇਮੰਡ ਜੂਲਰੀ ਅਤੇ ਸਿਲਵਰ ਜੂਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ ਗਲਿਟਰ ਜੂਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਨੈਕਸਟ ਟੂ SB ਬੈਂਕ ਫੋਨ 02244000 ਤੇ ਨਾ ਫੇਸਬੁੱਕ ਨਾ ਟਵਿੱਟਰ ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ
1: ਬਸ ਫੇਸਬੁੱਕ ਇੰਸਟਾ ਤੇ ਰੀਲਸ ਦੇਖੀ ਜਾਓ ਇੰਸ਼ੋਰੈਂਸ ਨਾ ਕਰਾਇਓ
2: ਓ ਡਾਰਲਿੰਗ ਫਿਕਰ ਨਾਟ ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਟਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼
1: ਲਾਈਫ ਮੈਡੀਕਲ ਟਰਾਮਾ IP ਐਟਸੈਟਰਾ ਫਰੋਮ ਯੀਅਰਸ ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੂਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ ਗੈਟ ਇਨ ਟੱਚ ਟੂਡੇ ਕਾਲ 6422-698-7837 ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ
3: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ
4: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ
3: ਸਟੂਡੈਂਟ ਵੀਜ਼ਾ ਵਰਕ ਵੀਜ਼ਾ ਰੈਜ਼ੀਡੈਂਸ ਸਹੀ ਰਾਹ ਤੇ ਸਹੀ ਸਲਾਹ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ
4: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ ਅਨੀਸ਼ ਰਾਣਾ ਐਂਡ ਸੌਮਿਆ ਮਲਿਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ ਕਾਲ ਕਰੋ 02101085312295 ਜਾਂ 02252800084
3: ਔਰ ਵਿਜ਼ਿਟ 1 ਪੋਲਨ ਸਟਰੀਟ ਗ੍ਰੇ ਲੇਨ ਆਕਲੈਂਡ
4: ਮਿਲੇਨੀਅਲਸ ਇਮੀਗ੍ਰੇਸ਼ਨ NZ ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ
5: ਸੋ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਜਲਦ ਹੀ ਸਿੰਗਾਪੁਰ ਦੇ ਦੌਰੇ ਤੇ ਨਿਕਲਣਗੇ ਔਰ ਨਿਊਜ਼ੀਲੈਂਡ ਤੇ ਸਿੰਗਾਪੁਰ ਦੇ ਬਿਜ਼ਨਸ ਵਾਸਤੇ ਕੁਛ ਅਹਿਮ ਡੀਲਸ ਜਿਹੜੀ ਹੈ ਉਹ ਬਿਜ਼ਨਸ ਦਾ ਕਰਨ ਦੀ ਸੋਚ ਰਹੇ ਹਾਂ ਹੁਣ ਦੇਖਣਾ ਹੈ ਕਿ ਇਸ ਡੀਲ ਦੇ ਨਾਲ ਕੀ ਫਾਇਦੇ ਹੁੰਦੇ ਆ ਨਿਊਜ਼ੀਲੈਂਡ ਨੂੰ ਬਿਲਕੁਲ ਸੋ ਨਿਊਜ਼ੀਲੈਂਡ ਨੂੰ ਇਸ ਵਕਤ ਜੋ ਹੈ ਜ਼ਿਆਦਾਤਰ ਵਪਾਰ ਬਿਜ਼ਨਸ ਕਿਉਂਕਿ ਇੱਥੇ ਨਿਊਜ਼ੀਲੈਂਡ ਦੇ ਜਿਹੜੇ ਛੋਟੇ ਛੋਟੇ ਬਿਜ਼ਨਸ ਹੈ ਉਹਨਾਂ ਨੂੰ ਕਾਫੀ ਘਾਟੇ ਪੈ ਰਹੇ ਆ ਕੁਝ ਬਿਜ਼ਨਸ ਬੰਦ ਵੀ ਹੋ ਰਹੇ ਆ ਔਰ ਈਵਨ ਕਿ ਵੱਡੀਆਂ ਵੱਡੀਆਂ ਕੰਪਨੀਆਂ ਵੀ ਬੰਦ ਹੋ ਰਹੀਆਂ ਨੇ ਔਰ ਹੁਣ ਜਿਹੜੇ ਨਵੇਂ ਬਿਜ਼ਨਸਮੈਨ ਇੱਥੇ ਆ ਰਹੇ ਨੇ ਜਾਂ ਫਿਰ ਮਨੀ ਸਪੈਂਡ ਕਰ ਰਹੇ ਨੇ ਜਾਂ ਫਿਰ ਕਈ ਕੰਟਰੀਜ਼ ਨਾਲ ਡੀਲ ਹੋ ਰਹੀ ਹੈ ਬਿਜ਼ਨਸ ਦੀ ਤਾਂ ਇਹਦਾ ਕੁਛ ਨਾ ਕੁਛ ਤਾਂ ਫਾਇਦਾ ਹੋਏਗਾ

0: ਦੀ ਜਾਨ ਹੈ, ਤੂੰ ਇੱਕ ਵਾਰ ਜਾ ਕੇ ਕਹਿ ਦੀ ਹੈ।
1: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: ਨਮਸਕਾਰ ਰਵਿੰਦਰ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਹੈਲੋ
2: ਵੀਰੇ, ਪੰਮਾ ਬੋਲਦਾ ਜੀ।
1: ਤੂੰ ਮੇਰਾ ਨੰਬਰ ਕਿੱਥੋਂ ਲਿਆ?
2: ਜਿੱਥੋਂ ਤੇਰੇ ਪਾਪੇ ਦਾ ਲਿਆ ਸੀ।
3: ਤੁਸੀਂ ਜਾਨਵਰ ਤਾਂ ਦੇਖੇ ਹੋਣਗੇ ਪਰ ਇਨਾ ਅੱਗੇ ਨਹੀਂ।
4: ਤਮੀ ਦੀ ਆਵਾਜ਼ ਹਰ ਵਕਤ ਤੁਹਾਡੇ ਅੰਗ ਸੰਗ, ਨਿਊਜ਼ੀਲੈਂਡ ਦਾ ਪੰਜਾਬੀ FM ਰੇਡੀਓ ਸਪਾਈਸ।

0: 07 839 0092।
1: ਵਿਛੜੇ ਵਤਨ ਪੰਜਾਬ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਰਾਤੋ ਰਾਤ ਅਪਡੇਟ ਹੁੰਦੀਆਂ ਨੇ, ਉਹਨਾਂ ਦੀ ਸਾਂਝ ਤੁਹਾਡੇ ਨਾਲ ਹਰੇਕ ਦੁਪਹਿਰ। ਨਜ਼ਰਸਾਨੀ, ਤਬਸਰੇ, ਵਿਚਾਰ ਚਰਚਾ ਪ੍ਰੋਗਰਾਮ ਨਿਊਜ਼ ਆਵਰ ਦੇ ਦੌਰਾਨ ਦੁਪਹਿਰ 2 ਵਜੇ ਤੋਂ ਲੈ ਕੇ 3 ਵਜੇ ਤੱਕ ਓਨ ਰੇਡੀਓ ਸਪਾਈਸ।
2: ਵੈਸੇ ਇਹਨਾਂ ਕੰਟਰੀਜ਼ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੱਚਿਆਂ ਦੇ ਉੱਤੇ ਹੱਥ ਚੱਕਣਾ ਮਨਾ ਹੀ ਹੈ। ਸੋ ਅਗਰ ਤੁਸੀਂ ਬੱਚੇ ਦੇ ਹੱਥ ਚੱਕਦੇ ਆ, ਅਗਰ ਡਾਕਟਰ ਪ੍ਰੂਵ ਕਰ ਦਿੰਦੇ ਆ ਕਿ ਬੱਚਾ ਹਰਟ ਹੋਇਆ, ਬੱਚੇ ਦੇ ਸੱਟ ਲੱਗੀ ਹੈ, ਤੁਸੀਂ ਥੋੜ੍ਹੇ ਮਾਰਨ 'ਤੇ ਤੁਸੀਂ ਸਲੈਪ ਯਾਨੀ ਕਿ ਈਵਨ ਕਿ ਥੱਪੜ ਮਾਰਨਾ ਵੀ ਜਿਹੜਾ ਹੈ ਬਿਲਕੁਲ ਤੁਸੀਂ ਨਹੀਂ ਮਾਰ ਸਕਦੇ, ਬੱਚਿਆਂ ਨੂੰ ਹੱਥ ਤੱਕ ਨਹੀਂ ਲਾ ਸਕਦੇ। ਹਾਂ, ਵੈਸੇ ਝਿੜਕ ਸਕਦੇ ਆ, ਥੋੜ੍ਹਾ ਬੰਮ ਦੇ ਉੱਤੇ ਉਹਨਾਂ ਦੇ ਇੱਕ ਥੱਪੜ ਲਾ ਸਕਦੇ ਹਾਂ, ਪਰ ਹਾਂ ਜਾਂ ਮੂੰਹ 'ਤੇ ਜਾਂ ਕੰਨ ਦੇ ਉੱਤੇ ਥੱਪੜ ਨਹੀਂ ਲਾ ਸਕਦੇ, ਕਿਉਂਕਿ ਇੱਦਾਂ ਦੇ ਕੇਸਿਸ ਆਏ ਆ। ਉਸ ਤੋਂ ਬਾਅਦ ਹੁਣ ਜਿਹੜਾ ਹੈ ਇਸ ਚੀਜ਼ ਦੇ ਉੱਤੇ ਕਾਫੀ ਸਾਲ ਪਹਿਲਾਂ ਵੋਟਿੰਗ ਵੀ ਹੋਈ ਸੀ ਕਿ ਬੱਚਿਆਂ ਨੂੰ ਥੱਪੜ ਮਾਰ ਸਕਦੇ ਜਾਂ ਨਹੀਂ ਮਾਰ ਸਕਦੇ, ਅਤੇ ਇਹਦੇ ਵਿੱਚ ਬਿਲਕੁਲ ਨੋ ਆਇਆ ਸੀ ਔਰ ਗੈਰ ਕਾਨੂੰਨੀ ਇਸਨੂੰ ਹੈ ਕਿ ਮਤਲਬ ਕਾਨੂੰਨ ਤੌਰ ਦੇ ਉੱਤੇ ਸਹੀ ਨਹੀਂ ਹੈ ਬੱਚਿਆਂ ਨੂੰ ਸਲੈਪ ਕਰਨਾ। ਖਾਸ ਕਰਕੇ ਕੰਨਾਂ ਦੀ ਬਹੁਤ ਪ੍ਰੋਬਲਮ ਆਈ ਹੈ ਬੱਚਿਆਂ, ਕਈ ਬੱਚਿਆਂ ਦੇ ਇੰਨੀ ਜ਼ੋਰ ਨਾਲ ਥੱਪੜ ਕਈ ਵਾਰੀ ਗੁੱਸੇ 'ਚ ਅਸੀਂ ਮਾਰ ਦਿੰਦੇ ਹਾਂ, ਪਰਦੇ ਤੱਕ ਕੰਨਾਂ ਦੇ ਪਰਦੇ ਫਟ ਗਏ। ਸੋ ਉਸ ਤੋਂ ਬਾਅਦ ਇਹ ਫਿਲਹਾਲ ਡਿਸੀਜ਼ਨ ਲਿਆ ਗਿਆ ਸੀ। ਚਾਈਲਡ ਕੇਅਰ ਸੈਂਟਰ ਜਿਹੜਾ ਹੈ ਇਸ ਦੇ ਵਿੱਚ ਬੱਚੇ ਦੇ ਥੱਪੜ ਮਾਰਨ ਦੇ ਦੋਸ਼ ਦੇ ਵਿੱਚ ਇੱਕ ਭਾਰਤੀ ਨੇਪਾਲੀ ਨੌਜਵਾਨ ਜੋ ਹੈ, ਸੋ ਇਸਨੂੰ ਅਰੈਸਟ ਕਰ ਲਿਆ ਗਿਆ ਹੈ। ਸਿਡਨੀ ਚਾਈਲਡ ਕੇਅਰ ਸੈਂਟਰ ਦੀ ਇਹ ਘਟਨਾ ਹੈ। 24 ਸਾਲਾਂ ਦਾ ਇਹ ਵਰਕਰ ਹੈ ਜਵੇਂਦਰ ਜੰਗ ਸ਼ਾਹੀ। ਇਸਦੇ ਵਿਰੁੱਧ ਪੁਲਿਸ ਨੇ ਇੱਕ ਹੋਰ ਘਟਨਾ ਦੇ ਨਾਲ ਰਿਲੇਟਡ ਮਾਮਲਾ ਵੀ ਦਰਜ ਕੀਤਾ ਹੈ ਔਰ ਪੁਲਿਸ ਦੇ ਮੁਤਾਬਿਕ ਚਾਈਲਡ ਕੇਅਰ ਸੈਂਟਰ ਦੇ ਵਿੱਚ ਇਹ ਮਾਮਲਾ ਉਦੋਂ ਸਾਹਮਣੇ ਆਇਆ 3-4 ਸਾਲ ਦਾ ਜਿਹੜਾ ਹੈ ਪਨਨੀਆ ਚਾਈਲਡ ਕੇਅਰ ਸੈਂਟਰ ਹੈ ਉੱਥੇ ਦਾ ਇੱਕ ਕਰਮਚਾਰੀ ਵੱਲੋਂ ਉੱਥੇ ਦਾ ਇੰਪਲੋਏ ਹੈ, ਸੋ ਉੱਥੇ ਥੱਪੜ ਬੱਚੇ ਨੂੰ ਮਾਰੀ ਹੈ ਔਰ ਸ਼ਿਕਾਇਤ ਮਿਲੀ ਆ। 26 ਅਪ੍ਰੈਲ ਨੂੰ ਇਸਨੂੰ ਫਿਲਹਾਲ ਅਰੈਸਟ ਕਰ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਬਹੁਤ ਮਾਮਲੇ ਸਾਹਮਣੇ ਆ ਰਹੇ ਆ ਔਰ ਇਸ ਤੋਂ ਪਹਿਲਾਂ ਵੀ ਹੋਰ 2 ਬੱਚਿਆਂ ਦੇ ਉੱਪਰ ਇਸਨੇ ਥੱਪੜਾਂ ਦੇ ਨਾਲ ਹਮਲਾ ਕੀਤਾ ਔਰ ਬੱਚਿਆਂ ਨੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਿਆ, ਜਿਸ ਤੋਂ ਬਾਅਦ ਹੁਣ ਇਸ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ, ਅਰੈਸਟ ਕਰ ਲਿਆ ਹੈ। ਹੋਰ ਵੀ ਕੇਸਿਸ ਜਿਹੜੇ ਆ ਉਹ ਸਾਹਮਣੇ ਨਜ਼ਰ ਆ ਰਹੇ ਕਿ ਸਾਹਮਣੇ ਕੇਸ ਆ ਰਹੇ ਆ। ਫਿਲਹਾਲ ਮਲਕੀ ਚੀਮਾ ਗੀਤ ਹੈ, ਦਿਲਜੀਤ ਦੁਸਾਂਝ ਵੱਲੋਂ ਗਾਇਆ ਗਿਆ। ਵੈਸੇ ਦਿਲਜੀਤ ਦੁਸਾਂਝ ਅੱਜ ਕੱਲ੍ਹ ਕਾਫੀ ਸੁਰਖੀਆਂ ਬਟੋਰ ਰਹੇ ਆ। ਇਹ ਗੱਲ ਵੱਖਰੀ ਹੈ ਕਿ ਸੁਰਖੀਆਂ ਜਿਹੜੀਆਂ ਉਹ ਨੈਗੇਟਿਵਿਟੀ ਦੇ ਵਿੱਚ ਬਟੋਰ ਰਹੇ ਨੇ। ਦੋਗਲੀ ਰਾਜਨੀਤੀ ਕਿਸੇ ਕੰਡੇ ਬੰਨੇ ਨਹੀਂ ਲੱਗਦੀ ਹੈ, ਸਹੀ ਗੱਲ ਹੈ। ਜੋ ਇਨਸਾਨ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਾ ਕੇ ਨੱਚ ਸਕਦਾ, ਗਾ ਸਕਦਾ ਹੈ, ਤੁਸੀਂ ਦੇਖੋ ਕਿ ਮਤਲਬ ਚਾਹੇ ਉਹ ਪੰਜਾਬ ਦੀ ਗੱਲ ਕਰਦਾ ਹੈ ਕਿਤੇ ਸਟੇਜ ਦੇ ਉੱਤੇ, ਚਾਹੇ ਉਹ ਸਿੱਖਾਂ ਦੀ ਵੀ ਗੱਲ ਕਰਦਾ ਹੈ, ਪਰ ਇਹ ਦੋਗਲੀ ਜਿਹੜੀ ਹੈ ਨਾ, ਦੋਗਲਾਪਨ, ਦੋਗਲੀ ਰਾਜਨੀਤੀ, ਇਹਦੇ ਨਾਲ ਕਿਸੇ ਦਾ ਵੀ ਪਾਰ ਉਤਾਰਾ ਨਹੀਂ ਹੁੰਦਾ। ਸੋ ਇੱਦਾਂ ਦੇ ਲੋਕ ਜਿਹੜੇ ਹੈ ਉਹ ਨਾ ਤਾਂ ਇੱਧਰਲੇ ਰਹਿੰਦੇ ਨਾ ਉੱਧਰਲੇ, ਨਾ ਇਹ ਸਿੱਖਾਂ ਦੇ ਬਣ ਸਕਦੇ ਆ ਅਤੇ ਨਾ ਇਹ ਸੈਂਟਰ ਗੌਰਮੈਂਟ ਯਾਨੀ ਕਿ ਇਹਨਾਂ ਭਾਰਤੀ ਸਰਕਾਰਾਂ ਦੇ ਹੋ ਸਕਦੇ ਆ। ਰਾਮ ਚੌਧਰੀ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਵੀ, ਅਤੇ ਮਨਮੋਹਨ ਸਿੰਘ ਜੀ ਹੈ ਜੋ ਕਿ ਇਸ ਵਕਤ ਹੈਮਿਲਟਨ ਤੋਂ ਜੁੜੇ ਹੋਏ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਕੁਲਬੀਰ ਕੌਰ ਜੀ ਇਸ ਵਕਤ ਮੈਨਰੇਵਾ ਤੋਂ ਜੁੜੇ ਆ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ।

0: ਬਿਲਕੁਲ ਜੀ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੇਟੈਸਟ ਕੁਛ ਅਪਡੇਟਸ ਲੈ ਕੇ ਨਵਤੇਜ ਰੰਧਾਵਾ ਸਾਡੇ ਨਾਲ ਜੁੜ ਚੁੱਕੇ ਹੈ, ਸੋ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਲਾਈਨ 'ਤੇ ਆ ਚੁੱਕਿਆ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਨਵਤੇਜ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਸੁੰਦਰੀ, ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿੱਥੇ 5 May ਦਾ ਦਿਨ ਮੰਗਲਵਾਰ ਦਾ,
0: ਬਿਲਕੁਲ
1: ਸਤਿਗੁਰ ਸ਼ਵਾਤ, ਆਪਾਂ ਓਵਰਸੀਜ਼ ਨਿਊਜ਼ ਤੋਂ ਹੀ ਕਰਾਂਗੇ। ਉਹ ਓਵਰਸੀਜ਼ ਸਾਡੇ ਪ੍ਰਾਈਮ ਮਿਨਿਸਟਰ ਸਾਹਿਬਾਨ ਜਿਹੜੇ ਨੇ, ਨਿਕਲਾ ਵਿਲਸ ਜੋ ਕਿ ਫਿਊਲ ਮਿਨਿਸਟਰ ਨੇ, ਉਹਨਾਂ ਦੇ ਨਾਲ ਔਰ ਇੱਥੋਂ ਉਹਨਾਂ ਨੇ ਪ੍ਰਾਇਓਰਟਾਈਜ਼ ਕਰਕੇ ਉੱਥੇ ਜਿਹੜੀ ਮੀਟਿੰਗ ਇੰਪੋਰਟੈਂਟਲੀ ਕੀਤੀਆਂ ਨੇ, ਤੇ ਸੰਧੀ ਜਿਹੜੀ ਹੈ ਕੱਲ
0: ਜੀ
1: ਟ੍ਰੇਡ ਮਿਨਿਸਟਰ ਵੀ ਉੱਥੇ ਪਹੁੰਚ ਗਏ ਸਨ, ਉਹਨਾਂ ਦੇ ਨਾਲ ਹੋਰ ਨਿਬੜੀ। ਸੋ ਇਸ ਦੇ ਨਾਲ ਤੇਲ ਦੀ ਸੁਰੱਖਿਆ ਜਿਹੜੀ ਆ
0: ਜੀ,
1: ਅਸੀਂ ਸਿਕਿਓਰ ਵੱਡੇ ਲੈਵਲ ਦੇ ਉੱਤੇ ਕਰ ਲਈ ਆ। ਸੋ ਤੇਲ 1/3 ਜਿਹੜਾ ਸਿੰਗਾਪੁਰ ਦੇ ਵਿੱਚ ਨਿਊਜ਼ੀਲੈਂਡ ਦਾ ਸੁੰਦਰੀ ਜਿਹੜਾ ਸਾਫ਼ ਹੁੰਦਾ, ਰਿਫਾਈਨ ਹੁੰਦਾ
0: ਜੀ,
1: ਤੇ ਇਸ ਕ੍ਰਾਈਸਿਸ ਦੇ ਵਿੱਚ ਦੋਨੀ ਪ੍ਰਾਈਮ ਮਿਨਿਸਟਰ ਜਿਹੜੇ ਨੇ, ਲਾਰੈਂਸ ਵੋਂਗ ਤੇ ਕ੍ਰਿਸਟੋਫਰ ਲਕਸਨ, ਉਹਨਾਂ
0: ਨੇ
1: ਜਿਹੜਾ ਅਗਰੀਮੈਂਟ ਏਸ਼ੀਅਨ ਸਿਟੀ ਸਟੇਟ ਦਾ
0: ਜੀ
1: ਸਾਈਨ ਕੀਤਾ। ਯਾਦ ਰਹੇ ਸਾਡੇ ਜਿਹੜੇ ਮੇਅਰ ਨੇ ਵੱਡੇ 7 ਸ਼ਹਿਰ ਦੇ, ਉਹ ਦੁਹਾਈ ਪਾ ਰਹੇ ਸੀ ਕਿ ਮੈਨੂੰ ਜਹਾਜ਼ ਦੇ ਵਿੱਚ ਬਿਠਾਇਆ ਹੀ ਨਹੀਂ, ਸਭ ਤੋਂ ਵੱਡੇ ਸ਼ਹਿਰ ਦੇ ਨਾਲ ਸੰਧੀ ਤਾਂ ਮੇਰੀ ਹੋਈ ਸੀਗੀ ਜਿਹਦੇ ਤੇ ਮੈਂ ਸਾਈਨ ਕੀਤੇ ਸੀ। ਸੋ ਬਾਬਾ ਵਿਚਾਰਾ ਜਿਹੜਾ ਆ ਕੋਟ ਪੈਂਟ ਹੀ ਸਮਾਉਂਦਾ ਰਹਿ ਗਿਆ,
0: ਝੂਟੇ ਲੈਣ ਤੋਂ ਰਹਿ ਗਏ ਨਾ।
1: ਹਾਂਜੀ, ਤੇ ਫਿਊਲ, ਫੂਡ ਸਟਫ, ਕੰਸਟਰਕਸ਼ਨ ਮਟੀਰੀਅਲ, ਮੈਡੀਸਨ, ਇਹ ਸਾਰੀਆਂ ਜਿਹੜੀਆਂ ਆਲਰੇਡੀ ਬਹੁਤ ਹੱਦ ਤੱਕ ਜਿਹੜੀ ਇੰਪੋਰਟ ਰਿਸਟ੍ਰਿਕਸ਼ਨ ਸੀਗੀਆਂ ਨਹੀਂ, ਲੇਕਿਨ ਹੁਣ ਪ੍ਰੈਫਰੈਂਸ ਜਿਹੜੀ ਆ ਐਡ ਕਰਤੀ ਗਈ ਆ। ਸੋ ਤੇਲ ਦੇ ਵਿੱਚ ਕੋਈ ਡਿਸਟਰਪਸ਼ਨ ਨਾ ਹੋਵੇ, ਇਹ ਵੀ ਉਹਨਾਂ ਨੇ ਪ੍ਰਾਇਓਰਟਾਈਜ਼ ਕੀਤਾ। ਸੋ ਕਾਫੀ ਸਿਕਿਉਰਿਟੀ ਇਸ ਨਾਲ ਮਹਿਸੂਸ ਕੀਤੀ ਜਾ ਸਕਦੀ, ਲੇਕਿਨ ਦੁਨੀਆ ਭਰ ਦੇ ਵਿੱਚ ਸਿਕਿਉਰਿਟੀ ਹਜੇ ਮਹਿਸੂਸ ਨਹੀਂ ਕੀਤੀ ਜਾ ਰਹੀ। ਓਇਲ ਪ੍ਰਾਈਸਿਸ ਨੂੰ ਲੈ ਕੇ ਦੁਬਾਰਾ ਉਹ ਜੰਪ ਕਰ ਗਏ ਨੇ
0: ਜੀ,
1: ਕਿਉਂਕਿ ਇਰਾਨ ਵਾਰ ਜਿਹੜਾ ਉਸ ਦਾ ਅੰਤ ਹੁੰਦਾ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। S&P 500 ਜਿਹੜੀ ਆ ਉਹ ਡਿੱਗ ਪਈ 0.4% US ਸਟਾਕ ਤੇਲ ਦੇ, ਉਹ ਵੀ ਜਿਹੜੇ ਡਿੱਗ ਪਏ, ਤੇ ਓਇਲ ਪ੍ਰਾਈਸਿਸ ਅਖੀਰ ਦੇ ਵਿੱਚ ਬੈਰਲ ਪ੍ਰਾਈਸਿਸ ਦੇ, ਕਰੂਡ ਓਇਲ ਦੇ 5.6% ਅਪ ਹੋ ਗਿਆ। US 114 ਇਸ ਟਾਈਮ ਡਾਲਰ ਵਾਲੀ, US ਡਾਲਰ ਹੈ, ਮੈਂ ਨਿਊਜ਼ੀਲੈਂਡ ਡਾਲਰ ਦੀ ਨੀ ਗੱਲ ਕਰਦਾ। ਸਟੇਟ ਆਫ ਹਰਮੂਸ ਜਿਹੜਾ ਕਹਿੰਦੇ ਨਾਮ ਨਹੀਂ ਸੁਣਿਆ, ਉਸ ਨੂੰ ਲੈ ਕੇ US ਮਿਲਟਰੀ ਨੇ ਦਾਅਵਾ ਕਰਤਾ ਹੈ। ਜਿਹੜੀ ਅਗਲੀ ਖਬਰ ਇਸ ਦੇ ਨਾਲ ਹੀ ਰਿਲੇਟਡ ਹੈ ਸੰਦਰੀ, ਕਿ ਇਰਾਨੀਅਨ ਫੋਰਸਿਸ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ, ਤੇ ਉਹਨਾਂ ਨੇ 6 ਸਮਾਲ ਕਿਸ਼ਤੀਆਂ, ਬੋਟਸ ਜਿਹੜੀਆਂ ਇਰਾਨੀਅਨ ਦੀਆਂ, ਉਹ ਪਾਣੀ ਦੇ ਵਿੱਚ ਮਾਰ ਮਕਾਈਆਂ ਨੇ। ਸੋ ਲੇਟੈਸਟ ਜਿਹੜਾ ਰੀਓਪਨ ਕਰਨ ਦੀ ਗੱਲ ਜਿਹੜੀ ਕੀਤੀ ਹੈ US ਨੇ, ਉਹਨਾਂ ਦੀ ਮਿਲਟਰੀ ਜਿਹੜੀ ਅਮੈਰੀਕਨ ਫਲੈਗਡ ਮਰਚੈਂਟ ਸ਼ਿਪਸ ਜਿਹੜੀਆਂ ਉਹਨਾਂ ਨੂੰ ਨਗਾਰੀਆਂ ਨੇ, ਦੋਨੋਂ ਪਾਸੇ ਉਹਨਾਂ ਦੇ ਜਹਾਜ਼ ਆਪਣੇ ਜਿਹੜੇ ਬੰਦਰਗਾਹ ਦੇ ਵਿੱਚ ਦੀ ਉਹਨਾਂ ਨੂੰ ਲਿਜਾ ਕੇ ਇੱਕ ਕਿਸਮ ਦਾ ਜਿਹੜਾ ਫਿਰ ਬੇੜਾ ਪਾਰ ਕਰਾ ਰਹੇ ਨੇ। ਇਸ ਦੇ ਨਾਲ ਨੈਚੁਰਲੀ ਬੜਾ ਇਹ ਦੁਨੀਆ ਭਰ ਦੇ ਵਿੱਚ ਟੈਂਸ ਮੂਵਮੈਂਟ ਹੈ। ਫਿਰ ਨਿਊਜ਼ੀਲੈਂਡ ਵਾਲੇ ਪਾਸੇ ਸੁੰਦਰੀ ਆਉਂਦੇ ਆ
0: ਜੀ,
1: ਪਿਛਲੇ ਸਾਲ ਸਿਰਫ ਆਪਾਂ ਅੱਧ ਹੀ ਕਹਿ ਸਕਦੇ ਹਾਂ ਜਿਹੜੇ ਨੰਬਰ ਹੈ ਨਿਊਜ਼ੀਲੈਂਡ ਦੀ ਵਰਕਫੋਰਸ ਦੇ ਵਿੱਚ ਜਿਹਨਾਂ ਨੂੰ ਪੇ ਰਾਈਸ ਮਿਲੀ
0: ਜੀ,
1: ਸੋ ਬਹੁਤ ਘੱਟ ਪੇ ਰਾਈਸ ਮਿਲੀ ਹੈ। ਇਸ ਦੇ ਵਿੱਚ ਨੈਚੁਰਲੀ ਕੰਪਨੀਸ ਨੇ ਕਿਹਾ ਕਿ ਇੰਨੇ ਜ਼ਿਆਦਾ ਹਾਲਾਤ ਇਸ ਟਾਈਮ ਮਾਰਕੀਟ ਕਰਕੇ ਡਾਮਾਡੋਲਦੇ ਨੇ ਕਿ ਉਹ ਅਗਲੇ 2 ਤੱਕ ਕੋਈ ਪੇ ਰਾਈਸ ਦੇਣ ਦੀ ਕਪੈਸਿਟੀ ਦੇ ਵਿੱਚ ਨਹੀਂ ਹੈ। ਇਹ ਬੜਾ ਇੰਟਰਸਟਿੰਗ ਜਿਹੜਾ ਜੋਬ ਸਰਚ ਸਾਈਟ ਵਾਲਿਆਂ ਨੇ ਸਰਵੇ ਜਿਹੜਾ ਰਿਲੀਜ਼ ਕੀਤਾ ਹੈ। ਅਗਲੀ ਖਬਰ 'ਚ ਨਿਊਜ਼ੀਲੈਂਡ ਦੇ ਸੋਲਰ ਪਾਵਰ ਨੂੰ ਲੈ ਕੇ ਟਿਪਿੰਗ ਪੁਆਇੰਟ ਜਿਹੜਾ
0: ਜੀ
1: ਉਹ ਆ ਗਿਆ। ਸੋ ਇਸਦਾ ਮਤਲਬ ਹੈ ਕਿ ਬੇਸਿਕਲੀ ਨਿਊਜ਼ੀਲੈਂਡ ਦੇ ਘਰ ਜਿਹੜੇ ਨੇ ਵੱਡੀ ਬਹੁਤਾਤ ਆਪਣੀ ਕਪੈਸਿਟੀ ਨੂੰ ਰੀਅਲਾਈਜ਼ ਕਰਦਿਆਂ ਮੋਰ ਦੈਨ ਹਾਫ ਅੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਦੇ ਉੱਤੇ ਆ ਗਏ ਨੇ ਅਤੇ ਉਹਦੇ ਨਾਲ ਕੋਸਟ ਲਿਵਿੰਗ ਸੇਵਿੰਗਸ ਦਾ ਥੋੜ੍ਹਾ ਜਿਹੜਾ ਫਰਕ ਪੈਂਦਾ ਨਜ਼ਰ ਆ ਰਿਹਾ। 6 ਸਕੂਲ ਅਗਲੀ ਖਬਰ 'ਚ ਜਿਹੜੇ ਨੇ $56.6 million ਬਿਲਡਿੰਗ ਅਪਗ੍ਰੇਡ ਦੇ ਲਈ ਦਿੱਤਾ ਜਾਏਗਾ। ਕੈਰੀ ਕੈਰੀ ਹਾਈ ਸਕੂਲ ਤੋਂ ਲੈ ਕੇ ਨੈਸ਼ਨਲ ਪਾਰਕ ਵੈਲਿੰਗਟਨ, ਕ੍ਰਾਈਸਟ ਚਰਚ ਦੇ ਸਾਊਥਲੈਂਡ ਦੇ ਸਕੂਲ, ਬਰਾਊਨਸਵੇ ਔਕਲੈਂਡ ਦੇ ਵਿੱਚ, ਅਤੇ ਇਹ ਵੀ ਗੁੱਡ ਵਧੀਆ ਸ਼ੁਭ ਸ਼ਕਨ ਹੈ। ਉੱਧਰ ਬਲੈਕ ਸਟਿਕਸ ਜਿਹੜੇ ਨੇ ਜੀ ਉਹਨਾਂ ਨੇ ਫਾਈਨਲ ਗੇਮ ਜਿਹੜੀ ਲੂਜ਼ ਕਰਦੀ ਹੈ, ਫਿਨਿਸ਼ 4th ਹੋਏ ਨੇ ਚਾਈਨਾ ਦੇ ਵਿੱਚ ਕਾਫੀ। ਇਹ ਵੀ ਜਿਹੜਾ ਇੰਟਰਸਟਿੰਗ ਸੋ ਸੁੰਦਰੀ ਇਹ ਸਾਰੇ ਨੂੰ ਲੈਂਦਿਆਂ ਇੱਕ ਖਬਰ ਜਿਹੜੀ ਸਾਰੇ ਪਾਸੇ ਹੈ ਜਿਹੜਾ ਐਡਮੋਂਟਨ ਕੈਨੇਡਾ ਦੇ ਵਿੱਚ ਸ਼ੋ ਹੋਇਆ ਉਸਨੂੰ ਲੈ ਕੇ ਜਿੱਥੇ ਦਿਲਜੀਤ ਦੁਸਾਂਝ ਨੇ ਜਿਹੜੇ ਕਮੈਂਟਸ ਕੀਤੇ ਨੇ ਕਿ ਉਹ ਤਾਂ ਇੱਕ ਬਾਡੀ ਨੂੰ ਦਸੰਬਰ ਨੂੰ ਛੱਡਣ ਹੀ ਲੱਗੇ ਨੇ ਜਦੋਂ ਖਾਲਿਸਤਾਨੀ ਫਲੈਗ ਰੇਜ਼ਡ ਉੱਥੇ ਨੌਜਵਾਨ ਸਨ ਤੇ ਉਹਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਨੇ ਇੱਕ ਤਾਂ ਉਸ ਨੂੰ ਕਾਫੀ ਜਿਹੜਾ ਕੀਤਾ ਜਾ ਰਿਹਾ, ਲੇਕਿਨ ਜਿੱਥੇ ਉਹਨਾਂ ਨੇ ਕਿਹਾ ਕਿ ਉਹਦਾ ਬੋਡੀ ਬਸ ਆਪਣੀ ਛੱਡਣੀ ਵਾਲੇ ਨੇ
0: ਤੇ
1: ਉਹ ਇੱਥੇ ਹੈ ਹੀ ਨਹੀਂ, ਸੋ ਕਿਸੇ ਨੇ ਕਿਹਾ ਕਿ ਫਿਰ ਇੱਦਾਂ ਕਰਾਂਗੇ ਅਸੀਂ ਕਹਾਂਗੇ ਟਿਕਟਾਂ ਦੇ ਪ੍ਰਾਈਸਿਸ ਅਸੀਂ ਆਲਰੇਡੀ ਜਿਹੜੇ ਆ ਉਹ ਪੇ ਕਰਤੇ, ਅਸੀਂ ਵੀ ਆਪਣੇ ਸਾਡੀਆਂ ਦਾ ਵਾਲਟ ਆ ਇੱਥੇ ਹੈ ਹੀ ਨਹੀਂ,
0: ਬਿਲਕੁਲ
1: ਅਸੀਂ ਵੀ ਸ਼ੋਅ ਜਿਹੜਾ ਇੱਥੇ ਆਪਣੀ ਬੋਡੀ ਚੋਂ ਬਾਹਰ ਹੀ ਹੋ ਕੇ ਦੇਖਣਾ,
0: ਅਸੀਂ ਵੀ ਸਰੀਰ ਅਸੀਂ ਵੀ ਛੱਡ ਚੁੱਕੇ ਹਾਂ,
1: ਅਸੀਂ ਵੀ ਸਰੀਰ ਛੱਡ ਚੁੱਕੇ ਹਾਂ, ਅਸੀਂ ਤਾਂ ਇੱਥੇ ਸਿਰਫ
0: ਵੈਸੇ
1: ਤੁਹਾਡਾ ਜੋ ਦੇਖਣ ਆ ਰਹੀ ਆ, ਸੋ ਸਾਨੂੰ ਕਾਹਦਾ ਚਾਰਜ
0: ਬਿਲਕੁਲ
1: ਕੀਤਾ ਜਾ ਰਿਹਾ। ਸੋ ਲੇਕਿਨ ਸੰਦੇ ਸੀਰੀਅਸ ਨੋਟ ਦੇ ਉੱਤੇ ਮਾਨਸਿਕ ਅਵਸਥਾ ਜਿਹੜੀ ਹੈ ਦਿਲਜੀਤ ਦੋਸਾਂਝ ਦੀ ਇਸ ਦੇ ਉੱਤੇ ਉਂਗਲਾਂ ਖੜੀਆਂ ਹੋ ਗਈਆਂ ਨੇ,
0: ਬਿਲਕੁਲ
1: ਉਹ ਕਿਤੇ ਕੁਛ ਗਲਤ ਕਦਮ ਚੁੱਕਣ ਵੱਲ ਨੂੰ ਤਾਂ ਨਹੀਂ ਸੰਕੇਤ ਦੇ ਰਿਹਾ?
0: ਬਿਲਕੁਲ ਬਿਲਕੁਲ, ਔਰ ਇੱਕ ਗੱਲ ਹੋਰ ਹੈ ਤੁਸੀਂ ਦੇਖੀ ਹੈ ਕਿ ਮਤਲਬ ਜੇਕਰ ਹੁਣ ਲੋਕਾਂ ਦਾ ਸੋਸ਼ਲ ਮੀਡੀਆ 'ਤੇ ਗੁੱਸਾ ਇਸ ਕਦਰ ਫੁੱਟ ਰਿਹਾ ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਹੈ, ਸੋ ਕਿਉਂਕਿ ਦੇਖੋ ਜੇ ਦਿਲਜੀਤ ਦੋਸਾਂਝ ਭਾਰਤ ਦਾ ਤਿਰੰਗਾ ਲੈ ਕੇ ਸਟੇਜ ਉੱਤੇ ਲਹਿਰਾ ਸਕਦਾ ਅਤੇ ਪੀਸਫੁੱਲ ਤਰੀਕੇ ਦੇ ਨਾਲ ਉਹ ਕਿਹੜਾ ਉੱਥੇ ਰੌਲਾ ਪਾ ਰਹੇ ਸੀ ਜਿਹੜੇ ਕਿ ਉਸ ਸ਼ੋਅ ਦੇ ਦੌਰਾਨ ਨੌਜਵਾਨ ਖਾਲਿਸਤਾਨ ਦਾ ਝੰਡਾ ਲੈ ਕੇ ਗਏ ਸੀ ਲਹਿਰਾ ਹੀ ਰਹੇ ਸੀਗੇ, ਅਤੇ ਇਹਦੇ ਵਿੱਚ ਕੀ ਗਲਤ ਹੈ ਕਿ ਦਿਲਜੀਤ ਦੋਸਾਂਝ ਸਭ ਕੁਝ ਕਰ ਸਕਦਾ ਹੈ ਜੇ ਆਮ ਜਨਤਾ ਉਹਨਾਂ ਦਾ ਇੰਨੇ ਪੈਸੇ ਟਿਕਟ ਤੁਹਾਨੂੰ ਪਤਾ ਹੈ $250-$300 ਤੋਂ ਘੱਟ ਟਿਕਟ ਨਹੀਂ ਹੁੰਦੀ ਇਹਨਾਂ ਦੇ ਸ਼ੋਅ ਦੀ, ਔਰ ਇੰਨੀ ਮਹਿੰਗੀ ਟਿਕਟ ਲੈ ਕੇ ਵੀ ਗਾਲਾਂ ਖਾਣ ਜਾਂਦੇ ਲੋਕ ਫਿਰ।
1: ਹਾਂਜੀ ਸੰਦੀ ਸ਼ਾਇਦ ਦਿਲਜੀਤ ਦੋਸਾਂਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ ਕਿ ਜਿਹੜੀ ਮੈਂ ਬੋਡੀ ਛੱਡੀ ਆ ਉਹਦੇ ਵਿੱਚ ਆਹ ਵਾਲੇ ਫਲੈਗ ਨਹੀਂ ਦੀਦੇ, ਇਹਨਾਂ ਨੂੰ ਬਲੀ ਦੂਰ ਲੈ ਜਾਓ ਕਿਉਂਕਿ ਮੇਰੀ ਆਹ ਜਿਹੜੀ ਇਨਵਾਇਰਮੈਂਟ ਆਲੇ ਦੁਆਲੇ ਦੇਖ ਰਹੀ ਆ ਉਸਨੂੰ ਗਰੰਟੀ ਕਰ ਰਿਹਾ, ਬਟ ਇਹ ਸੀਰੀਅਸ ਮੈਟਰ ਹੈ ਜਿਸ
0: ਸਟੂਡੀਓ ਪਹੁੰਚੋਗੇ ਤੇ ਅਸੀਂ ਅੱਜ ਦੇ ਟੋਪਿਕ ਦੇ ਉੱਤੇ ਡਿਸਕਸ਼ਨ ਸ਼ੁਰੂ ਕਰਾਂਗੇ। ਥੈਂਕ ਯੂ ਜੀ, ਸ਼ੁਕਰੀਆ ਜੀ। ਸੋ ਇਹ ਅੱਜ ਦੇ ਟੋਪਿਕ ਦੇ ਉੱਤੇ ਆਪਾਂ ਗੱਲਬਾਤ 9:30 ਕਰਾਂਗੇ, ਔਰ ਠੀਕ 9:30 ਨਵਤੇਜ ਰੰਧਾਵਾ ਸਾਡੇ ਨਾਲ ਜੁੜ ਜਾਣਗੇ ਤੇ ਅੱਜ ਦੇ ਟੋਪਿਕ ਦੇ ਉੱਤੇ ਗੱਲਬਾਤ ਜ਼ਰੂਰ ਚੱਲੇਗੀ।

0: ਪੁਰਾਣੇ ਜ਼ਮਾਨੇ ਤਾਂ ਰਵਿੰਦਰ ਗਰੇਵਾਲ ਦਾ ਬਹੁਤ ਹੀ ਖੂਬਸੂਰਤ ਗੀਤ ਇਸ ਵਕਤ ਤੁਸੀਂ ਇੰਜੋਏ ਕਰ ਰਹੇ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ ਇਸ ਕਦਰ ਕਾਫੀ ਜ਼ਿਆਦਾ ਇੰਟਰਸਟਿੰਗ ਹੋ ਰਿਹਾ ਕਿ ਉੱਥੇ ਨਵੇਂ ਨਵੇਂ ਕੰਟੈਂਟ ਪਾਏ ਜਾਂਦੇ ਆ ਅਤੇ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਉੱਥੇ ਮਿਲਣਗੀਆਂ ਕਿ ਬੱਚੇ ਜਿਹੜੇ ਆ ਜ਼ਬਰਦਸਤੀ ਉੱਧਰ ਉਹਨਾਂ ਦਾ ਝੁਕਾਅ ਹੋ ਜਾਏਗਾ ਕਿ ਫੋਨ ਚੁੱਕ ਕੇ ਇਸਤੇਮਾਲ ਕਰਨ ਔਰ ਇਹ ਚੀਜ਼ਾਂ ਦੇਖਣ। ਸੋ ਭਾਰਤ ਦੇ ਵਿੱਚ ਇੱਕ ਕਪਲ ਪੇਰੈਂਟਸ ਨੇ ਆਪਣੇ 16 ਸਾਲ ਦੀ ਬੱਚੀ ਜੋ ਕਿ ਕਾਫੀ ਵਾਇਲੈਂਟ ਹੋ ਚੁੱਕੀ ਸੀ ਔਰ ਜਦੋਂ ਵੀ ਉਸ ਤੋਂ ਉਸਦੀ ਮਦਰ ਫੋਨ ਲੈਣ ਲੱਗਦੀ ਅਤੇ ਆਪਣੇ ਕਈ ਵਾਰੀ ਮਦਰ 'ਤੇ ਵੀ ਉਸਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸੇ ਦੇ ਚਲਦਿਆਂ ਉਹ ਇੱਕ ਡਾਕਟਰ ਉਸਨੇ ਆਪਣੀ ਬੇਟੀ ਜੋ 16 ਸਾਲ ਦੀ ਹੋਈ ਹੈ ਔਰ ਉਸ ਨੂੰ ਫੋਨ ਦੇਖਣ ਤੋਂ ਰੋਕਣ ਵਾਸਤੇ ਕੰਟਰੋਲ ਕਰਨ ਵਾਸਤੇ ਉਸਨੇ 65,000 ਰੁਪਈਆ ਪਰ ਪਰਸਨ ਜੀ ਹਾਂ 65,000 ਪਰ ਮੰਥ ਜਿਹੜੇ ਹੈ ਚਾਰ ਬਾਊਂਸਰ ਰੱਖੇ ਹੋਏ ਨੇ ਜੀ ਹਾਂ। ਸੋ ਚਾਰ ਬਾਊਂਸਰ ਹਾਇਰ ਕੀਤੇ ਆ ਆਪਣੀ ਬੇਟੀ ਨੂੰ ਫੋਨ ਤੋਂ ਕੰਟਰੋਲ 24/7 ਇਹ ਨਿਗਾਹ ਰੱਖਣਗੇ ਔਰ ਇਹ ਚਾਰ ਬਾਊਂਸਰ ਜਿਹੜੇ ਹੈ ਦੋ ਦੋ ਕਰਕੇ ਮਤਲਬ ਜਿਹੜੀ ਹੈ 12-12 ਘੰਟੇ ਦੀ ਸ਼ਿਫਟ ਕਰਨਗੇ ਔਰ ਉਹਨਾਂ ਦੀ ਬੱਚੀ 'ਤੇ ਕੰਟਰੋਲ ਕਰਨਗੇ ਕਿ ਉਹਨਾਂ ਦੀ ਬੱਚੀ ਕਿਤੇ ਫੋਨ ਤਾਂ ਨਹੀਂ ਦੇਖ ਰਹੀ ਜ਼ਿਆਦਾ। ਚਲੋ ਇਹ ਤਾਂ ਡਾਕਟਰ ਪੈਸੇ ਚੰਗੇ ਉੱਥੇ ਤੁਹਾਨੂੰ ਪਤਾ ਕਿ ਜਿਹੜੇ ਇੰਡੀਅਨਸ ਡਾਕਟਰ ਆ ਭਾਰਤੀ ਡਾਕਟਰ ਆ ਹੋਸਪਿਟਲ ਦੇ ਵਿੱਚ ਚਾਹੇ ਉਹ ਲੱਗੇ ਹੋਣ ਚਾਹੇ ਉਹਨਾਂ ਦਾ ਪਰਸਨਲ ਕਲੀਨਿਕ ਹੋਵੇ ਕਿੰਨਾ ਪੈਸਾ ਕਮਾਉਂਦੇ ਆ। ਪੇਸ਼ੈਂਟ ਆ ਜਾਂਦਾ ਆ ਅਤੇ ਮੁਰਦਿਆਂ ਨੂੰ ਵੀ ਵੈਂਟੀਲੇਟਰ ਦੇ ਉੱਤੇ ਪਾਈ ਰੱਖਦੇ ਆ ਕਿ ਕੋਈ ਗੱਲ ਨਹੀਂ ਪੈਸਾ ਹੀ ਆਉਂਦਾ ਰਹੇਗਾ ਰੈਂਟ ਹੀ ਆਉਂਦਾ ਰਹੇਗਾ। ਤੋ ਹੁਣ ਇਹ ਡਾਕਟਰ ਇਹਨਾਂ ਨੇ ਤਾਂ ਬਾਊਂਸਰ ਰੱਖ ਲਏ ਲੇਕਿਨ ਜਿਹੜੀ ਆਮ ਲੋਕ ਹੈ ਆਮ ਜਨਤਾ ਹੈ ਆਮ ਪਬਲਿਕ ਹੈ ਜਿਹੜੀ ਗਰੀਬ ਹੈ ਜਾਂ ਫਿਰ ਉਹ ਆਪਣੇ ਬੱਚਿਆਂ ਵਾਸਤੇ ਕੀ ਕਰਨ ਕਿੱਦਾਂ ਰੋਕਣ ਆਪਣੇ ਬੱਚਿਆਂ ਨੂੰ ਜਿਹੜੇ ਟੀਨੇਜਰ ਬੱਚੇ ਹੈ। ਸੋ ਉਹਨਾਂ ਦੇ ਕੋਲ ਫੋਨ ਹੈ ਐਡਿਕਸ਼ਨ ਜਿਹੜੀ ਫੋਨ ਦੀ ਇਹ ਮੈਨੂੰ ਲੱਗਦਾ ਨਸ਼ੇ ਤੋਂ ਵੀ ਮਾੜੀ ਹੈ ਨਸ਼ੇ ਤੋਂ ਵੀ ਭੈੜੀ ਹੈ।
1: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
2: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲੋਇਰ ਐਕ੍ਰੀਡੇਸ਼ਨ।
1: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਿਡ ਇੰਪਲੋਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
2: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 022-592-8077 ਔਰ 022-159-3477।
3: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
4: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
5: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮਿਨੀਅਨ ਰੋਡ, ਮਾਊਂਟ ਰੋਸਕਿਨ, 23 ਐਰਕ ਬੇਕਰ ਪਲੇਸ, ਬਾਬਾ ਟੋਏ ਟੋਏ। ਓਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰ।
6: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
7: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ। ਨੀਤ ਧਮਾਨ, 0276286363।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
1: ਬਿਲਕੁਲ ਜੀ, ਪਿਆਰ ਕੋਈ ਹਿਸਾਬ ਥੋੜ੍ਹੀ ਹੈ ਜਿਹੜਾ ਕਿ ਜੋੜ ਕੇ ਦੇਖਿਆ ਜਾਵੇ ਕਿ ਕਿੰਨਾ ਕੁ ਜ਼ਿਆਦਾ ਹੈ। ਸੋ ਇਸ ਗੀਤ ਤੋਂ ਬਾਅਦ ਪੈਕ ਐਂਡ ਸੇਫ ਦੀ ਇਹ ਦੂਸਰੀ ਘਟਨਾ ਸੁਣਾਵਾਂਗੇ, ਜਿਸ ਦੇ ਉੱਤੇ ਜੀ ਹਾਂ, ਇੱਕ ਸੈਕਿੰਡ ਟਾਈਮ ਕਸਟਮਰ ਗਏ ਸ਼ੋਪਿੰਗ ਕਰਨ, $500 ਤੋਂ ਵੀ ਜ਼ਿਆਦਾ ਸ਼ੋਪਿੰਗ ਕਰਕੇ ਇਹਨਾਂ ਨੂੰ ਹੁਣ ਉਹਨਾਂ ਨੇ ਸਲੈਬ ਕੀਤਾ ਹੈ ਫਾਈਨ ਦਾ। ਪੈਕ ਐਂਡ ਸੇਫ ਵੱਲੋਂ ਇੱਕ ਸਲੈਬ ਕੀਤਾ ਇਸ ਕਰਕੇ ਕਿ ਉਹਨਾਂ ਨੇ $500 ਤੋਂ ਜ਼ਿਆਦਾ ਸ਼ੋਪਿੰਗ ਕੀਤੀ ਆ। ਮਜ਼ਾਕ ਕਰ ਰਹੀ ਆ, ਲੇਕਿਨ ਹਾਂ ਇਹ ਗੱਲ ਸੱਚੀ ਹੈ ਕਿ 500+ ਜਿਹੜੀ ਸ਼ੋਪਿੰਗ ਕਰਕੇ ਵੀ ਜੇ ਤੁਹਾਨੂੰ ਪੈਕ ਐਂਡ ਸੇਫ 'ਚੋਂ ਫਾਈਨ ਠੋਕਿਆ ਜਾਵੇ ਕਾਰ ਪਾਰਕ ਦਾ ਕਿ ਤੁਸੀਂ ਟਾਈਮ ਲਿਮਿਟ ਤੋਂ ਜ਼ਿਆਦਾ ਟਾਈਮ ਉੱਥੇ ਆਪਣੀ ਗੱਡੀ ਖੜਾਈ ਆ, ਤਾਂ ਫਿਰ ਤੁਹਾਡੇ 'ਤੇ ਕੀ ਬੀਤੇਗੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਕਈ ਵਾਰੀ ਹਰਟ ਕਰਦੀਆਂ ਕਿ ਅਸੀਂ ਜਿੱਥੋਂ ਸ਼ੋਪਿੰਗ ਕਰਦੇ, ਜਿੱਥੇ ਮਨੀ ਸਪੈਂਡ ਕਰਦੇ ਹਾਂ, ਉੱਥੋਂ ਹੀ ਸਾਨੂੰ ਚਪੇੜਾ ਮਾਰੀ ਜਾਂਦੇ ਆ ਫਾਈਨ ਦੀਆਂ।
2: ਦੇ ਖਿਲਾਫ ਆਰਮਸ ਐਕਟ ਦੀ ਧਾਰਾ ਲਗਾਈ ਗਈ ਹੈ, ਉਹ ਅਸਲਾ ਚਲਾਉਂਦਾ ਵਿਖਾਈ ਦਿੱਤਾ ਸੀ AK-47 ਦੇ ਨਾਲ,
3: ਸੁਪਰੀਮ ਕੋਰਟ ਸੇ ਦੋਸ਼ੋਂ ਕੋ ਸਜ਼ਾ ਕਾ ਐਲਾਨ।
1: ਜਦੋਂ ਵੀ ਮਈ ਮਹੀਨਾ ਚੜ੍ਹਦਾ ਹੈ ਹਰ ਸਾਲ, ਵੈਸੇ ਤਾਂ ਜਦੋਂ ਗੀਤ ਆਉਂਦੇ ਆ ਸਿੱਧੂ ਮੂਸੇਵਾਲੇ ਦੇ, ਉਸਦੀ ਯਾਦ ਹਮੇਸ਼ਾ ਆਉਂਦੀ ਹੈ, ਲੇਕਿਨ ਦੁਖਦਾਈ ਮਹੀਨਾ ਹੁੰਦਾ ਹੈ, ਬਲੈਕ ਮੰਥ, ਬਲੈਕ ਡੇ ਮੰਨਿਆ ਗਿਆ 29 ਮਈ। ਸੋ ਮਈ ਦੀ ਅੱਜ 5 ਤਾਰੀਖ ਹੋ ਗਈ ਹੈ। ਤੋ ਇਹਨਾਂ ਦਿਨਾਂ ਦੇ ਵਿੱਚ ਸਿੱਧੂ ਜਿਉਂਦਾ ਸੀ, ਆਪਣੇ ਅਗਲੇ ਗੀਤ ਦੀ ਤਿਆਰੀ ਕਰ ਰਿਹਾ ਸੀ।
2: ਮੂਸੇਵਾਲਾ ਦੇ ਖਿਲਾਫ ਆਰਮਸ ਐਕਟ ਦੀ ਧਾਰਾ ਲਗਾਈ ਗਈ ਹੈ, ਉਹ ਅਸਲਾ ਚਲਾਉਂਦਾ ਵਿਖਾਈ ਦਿੱਤਾ ਸੀ AK-47 ਦੇ ਨਾਲ,
3: ਸੁਪਰੀਮ ਕੋਰਟ ਸੇ ਦੋਸ਼ੋਂ ਕੋ ਸਜ਼ਾ ਕਾ ਐਲਾਨ, ਔਰ ਆਰਮਸ ਐਕਟ ਮੇ ਸੰਜੇ ਦੱਤ ਕੋ 5 ਸਾਲ ਕੀ ਸਜ਼ਾ।

0: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
1: ਕੀ ਤੁਹਾਡਾ ਵੀਜ਼ਾ ਬਾਰ ਬਾਰ ਰਿਫਿਊਜ਼ ਹੋ ਰਿਹਾ?
0: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਤ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
2: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਤ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਨਲ ਅਪੀਲ। ਕਾਲ 211-825-718,
0: 211-825-718,
3: ਜਾਂ ਫਿਰ ਵਿਜ਼ਿਟ ਕਰੋ ਲੈਵਲ 1, 706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
0: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
4: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
5: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ। ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
6: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
5: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214019।
7: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
8: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
9: ਕਿਵੇਂ?
8: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
9: ਸੇਵਿੰਗਸ
8: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
9: ਵਾਹ!
8: ਵਿਜ਼ਿਟ ਕਰੋ
10: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
8: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
11: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ। ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 0223049224 ਜਾਂ ਫਿਰ ਦਲਜਿੰਦਰ ਪਾਂਗਲੀ 0210564387।
8: fencingvi.com
12: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibleHomes.co.nz ਤੇ।
13: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
14: ਪਰ ਕਿਵਿਆਂ ਨਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218, 0223288116।
15: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
16: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
15: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ DAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
16: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
9: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ।
17: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
9: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
18: ਹੁਣ ਰੇਡੀਓ ਸਪਾਈਸ ਦੀਆਂ ਕੜੀਆਂ ਤੇ ਸਵੇਰ ਦੇ 9 ਵੱਜ ਚੁੱਕੇ ਨੇ। ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਈ ਇੰਡੋ ਸਪਾਈਸ ਵਰਲਡ 12E ਕੁਇਨੋਈ ਰੋਡ ਪਾਪਾ ਟੋਇਟੋਏ, ਜਿੱਥੇ ਤੁਸੀਂ ਘਰ ਦੀ ਹਰ ਤਰ੍ਹਾਂ ਦੀ ਗਰੋਸਰੀ ਲੈ ਸਕਦੇ ਹੋ ਅਤੇ ਮਨੀ ਗ੍ਰਾਮ ਰਾਹੀਂ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ। ਫੋਨ 09277-6007।
19: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ।

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।
1: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਨਿਊਜ਼ੀਲੈਂਡ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀਆਂ ਵੱਲੋਂ ਵਪਾਰ ਮਜ਼ਬੂਤੀ ਤੇ ਜ਼ੋਰ। ਇਮੀਗ੍ਰੇਸ਼ਨ ਨੀਤੀ ਤੇ ਸਰਕਾਰ ਅੰਦਰ ਤਣਾਅ ਵਧਿਆ। ਆਕਲੈਂਡ ਬੱਸ ਡਰਾਈਵਰ ਤੇ ਹਮਲੇ ਤੋਂ ਬਾਅਦ ਸੁਰੱਖਿਆ ਚਿੰਤਾ। ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ। ਖ਼ਬਰਾਂ ਵਿਸਤਾਰ ਨਾਲ। ਨਿਊਜ਼ੀਲੈਂਡ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀਆਂ ਨੇ ਅੱਜ ਗੱਲਬਾਤ ਦੌਰਾਨ ਕਿਹਾ ਹੈ ਕਿ ਅਸਥਿਰ ਗਲੋਬਲ ਹਾਲਾਤਾਂ ਦੇ ਬਾਵਜੂਦ ਦੋਵੇਂ ਦੇਸ਼ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਇੰਡੋ ਪੈਸੀਫਿਕ ਖੇਤਰ ਵਿੱਚ ਸਥਿਰਤਾ ਅਤੇ ਸਹਿਯੋਗ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਗਠਜੋੜ ਸਰਕਾਰ ਦੇ ਅੰਦਰ ਅਸਹਿਮਤੀਆਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਇਮੀਗ੍ਰੇਸ਼ਨ ਮੰਤਰੀ ਵੱਲੋਂ ACT ਪਾਰਟੀ ਦੇ ਕੁਝ ਨਵੇਂ ਪ੍ਰਸਤਾਵਾਂ ਤੇ ਆਲੋਚਨਾ ਕੀਤੀ ਗਈ ਹੈ, ਖ਼ਾਸ ਕਰਕੇ ਉਨ੍ਹਾਂ ਨੀਤੀਆਂ ਤੇ ਜਿਨ੍ਹਾਂ ਨਾਲ ਛੋਟੇ ਕਾਰੋਬਾਰਾਂ ਅਤੇ ਖੇਤੀਬਾੜੀ ਸੈਕਟਰ ਤੇ ਵਾਧੂ ਬੋਝ ਪੈ ਸਕਦਾ ਹੈ। ਆਕਲੈਂਡ ਵਿੱਚ ਇੱਕ ਬੱਸ ਡਰਾਈਵਰ ਤੇ ਕਿਰਾਇਆ ਮੰਗਣ ਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਬਲਿਕ ਟ੍ਰਾਂਸਪੋਰਟ ਵਿੱਚ ਡਰਾਈਵਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ ਅਤੇ ਯੂਨੀਅਨਾਂ ਵੱਲੋਂ ਕੜੇ ਕਦਮਾਂ ਦੀ ਮੰਗ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਲਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਹੋਣ ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਸਨ ਅੱਜ ਦੀਆਂ ਤਾਜ਼ਾ ਖ਼ਬਰਾਂ। ਹੋਰ ਅਪਡੇਟ ਲਈ ਸੁਣਦੇ ਰਹੋ ਰੇਡੀਓ ਸਪਾਈਸ।
2: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
3: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
2: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡਾਟ ਗਿਵ ਅਪ।
4: ਗਰੋਸਰੀ ਲੈਣ ਜਾਣਾ
5: MP,
4: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
5: MP,
4: ਇਹ ਕੀ MP ਕਰੀ ਜਾਂਦੇ ਹੋ?
6: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 St. Eubans Street, ਵੈਸਟ ਹੈਸਟਿੰਗਸ। ਕਾਲ 0687891900। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
7: ਵੈਸੇ 9:06 ਹੋ ਚੁੱਕੇ, ਸਟੂਡੀਓ ਦੀ ਖੜ ਦੇ ਮੁਤਾਬਿਕ ਜਲਦ ਹੀ ਅੱਜ ਟੌਪਿਕ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਉਸ ਤੋਂ ਪਹਿਲੇ ਕਰੰਸੀ ਰੇਟਸ ਤੁਹਾਡੇ ਤੱਕ ਪਹੁੰਚਾਵਾਂਗੇ। ਕਰੰਸੀ ਰੇਟਸ ਮੰਡੇ ਟੂ ਫਰਾਈਡੇ ਤੁਸੀਂ ਸੁਣ ਸਕਦੇ ਹੋ ਇੰਡੋ ਸਪਾਈਸ ਵਰਲਡ ਦੇ ਸਹਿਯੋਗ ਦੇ ਨਾਲ। ਲੇਕਿਨ ਅਲੀਸ਼ਾ ਚੁਨਾਈ ਦੇ ਇਸ ਗੀਤ ਤੋਂ ਬਾਅਦ ਅੱਜ ਦੇ ਕਰੰਸੀ ਰੇਟਸ, ਯਾਨੀ ਕਿ ਮੇਡ ਇਨ ਇੰਡੀਆ। ਸੋ ਇੰਡੀਆ ਬਹੁਤ ਕੁਛ ਬਣਾਉਂਦਾ ਹੈ। ਇੰਡੀਆ ਜੋ ਹੈ, ਇੰਡੀਆ ਦੀ ਚੀਜ਼ਾਂ, ਇੰਡੀਆ ਦੇ ਫੂਡ ਦੀ ਗੱਲ ਕਰ ਲਈਏ, ਇੰਡੀਆ ਦੇ ਆਪਾਂ ਕਿਸੇ ਵੀ, ਚਾਹੇ ਆਪਾਂ ਕਰੋਕਰੀ ਦੀ ਗੱਲ ਕਰੀਏ, ਸਪੋਰਟਸ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ, ਇੰਡੀਆ ਹੌਜ਼ਰੀ ਦੀ ਗੱਲ ਕਰ ਲਈਏ, ਲੁਧਿਆਣਾ ਜਿਹੜਾ ਬਹੁਤ ਪੰਜਾਬ ਦੇ ਵਿੱਚ, ਲੁਧਿਆਣਾ ਸ਼ਹਿਰ ਹੌਜ਼ਰੀ ਵਾਸਤੇ ਬਹੁਤ ਮਸ਼ਹੂਰ ਹੈ। ਅਤੇ ਜੇਕਰ ਫੁੱਟਬਾਲ ਸਪੋਰਟਸ ਦੇ ਜਿਹਦੇ ਵਿੱਚ ਬੈਟਸ ਵਗੈਰਾ ਬਣਦੇ ਆ, ਫੁੱਟਬਾਲ ਬਣਦੇ ਆ ਸ਼ੋਕਰ ਖੇਡਣ ਵਾਸਤੇ, ਸ਼ੋਕਰ ਖੇਡਣੀ ਜਿਹੜੀ ਹੈ ਕਈ ਬੱਚਿਆਂ ਦੀ ਜਿਹੜੀ ਹੈ ਫੇਵਰੇਟ ਗੇਮ ਹੈ, ਦੇਖਣਾ ਅਤੇ ਖੇਡਣਾ ਵੀ। ਔਰ ਜਲੰਧਰ ਸਭ ਤੋਂ ਅੱਗੇ ਹੈ ਇਸ ਮਾਮਲੇ ਦੇ ਵਿੱਚ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
1: ਬਿਲਕੁਲ ਜੀ, ਸੱਜਰੀ ਸਵੇਰ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਔਰ ਜ਼ਿਕਰ ਕਰਨ ਜਾ ਰਹੇ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰੰਸੀ ਰੇਟਸ ਦਾ। ਕਰੰਸੀ ਰੇਟਸ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਇੰਡੋ ਸਪਾਈਸ ਵਰਲਡ, ਜਿਨ੍ਹਾਂ ਦੀਆਂ ਸਾਊਥ ਔਕਲੈਂਡ ਦੇ ਵਿੱਚ ਦੋ ਬ੍ਰਾਂਚਸ ਨੇ। ਦੋਨਾਂ ਤੋਂ ਤੁਸੀਂ ਗਰੋਸਰੀ ਸ਼ੋਪਿੰਗ ਵੀ ਕਰੋ ਔਰ ਇਸ ਦੇ ਇਲਾਵਾ ਤੁਸੀਂ ਇੱਥੋਂ ਆਪਣਾ ਪੈਸਾ ਸੁਰੱਖਿਅਤ ਤਰੀਕੇ ਦੇ ਨਾਲ ਟ੍ਰਾਂਸਫਰ ਕਰ ਸਕਦੇ ਹੋ। ਬਿਲਕੁਲ, ਔਰ ਅੱਜ ਦੀ ਕਰੰਸੀ ਰੇਟਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਅੱਜ ਦਾ ਕਰੰਸੀ ਰੇਟ ਜੋ ਹੈ ਉਸਦੇ ਵਿੱਚ ਯੂ ਐੱਸ ਡੋਲਰਸ ਸ਼ਾਮਿਲ ਕਰਦੇ ਹਾਂ। ਇਸ ਵਕਤ ਇੱਕ ਨਿਊਜ਼ੀਲੈਂਡ ਡੋਲਰ ਦੇ ਬਦਲੇ 'ਚ ਤੁਸੀਂ 57, ਯਾਨੀ ਕਿ ਕੱਲ੍ਹ ਨੂੰ 1 ਸੈਂਟ ਘੱਟ ਹੈ, ਔਰ ਅੱਜ 57 ਸੈਂਟ ਤੁਹਾਨੂੰ ਯੂ ਐੱਸ ਡੋਲਰਸ ਦੇ ਵਿੱਚ ਮਿਲਣਗੇ। ਆਸਟ੍ਰੇਲੀਅਨ ਡੋਲਰਸ ਦਾ ਰੇਟ ਜੋ ਹੈ ਅੱਜ, ਬਿਲਕੁਲ ਅੱਜ ਆਸਟ੍ਰੇਲੀਅਨ ਡੋਲਰਸ ਦੇ ਰੇਟ ਦੇ ਵਿੱਚ ਤੁਹਾਨੂੰ 80 ਸੈਂਟ ਮਿਲਣਗੇ। ਯੂ ਕੇ ਕਰੰਸੀ ਦੇ ਵਿੱਚ 42.42 ਸੈਂਟ ਦਾ ਰੇਟ ਰਹੇਗਾ। ਯੂਰੋ ਦੇ ਵਿੱਚ ਅੱਜ 49 ਸੈਂਟ ਮਿਲਣਗੇ, ਔਰ ਅੱਜ ਕੈਨੇਡੀ ਡੋਲਰਸ ਦੇ ਵਿੱਚ 78.78 ਸੈਂਟ ਦਾ ਰੇਟ ਰਹੇਗਾ। ਫਿਜੀ ਡੋਲਰਸ ਦੇ ਵਿੱਚ ਅੱਜ ਤੁਹਾਨੂੰ $1.25, ਕੱਲ੍ਹ ਨਾਲੋਂ 1 ਸੈਂਟ ਘੱਟ ਹੈ, ਅੱਜ $1.25 ਦਾ ਰੇਟ ਮਿਲੇਗਾ। ਔਰ ਅੱਜ ਥੋੜ੍ਹਾ ਜਿਹਾ ਰੇਟ ਇੰਡੀਅਨ ਕਰੰਸੀ ਦਾ ਵੀ ਘੱਟ ਗਿਆ। ਸੋ ਕੱਲ੍ਹ 55+ ਸੀ, ਅੱਜ 54, ਯਾਨੀ ਕਿ ₹54.95 ਤੁਹਾਨੂੰ ਮਿਲਣਗੇ। ਲੇਕਿਨ ਸਟਿਲ ਬਹੁਤ ਅੱਛਾ ਰੇਟ ਹੈ, ਤੁਸੀਂ ਪੈਸਾ ਭੇਜ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨੀਗ੍ਰਾਮ ਦੇ ਥਰੂ। ਸੋ ਇਹ ਕਰੰਸੀ ਰੇਟਸ ਤੁਹਾਡੇ ਤੱਕ ਪਹੁੰਚਾਏ ਜਾਂਦੇ ਆ ਮੰਡੇ ਟੂ ਫਰਾਈਡੇ, ਯਾਨੀ ਕਿ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ 9 ਵਜੇ ਦੇ ਟਾਈਮ ਚੈੱਕ ਤੋਂ ਬਾਅਦ।

0: ਓਏ ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਆ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੋ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5

0: 24/7 Punjabi Radio, Radio Spice.
1: Still.

ਜਿਸ ਦੇ ਵਿੱਚ ਤਾਨੀਆ ਦੇ ਨਾਲ ਇਹਨਾਂ ਨੇ ਬਹੁਤ ਹੀ ਖੂਬਸੂਰਤ ਰੋਲ ਅਦਾ ਕੀਤਾ। ਬਾਕੀ ਜੋ ਨਿਊਜ਼ੀਲੈਂਡ ਦੀ ਲਾਇਸੈਂਸ ਦੇ ਮੁਤਾਬਿਕ ਜਿਨ੍ਹਾਂ ਦੇ ਖਾਸ ਕਰਕੇ ਰਿਸਟ੍ਰਿਕਟਿਡ ਲਾਇਸੈਂਸ ਹੈ ਉਹਨਾਂ ਵਾਸਤੇ ਡਰਾਈਵਰ ਲਾਇਸੈਂਸ ਜਿਹੜੇ ਇਹਨਾਂ ਦੇ ਵਿੱਚ ਕੁਛ ਵੱਡੇ ਬਦਲਾਅ ਜਿਹੜੇ ਆ ਹੋਣ ਜਾ ਰਹੇ ਆ, ਰੂਲਸ ਚੇਂਜ ਥੋੜ੍ਹੇ ਹੋਣ ਜਾ ਰਹੇ ਆ, ਔਰ ਇਸੇ ਬਾਰੇ ਜਾਣਕਾਰੀ ਜਲਦੀ ਤੁਹਾਡੇ ਤੱਕ ਪਹੁੰਚਾਵਾਂਗੇ। ਔਰ ਉੱਧਰ ਦੂਸਰੇ ਪਾਸੇ ਪੰਜਾਬ ਦੀ ਅਗਰ ਗੱਲ ਕਰੀਏ, ਜ਼ਿਕਰ ਕਰੀਏ, ਅਤੇ ਹੁਣ ਜਿਹੜੇ ਬੰਗਾਲ ਦੇ ਵਿੱਚ ਭਾਰੀ ਜਿੱਤ ਤੋਂ ਬਾਅਦ ਹੁਣ ਪ੍ਰਸ਼ਨ ਇਹ ਹੈ, ਸਵਾਲ ਇਹ ਹੈ ਕਿ ਭਾਜਪਾ ਮੁੱਖ ਮੰਤਰੀ ਕਿਹਨੂੰ ਬਣਾਊਗੀ? ਜੀ ਹਾਂ, ਸੋ ਇਸ ਵਾਰ ਜਿਹੜੇ ਹੈ ਬਹੁਤ ਜ਼ਿਆਦਾ ਫਰਕ ਦੇ ਵੋਟਾਂ ਦੇ ਨਾਲ, ਸਪੈਸ਼ਲੀ ਜਿਹੜਾ ਹੈ ਸੁਮਵੇਦੂ ਜੀ ਹੈ, ਇਹਨਾਂ ਨੇ ਮਮਤਾ ਬੈਨਰਜੀ ਨੂੰ ਜੀ ਹਾਂ ਪਛਾੜ ਦਿੱਤਾ ਹੈ ਔਰ ਆਪਣੇ ਨਾਮ ਸੀਟ ਕਰ ਲਈ ਹੈ ਔਰ ਭਾਜਪਾ ਦੀ ਜਿੱਤ ਜਿਹੜੀ ਪੱਕੀ। ਸੁਮਵੇਦੂ ਸਮੇਤ ਹੁਣ ਪੰਜ ਨਾਮ ਚਰਚਾ ਦੇ ਵਿੱਚ ਹੈ ਜਿਨ੍ਹਾਂ ਨੂੰ ਹੁਣ ਬੰਗਾਲ ਦਾ ਜੋ ਮੁੱਖ ਮੰਤਰੀ ਬਣਾਉਣਾ ਹੈ ਉਹਨਾਂ ਦੇ ਵਿੱਚ ਕਈ ਨਾਮ ਸ਼ਾਮਿਲ ਹੈ ਔਰ ਇਹਨਾਂ ਦੇ ਵਿੱਚ ਸੰਵੇਦੂ ਦਾ ਨਾਮ ਵੀ ਬਿਲਕੁਲ ਸ਼ਾਮਿਲ ਕਰ ਲਿਆ ਗਿਆ ਹੈ। ਸੋ ਇਹ ਜੀ ਲੇਟੈਸਟ ਅੱਜ ਦੀਆਂ ਜਾਣਕਾਰੀਆਂ ਨੇ, ਪੰਜਾਬ ਦੀ ਖਬਰ ਸਾਰ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ। ਨੈਕਸਟ ਅਗਲਾ ਜੋ ਗੀਤ ਹੈ ਤੁਹਾਡੇ ਵਾਸਤੇ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ, ਨਖਰੋ ਹਿਕ ਔਰ ਵੀ।

0: ਸੋ 9:30 ਹੋ ਚੁੱਕੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਔਰ ਅੱਜ ਦੀ ਸਜਰੀ ਸਵੀਰ ਦੇ ਵਿੱਚ ਮੇਰਾ ਥੋੜ੍ਹਾ ਸਾਥ ਬਣ ਚੁੱਕਾ ਹੈ ਔਰ ਸਜਰੀ ਸਵੀਰ ਦੇ ਵਿੱਚ ਅੱਜ ਦੇ ਟੋਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਅੱਜ ਦਾ ਜੋ ਖਾਸ ਟੋਪਿਕ ਹੈ ਮਾਈਗ੍ਰੈਂਟਸ ਨੂੰ ਲੈ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਬਹੁਤ ਵੱਡੇ ਵੱਡੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਚੇਂਜਸ ਕਰ ਸਕਦੇ ਔਰ ਇਹ ਜਿਹੜੇ ਹੁਣ ਨਵੇਂ ਰੂਲਸ ਅਤੇ ਨਵੇਂ ਨਿਯਮ ਜਿਹੜੇ ਹੈ ਬਣਨ ਜਾ ਰਹੇ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਆ ਤੋ ਇਹਦਾ ਮਾਈਗ੍ਰੈਂਟਸ ਦੇ ਉੱਤੇ ਜਾਂ ਫਿਰ ਆਉਣ ਵਾਲੇ ਜਿਹੜੇ ਬਾਕੀ ਕੰਟਰੀਜ਼ ਦੇ ਵਿੱਚੋਂ ਜੋ ਸਟੂਡੈਂਟਸ ਨੇ ਜਾਂ ਫਿਰ ਵਰਕਰਸ ਨੇ ਸੋ ਉਹਨਾਂ ਦੇ ਉੱਤੇ ਕੀ ਇਹਨਾਂ ਵੱਡੇ ਬਦਲਾਅ ਦਾ ਪ੍ਰਭਾਵ ਪੈ ਸਕਦਾ ਹੈ ਇਸ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਨਵਤੇਜ ਰੰਧਾਵਾ ਵੀ ਜੁੜ ਗਿਆ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਨਾਲ ਗੱਲਬਾਤ ਕਰਨੀ ਹੈ ਇਸ ਮੁੱਦੇ ਦੇ ਉੱਪਰ ਇਸ ਟੋਪਿਕ ਦੇ ਉੱਤੇ ਤਾਂ ਤੁਸੀਂ ਸਾਨੂੰ ਸਟੂਡੀਓ ਲਾਈਨ 'ਤੇ ਕਾਲ ਕਰ ਸਕਦੇ ਹੋ 2799270 'ਤੇ 2779970 ਔਰ ਬਾਕੀ ਸਾਡਾ ਵਟਸਐਪ ਨੰਬਰ ਵੀ ਹੈ ਇਸ ਦੇ ਉੱਪਰ ਵੀ ਤੁਸੀਂ ਮੈਸੇਜ ਕਰ ਸਕਦੇ ਹੋ 02-479-9970 ਮਾਈਗ੍ਰੈਂਟਸ ਇਮੀਗ੍ਰੇਸ਼ਨ ਦੇ ਰਿਲੇਟਡ ਆ ਅਗਰ ਤੁਹਾਡਾ ਕੋਈ ਸਵਾਲ ਹੈ ਕੁਐਸਚਨ ਹੈ ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਇਸ ਦੇ ਰਿਲੇਟਡ ਕਰ ਸਕਦੇ ਹੋ ਸੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਵਤੇਜ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਸੁੰਦਰ ਜੀ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ
1: ਸੋ 3 ਮਈ ਮਹੀਨਾ ਸ਼ੁਰੂ ਹੁੰਦਿਆਂ ਹੀ ਐਕਟ ਦੀ ਜਿਹੜੀ ਪਾਰਟੀ ਆ ਉਹਨਾਂ ਨੇ ਆਪਣੀ ਅਨਾਊਂਸਮੈਂਟ ਕੀਤੀ ਇਮੀਗ੍ਰੇਸ਼ਨ ਪਾਲਿਸੀ ਦੀ
0: ਜੀ
1: ਸੁੰਦਰ ਜੀ ਉਸ ਨੂੰ ਲੈ ਕੇ ਕਈਆਂ ਦੇ ਮੂੰਹ ਅੱਡੇ ਰਹਿ ਗਏ ਇਮੀਗ੍ਰੇਸ਼ਨ ਇਮੀਗ੍ਰੈਂਟ ਕਮਿਊਨਿਟੀ ਦੇ ਪੱਖੋਂ
0: ਜੀ
1: ਨੈਚੁਰਲੀ ਇਸ ਨੂੰ ਬਹੁਤ ਲਾਗਿਓ ਦੇਖਿਆ ਗਿਆ ਅਤੇ ਇਸ ਦੇ ਵਿੱਚ ਇੰਪੋਰਟੈਂਟਲੀ ਜਿੱਥੇ ਨਿਊਜ਼ੀਲੈਂਡ ਫਸਟ
0: ਜੀ
1: ਫਰੀ ਟ੍ਰੇਡ ਅਗਰੀਮੈਂਟ
0: ਜੀ
1: ਇਮੀਗ੍ਰੇਸ਼ਨ ਨੂੰ ਮੇਨ ਮੁੱਦਾ ਬਣਾ ਕੇ ਇਲੈਕਸ਼ਨਾਂ 'ਚ ਲੈ ਕੇ ਆਉਣਾ ਇਹ ਸਾਰਾ ਕੁਛ ਜਿਹੜਾ ਉਹ ਨਜ਼ਰ ਆ ਰਿਹਾ
0: ਜੀ
1: ਸੁੰਦਰੀ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਫੈਕਟਰ ਆ
0: ਜੀ
1: ਜਿਸ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ
0: ਜੀ
1: ਵੈਸਟਰਨ ਕੰਟਰੀਜ਼ ਦੇ ਵਿੱਚ
0: ਹਾਂਜੀ
1: ਉਹ ਹੈ ਟਰੰਪ ਫੈਕਟਰ
0: ਬਿਲਕੁਲ
1: ਅਮਰੀਕਾ ਦੇ ਵਿੱਚ ਘਰਾਂ 'ਚੋਂ ਕੱਢ ਕੱਢ ਬਿਜ਼ਨਸਿਸ 'ਚੋਂ ਕੱਢ ਕੱਢ ਕੇ ਬੰਦੂਕ ਦੀ ਨੋਕ ਦੇ ਉੱਤੇ ਡਿਪੋਰਟ
0: ਜੀ
1: ਬੰਦੇ ਹੋਣੇ ਸ਼ੁਰੂ ਹੋਏ ਪਿਛਲੇ ਸਾਲ ਜਹਾਜ਼ ਦੇ ਜਹਾਜ਼ ਭਰ ਕੇ ਇੰਡੀਆ ਨੂੰ
0: ਜੀ
1: ਬਾਕੀ ਦੇਸ਼ਾਂ ਨੂੰ ਭੇਜ ਗਿਆ ਤੁਹਾਨੂੰ ਯਾਦ ਹੈ ਪੰਜਾਬ 'ਚ 2 ਜਹਾਜ਼ 'ਚ ਉਤਾਰ ਦਿੱਤੇ ਸੀ
0: ਬਿਲਕੁਲ
1: ਉਹ ਟਰੈਂਡ ਜਾਰੀ ਆ ਉੱਥੇ
0: ਜੀ
1: ਫਿਰ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ
0: ਜੀ
1: ਪ੍ਰੋਟੈਸਟ ਹੋਣ ਦੇ ਬਾਅਦ ਸੁੰਦਰੀ
0: ਜੀ
1: ਇੱਕ ਇੰਟਰਸਟਿੰਗਲੀ ਫੈਕਟਰ ਜਿਹੜਾ ਬਹੁਤ ਜ਼ਿਆਦਾ ਆਇਆ ਉਹ ਫੈਕਟਰ ਸੀ ਕਿ ਜਿੰਨੇ ਵੀ ਗੋਰਿਆਂ ਦੇ ਮੁਲਕ ਆ ਉਸ ਦੇ ਵਿੱਚ ਇਹ ਇੱਕ ਫੈਕਟਰ ਭਾਰੂ ਹੁੰਦਾ ਨਜ਼ਰ ਆਇਆ ਇੰਗਲੈਂਡ ਦੇ ਗੋਰੇ ਕਹਿੰਦੇ ਕੱਢੋ ਬਾਹਰ ਇਮੀਗ੍ਰੈਂਟਸ ਨੂੰ
0: ਜੀ
1: ਸੜਕਾਂ ਦੇ ਉੱਤੇ ਆ ਗਿਆ ਇਹ ਕੰਟਰੀ ਸਿਰਫ ਸਾਡੇ ਬੰਦਿਆਂ ਲਈ ਆ
0: ਜੀ
1: ਯੂਰਪ ਦੇ ਵਿੱਚ ਭਾਵੇਂ ਉਹ ਫਰਾਂਸ ਸੀ
0: ਜੀ
1: ਇਟਲੀ ਸੀ ਜਰਮਨੀ ਸੀ
0: ਜੀ
1: ਫਿਰ ਕਨੇਡਾ
0: ਓਕੇ
1: ਫਿਰ ਆਸਟ੍ਰੇਲੀਆ
0: ਜੀ
1: ਫਿਰ ਨਿਊਜ਼ੀਲੈਂਡ ਸਾਰੀਆਂ ਕੰਟਰੀਆਂ ਦੇ ਵਿੱਚ ਇੱਕ ਬਹੁਤ ਵੱਡਾ ਐਂਟੀ ਇਮੀਗ੍ਰੈਂਟ ਫੈਕਟਰ ਆ ਸੁੰਦਰੀ ਇਸ ਦੇ ਵਿੱਚ ਇੰਪੋਰਟੈਂਟ ਇੱਕ ਫੈਕਟਰ ਆ ਕਿ ਕੋਵਿਡ-19 ਦੇ ਬਾਅਦ ਜਿਹੜਾ ਨਾ ਆਪਾਂ ਕਹੀਏ ਖਮਿਆਜ਼ਾ ਸ਼ਬਦ ਆ
0: ਜੀ ਜੀ ਜੀ
1: ਹਰਜਾਨਾ ਦੁਨੀਆ ਭਰ 'ਚ ਅਸੀਂ ਬੈਠ ਕੇ ਖਾਧਾ
0: ਬਿਲਕੁਲ
1: ਉਹਦੇ ਨਾਲ ਜਿਹੜਾ ਬੱਜਿਆ ਇੱਕ ਕਿਸਮ ਦਾ ਤੁਸੀਂ ਸ਼ਾਹੂਕਾਰ ਤੋਂ ਪੈਸਾ ਲਿਆ ਉਹਦਾ ਵਿਆਜ ਮੋੜਦਿਆਂ ਤੁਹਾਨੂੰ ਫਿਰ ਘਰ ਦੀ ਰੋਟੀ ਘਟਾਉਣੀ ਪੈਂਦੀ ਆ ਉਹ ਰਿਸਟ੍ਰੇਨ ਜਿਹੜਾ ਦੁਨੀਆ ਭਰ 'ਚ ਸਾਰਿਆਂ ਨੂੰ
0: ਜੀ
1: ਹੁਣ ਚੁੱਭ ਰਿਹਾ ਅਤੇ ਗੁੱਸਾ ਨਜ਼ਲਾ ਸਾਰਾ ਜਿਹੜਾ ਮਾਈਗ੍ਰੈਂਟਸ ਦੇ ਉੱਤੇ ਆ
0: ਮਾਈਗ੍ਰੈਂਟਸ
1: ਪਹਿਲੋਂ ਆ ਕਿ ਆ ਜਾਓ ਬਹੁਤ ਕੰਮ ਆ ਯਾਰ ਜਿੱਦਾਂ ਨਾ ਆਪਣੇ ਪੰਜਾਬ ਦੇ ਵਿੱਚ ਟ੍ਰੇਨ ਸਟੇਸ਼ਨਾਂ ਦੇ ਜਾ ਕੇ ਕਿਸਾਨ ਬਹਿ ਜਾਂਦੇ ਆ
0: ਬਿਲਕੁਲ ਬਿਲਕੁਲ
1: ਉਦੋਂ ਆਪਾਂ ਕਹਿੰਦੇ ਹਾਂ ਕਿ ਆ ਜਾਓ ਰੋਟੀ ਵੀ ਦੇਵਾਂਗੇ
0: ਸਾਰਾ ਕੁਛ ਦੇਵਾਂਗੇ
1: 2 ਟਾਈਮ ਆ ਵੀ ਦੇਵਾਂਗੇ ਆਪਾਂ ਇੱਦਾਂ ਹੀ ਕਹੀਦਾ ਨਾ
0: ਬਿਲਕੁਲ
1: ਸੁੰਦਰੀ ਇਹਨਾਂ ਮੁਲਕਾਂ ਦੇ ਵਿੱਚ ਵੀ ਪੋਲਿਸੀਆਂ ਰੈਜ਼ੀਡੈਂਸੀ ਟੂ ਪਾਥਵੇ, ਆਹ 3 ਸਾਲ ਦਾ ਕਰੋ, ਆਹ ਚੱਕੋ ਆਹ ਜਿਹੜਾ ਹੁਣ ਸਮਾਂ ਦੇਖੋ ਬਦਲਦਾ, ਅੱਧ 'ਚ ਆਉਂਦਾ ਜਹਾਜ਼ 'ਚੋਂ ਬੰਦਾ ਵਾਪਸ ਭੇਜ ਦਿੰਦੇ ਆ
0: ਜੀ, ਬਿਲਕੁਲ
1: ਸਮਾਂ ਬਦਲਦਿਆਂ ਟਾਈਮ ਨਹੀਂ ਲੱਗਦਾ। ਜਿਨ੍ਹਾਂ ਨੇ ਸੁੰਦਰ ਜੀ ਜਦੋਂ ਕੋਵਿਡ ਦੇ ਵਿੱਚ ਖੜ ਗਏ ਸਾਰਿਆਂ ਦੇ ਟਰੱਕ, ਸਾਰਿਆਂ ਦੇ ਜਿਗਰੇ ਮੁੱਕ ਗਏ, ਜੁਰਤ ਕਰਕੇ ਸਾਡੇ ਬੰਦਿਆਂ ਨੇ ਕੰਮ ਕੀਤੇ, ਟਰੱਕ ਚਲਾਏ, ਬ੍ਰੈਡ ਰਨ ਦੇ ਟਰੱਕਾਂ ਤੋਂ ਲੈ ਕੇ ਕੰਮ ਕੀਤੇ, ਉਹਨਾਂ ਦਾ ਥੈਂਕ ਯੂ ਤਾਂ ਕੀ ਕਰਨਾ ਸੀ। ਉਹ ਕਹਿੰਦੇ ਕਿ ਇੱਦਾਂ ਆ ਆਹ ਕੰਮ ਜਿਹੜਾ ਨਾ ਸ਼ਿਕੰਜਾ ਕਸੋ, ਇਹ ਤਾਂ ਜ਼ਿਆਦਾ ਪੜ੍ਹੇ ਲਿਖੇ ਹੀ ਨਹੀਂ ਹੋ, ਜਿਹੜੇ ਪੜ੍ਹੇ ਲਿਖੇ ਆ ਉਹ ਨਿਊਜ਼ੀਲੈਂਡ ਹੀ ਆਉਣਗੇ।
0: ਬਿਲਕੁਲ ਕੀ ਨਤੀਜੇ, ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰ ਇਸ ਗੱਲ ਦੇ ਉੱਤੇ ਸੋਚਣ 'ਤੇ ਅਸੀਂ ਮਜਬੂਰ ਹੋ ਜਾਂਦੇ ਕਿ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਸੋ ਇਹ ਪਹਿਲਾਂ ਹੀ ਪ੍ਰੀ ਪਲਾਨ ਤਿਆਰ ਕੀਤਾ ਹੁੰਦਾ, ਪੂਰਾ ਪਲਾਨ ਜਿਹੜਾ ਹੈ ਤਿਆਰ ਕੀਤਾ ਹੁੰਦਾ ਕਿ ਕਿਸ ਤਰ੍ਹਾਂ ਅਸੀਂ ਜਿਹੜੇ ਮਾਈਗ੍ਰੈਂਟਸ ਹੈ ਜਾਂ ਸਟੂਡੈਂਟ ਹੈ ਸਾਨੂੰ ਲੋੜ ਹੈ ਅਤੇ ਅੱਜ ਉਹਨਾਂ ਨੂੰ ਅਸੀਂ ਸੱਦਾ ਦੇ ਲੈਂਦੇ ਹਾਂ, ਹੋਕਾ ਦੇ ਕੇ ਇੱਥੇ ਬੁਲਾ ਲੈਂਦੇ ਹਾਂ, ਫਿਰ ਬਾਅਦ ਵਿੱਚ ਜਦੋਂ ਸਾਡੀ ਮਰਜ਼ੀ ਹੋਗੀ ਅਸੀਂ ਇਹਨਾਂ ਨੂੰ ਕੱਢਣ 'ਤੇ ਮਜਬੂਰ ਕਰ ਦਾਂਗੇ।
1: ਸੁੰਦਰ ਜੀ, ਇਕਨੋਮਿਕ ਦੇ ਉੱਤੇ ਆ ਸਭ ਕੁਛ,
0: ਬਿਲਕੁਲ
1: ਜਦੋਂ ਨਾ ਫਸਲ ਚੜ੍ਹੀ ਹੋਵੇ ਵਧੀਆ ਤੁਹਾਨੂੰ ਦੀ ਰਿਟਰਨ ਦੀਦੀ ਹੋਵੇ,
0: ਬਿਲਕੁਲ,
1: ਅਤੇ ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਸਟੇਸ਼ਨਾਂ 'ਤੇ ਜਾ ਕੇ ਬਹਿ ਰਹਿਣਾ।
0: ਹਾਂ,
1: ਮੈਂ ਇੱਕ ਸੰਪਰਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਐਨਾਲਜੀ ਕਰਦਾ, ਅਤੇ ਇੱਥੇ ਜਦੋਂ ਸਾਡੇ ਕੰਮ ਇੰਨੇ ਜ਼ਿਆਦਾ ਸੀ ਕਿ ਡਿਮਾਂਡ ਪੂਰੀ ਨਹੀਂ ਸੀ ਹੋ ਰਹੀ, ਅਤੇ ਔਡਰ ਭਰ ਭਰ ਕੇ ਦੁਨੀਆ ਦੇ ਵਿੱਚ ਲੈ ਕੇ ਜਾ ਰਹੀ, ਵਧੀਆ ਮੁੱਲ ਪੈ ਰਿਹਾ ਹੈਗਾ, ਉਦੋਂ ਅਸੀਂ ਕਿਹਾ ਆ ਟਰੰਪ ਨੇ ਜਦੋਂ ਟੈਰਿਫ ਲਾ ਤੇ ਸੁੰਦਰ ਜੀ,
0: ਹਾਂਜੀ,
1: ਸਭ ਕੁਝ ਮਹਿੰਗਾ ਹੋ ਗਿਆ,
0: ਐਕਸਪੈਂਸਿਵ, ਹਾਂਜੀ,
1: ਅੜ ਗਿਆ ਕੰਮ, ਆਪਣੇ ਇਸ ਟਾਈਮ ਮੁੜ ਕੇ ਦੁਬਾਰਾ ਮੋਰਗੇਜ ਰੇਟ ਉੱਠ ਪਏ, ਜਿਨ੍ਹਾਂ ਨੇ ਪੈਸੇ ਸਾਨੂੰ ਦੇਣੇ ਉਹਨਾਂ ਨੇ ਸਾਡੀ ਡਾਊਨਗ੍ਰੇਡ ਕਰਤੀ ਜਿਹੜੀ ਰੇਟਿੰਗ ਆ, ਜਿਸ ਦੇ ਰੇਟਿੰਗ ਦੇ ਸਿਰ ਦੇ ਉੱਤੇ ਕੇਸ ਦਰ ਦੇ ਉੱਤੇ ਪੈਸਾ ਮਿਲਣਾ ਸਾਨੂੰ,
0: ਬਿਲਕੁਲ,
1: ਦੋ ਹੀ ਇੰਸਟੀਟਿਊਸ਼ਨ ਆ ਫਾਈਨੈਂਸ਼ੀਅਲ
0: ਜੀ,
1: ਇੱਕ ਬੈਠਾ ਆ ਯੂਰਪ ਦੇ ਵਿੱਚ ਬੈਲਜੀਅਮ 'ਚ ਬੈਠਾ ਅਤੇ ਇੱਕ ਅਮਰੀਕਾ 'ਚ ਬੈਠਾ, ਦੋਨੋਂ ਹੀ ਬੰਦੇ ਦੇਖਦੇ ਆ ਮੂਡੀ ਵਾਲਿਆਂ ਦੇ ਵੀ ਕੀ ਰੇਟਿੰਗ ਦਿੱਤੀ ਹੈ ਇਹਨਾਂ ਨੂੰ ਤੁਸੀਂ, ਉਹ ਕਹਿੰਦੇ ਯਾਰ ਅਸੀਂ ਤਾਂ ਆਹ ਪਹਿਲੋਂ ਟ੍ਰਿਪਲ ਏ ਸੀ ਹੁਣ ਏ ਕਰਤੀ ਆ, ਲਓ ਪੈਸਾ ਇਹਦੇ ਉੱਤੇ ਹੋਰ, ਇਹਦਾ ਮਤਲਬ ਵੀ ਵਿਆਜ ਜਿਹੜਾ ਰਿਸਕ ਹੋ ਗਿਆ ਨਾ ਇਹਦੇ ਉੱਤੇ,
0: ਬਿਲਕੁਲ,
1: ਇਹਨਾਂ ਲਓ, ਅਸੀਂ ਕੁਛ ਨਹੀਂ ਕਰ ਸਕਦੇ ਸੁੰਦਰੀ। ਹੁਣ ਉਸ ਦੇ ਉੱਤੇ ਚੱਲਦਿਆਂ ਉਹ ਸਾਰਾ ਕੁਛ ਮੈਨੇਜਮੈਂਟ ਦੇ ਪੱਖੋਂ ਤੁਸੀਂ ਜਦੋਂ ਦਰਵਾਜ਼ੇ ਖੋਲ੍ਹੇ ਹੜ ਆ ਗਿਆ ਬੰਦਿਆਂ ਦਾ,
0: ਬਿਲਕੁਲ
1: ਸੁੰਦਰੀ, ਸਾਡੇ ਬੰਦਿਆਂ ਨੂੰ ਇੱਥੇ ਮੈਨੇਜ ਕਰਦਿਆਂ ਗੁਰਦੁਆਰੇ ਪਰਿਵਾਰ ਕਮਿਊਨਿਟੀ ਔਰਗਨਾਈਜੇਸ਼ਨ ਆ, ਅਸੀਂ ਸਭ ਤੋਂ ਵੱਧ ਪ੍ਰੈਸ਼ਰ ਦੇ ਥੱਲੇ ਆਏ, ਅਸੀਂ ਆਪਣੇ ਬੰਦਿਆਂ ਤੋਂ ਛੱਡ ਨਹੀਂ ਸਕਦੇ,
0: ਬਿਲਕੁਲ,
1: ਹੁਣ ਜੇ ਸਾਡੇ ਇੱਥੇ ਆ ਗਿਆ ਅਸੀਂ ਤਾਂ ਸਾਡੇ ਵਿੱਚੋਂ ਉੱਧਰੋਂ ਤੁਰਿਆ, ਭਾਵਾਂ ਜੋ ਕੁਝ ਮਰਜ਼ੀ ਹੋਵੇ ਮਦਦ ਤਾਂ ਕਰਨੀ ਆ, ਪ੍ਰੈਸ਼ਰ ਤਾਂ ਸਾਡੇ 'ਤੇ ਪਿਆ,
0: ਬਿਲਕੁਲ।
1: ਹੁਣ ਉਸ ਦੇ ਬਾਅਦ ਜਦੋਂ ਸਾਰਾ ਕੁਛ ਉਹ ਅਸੀਂ ਐਡਜਸਟ ਕਰਦੇ ਹਾਂ, ਹੁਣ ਕਹਿੰਦੇ ਕਿ ਮਾੜੇ ਬੰਦੇ ਆ ਗਏ। ਅੱਛਾ, ਹੁਣ ਆਪਾਂ ਸਾਰੇ ਉਸ ਪੋਲਿਸੀਜ਼ ਨੂੰ ਚੱਲਦੇ ਹਾਂ, ਸਾਰਿਆਂ ਦਾ ਜ਼ੋਰ ਲੱਗਾ ਕਿ ਅਸੀਂ ਇੱਕ ਤੋਂ ਇੱਕ ਤਿੱਖਾ ਬਿਆਨ ਜਿਹੜਾ ਉਹ ਇਸ ਪੱਖੋਂ ਦਈਏ ਸੁੰਦਰ ਜੀ, ਕਿ ਜਿਹੜੀ ਸਾਡੀ ਪੋਲਿਸੀ ਇਮੀਗ੍ਰੇਸ਼ਨ ਦੀ ਉਹ ਕਾਫੀ ਜਿਹੜੀ ਆ ਅੱਜ ਦੇ ਮੂਡ ਦੇ ਮੁਤਾਬਕ ਤਿੱਖੀ ਲੱਗੇ। ਐਕਟ ਦੇ ਪੱਖੋਂ ਉਹਨਾਂ ਨੇ ਕਿਹਾ ਕਿ ਅਸੀਂ ਇੱਦਾਂ ਆ ਕਿ $6 ਪਰ ਡੇ ਸਰ ਚਾਰਜ ਲਾਵਾਂਗੇ, $6 ਪਰ ਸਰ, ਕਿ ਜੇ ਤੁਸੀਂ ਟੈਂਪਰੀ ਵੀਜ਼ਾ ਲੈ ਕੇ ਆਉਂਦਾ ਜ਼ਰੂਰਤ ਪੈ ਗਈ ਤੁਹਾਨੂੰ, ਇੱਥੇ ਲੋਕਲ ਬੰਦਾ ਜਿਹੜਾ ਆ ਉਹ ਦੂਸਰੇ ਦਿਨ ਤੁਹਾਡੇ ਟਿੱਲ 'ਚੋਂ ਪੈਸੇ ਕੱਢਣ ਲੱਗ ਪਿਆ, ਤੀਜੇ ਦਿਨ ਉਹਨੇ ਕਹਿਤਾ ਕਿ ਮੈਂ ਕੰਮ ਦਿੱਤੇ ਆਉਣਾ, ਚੌਥੇ ਦਿਨ ਕਹਿੰਦਾ ਬਸ ਠੀਕ ਆ ਮੈਨੂੰ, ਕਹਿੰਦੇ ਹੁੰਦੇ ਜਿੰਨਾ ਮੈਂ ਕਰਨਾ ਹੀ ਪੈਸੇ ਫੜਾ ਤਾਂ ਮੈਂ ਘਰ ਨੂੰ ਚੱਲਾਂ, ਉੱਥੇ 6ਵੇਂ ਦਿਨ ਤੁਸੀਂ ਦੁਖੀ ਹੋ ਕੇ ਵਾਲ ਪੱਟਦਿਆਂ ਕਹਿੰਦੇ ਕਿ ਮੈਨੂੰ ਤਾਂ ਬੰਦਾ ਚਾਹੀਦਾ। ਹੁਣ ਉਸ ਦੇ ਪੱਖੋਂ ਸੁੰਦਰੀ ਉਹ ਕਹਿੰਦੇ ਨਾ ਤੁਹਾਨੂੰ ਚਾਹੀਦਾ $6 ਦਾ ਹਰ ਰੋਜ਼
0: $6,
1: ਇਹ ਪੋਲਿਸੀ ਆ ਸੁੰਦਰੀ। ਹੁਣ ਦੇਖੋ ਇੱਕ ਆ ਕਿ ਉਹ ਆਪਣੇ ਕਹਿਣਾ ਕਿ ਸਪੈਸ਼ਲ ਯੂਨਿਟ ਤਿਆਰ ਕਰਨਾ, ਓਵਰਸਟੇਅਰ ਯੂਨਿਟ, ਜਿਨ੍ਹਾਂ ਨੇ ਸਵੇਰ ਨੂੰ ਉੱਠਣਾ ਅਤੇ ਬਾਲ ਬੂਲ ਵਾਹ ਕੇ ਅਤੇ ਲੱਭਣੇ ਆ ਬੰਦੇ ਜਿਹੜੇ ਕੀ ਕਹਿੰਦੇ ਹੁੰਦੇ ਆ ਅੱਗੇ ਵਿਚਾਰੇ ਹਾਲਾਤਾਂ ਦੇ ਬਹੁਤ ਸਤਾਇਓ ਬਰਤਾਤ ਦੇ ਵਿੱਚ, ਸੁੰਦਰ ਜੀ ਕਿਹੜਾ ਬੰਦਾ ਹੋਣਾ ਚਾਹੂਗਾ, ਮੈਜੋਰਿਟੀ ਕਿੰਨੇ ਆ ਜਿਹੜੇ ਅੱਜ ਦੀ ਡੇਟ 'ਚ ਆਪਣੀ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਲੀਡਰ ਆ ਜਿਹੜੇ ਓਵਰਸਟੇਅ ਸੀ
0: ਜੀ, ਬਿਲਕੁਲ
1: ਸਕਸੈਸਫੁਲ ਬਿਜ਼ਨਸਮੈਨ ਆ, ਹਾਲਾਤਾਂ ਨੇ ਉਹਨਾਂ ਨੂੰ ਓਵਰਸਟੇਅ ਬਣਾ ਦਿੱਤਾ। ਬਹੁਤ ਪਰਿਵਾਰਾਂ ਦੀ ਸਟੋਰੀ ਆ ਜਿੱਥੇ ਕਿ ਉਹ ਨਾ ਚਾਹੁੰਦਿਆਂ ਹੋਵੇਗੇ ਉਹਨਾਂ ਦੇ ਉੱਤੇ ਤੁਸੀਂ ਕਹੋ ਕਿ ਮੈਂ ਯੂਨਿਟ ਆਹ ਰੱਖਣਾ, ਮੈਂ ਗੱਲ ਕਰਦਾ ਤੇ ਉਹ ਬੰਦੇ ਕੰਮ ਕਰ ਰਹੇ, ਜੇ ਉਹ ਨਾ ਹੁੰਦੇ ਤੇ ਕਿੱਦਾਂ ਸਰਵਾਈਵ ਕਰਦੇ? ਜੇ ਉਹ ਲਾਅ ਅਬਾਈਡਿੰਗ ਨਾ ਹੁੰਦੇ ਤਾਂ ਉਹਨੂੰ ਫੜੇ ਜਾਂਦੇ, ਉਹ ਤਾਂ ਪਹੁੰਚੇ ਹੁੰਦੇ ਵਾਪਸ ਇੰਡੀਆ
0: ਵਾਪਸ।
1: ਸੋਚਣ ਵਾਲੀ ਗੱਲ ਹੈ ਨਾ। ਹੁਣ ਉਹਦੇ ਉੱਤੇ ਸੁਣਦੀ ਤੁਸੀਂ ਕਹਿੰਦੇ ਆ ਕਿ ਜੇ ਬੰਦਾ ਇੱਥੇ ਆ ਹੀ ਗਿਆ ਫਿਰ ਤੁਸੀਂ ਇੱਦਾਂ ਕਰਨਾ ਆਪਾਂ ਹੁਣ ਕਿ ਇਹਨਾਂ ਨੂੰ 5 ਸਾਲ ਆਪਾਂ ਕੋਈ ਵੀ ਸੋਸ਼ਲ ਵੈਲਫੇਅਰ ਨਹੀਂ ਲੈਣ ਦੇਣੀ।
0: ਓਕੇ,
1: ਮਤਲਬ ਕਿ ਜੇ ਹੁਣ ਕੰਮ ਦੇ ਉੱਤੇ ਕੋਈ ਲੱਗਾ ਬੰਦਾ, ਉਹਦਾ ਕੰਮ ਕੰਪਨੀ ਬੰਦ ਹੋ ਕੇ ਛੁੱਟ ਗਿਆ, ਇੰਨਾ ਜ਼ਿਆਦਾ ਜਦੋਂ ਸਖਤਾਈ ਵਾਲੇ ਕਾਨੂੰਨ, ਉਹ ਤਾਂ ਨਿਊਜ਼ੀਲੈਂਡ ਫਸਟ ਵਾਲੇ ਤਾਂ ਸਿੱਧੇ ਕਹਿੰਦੇ ਕਿ ਬਟਰ ਚਿਕਨ ਸੁਨਾਮੀ ਨਹੀਂ ਆਉਣ ਦੇਣੀ,
0: ਸੁਨਾਮੀ ਨਹੀਂ ਆਉਣ ਦੇਣੀ।
1: ਸੁੰਦਰੀ, ਇਸ ਦਾ ਮਾਈਗਰੈਂਟ ਕਮਿਊਨਿਟੀ ਦੇ ਉੱਤੇ ਜੇ ਸੋਸ਼ਲ ਦੇ ਉੱਤੇ ਆਪਾਂ ਦੇਖਦੇ ਹਾਂ ਇੰਪੋਰਟੈਂਟ ਆ। ਸੁੰਦਰੀ, ਇੰਨਾ ਜ਼ਿਆਦਾ ਇਫੈਕਟ ਪਿਆ, ਮੈਂ ਐਜ਼ ਅ ਕਮਿਊਨਿਟੀ ਕਹਿੰਦੇ ਹੁੰਦੇ ਆ ਲੀਡਰਸ਼ਿਪ ਰੈਲਮ ਦੇ ਵਿੱਚ ਕਹਿੰਦੇ ਹੁੰਦੇ ਕੰਟਰੀਬਿਊਟ ਕਰਦਾ, ਇਹ ਮਹਿਸੂਸ ਕਰ ਰਿਹਾ ਕਿ ਸਾਡੇ ਬੰਦਿਆਂ ਦਾ ਇੱਥੇ ਕਸੂਰ ਕੀ ਆ?
0: ਕਿਉਂਕਿ ਜਿਹੜੇ
1: ਬੰਦੇ ਮਿਹਨਤ ਕਰਦੇ ਹੋਏ ਸਵੇਰੇ ਉੱਠ ਰਿਹਾ ਕੋਈ 3 ਵਜੇ, ਜਦੋਂ ਕੋਈ ਨਹੀਂ ਉੱਠ ਰਿਹਾ ਉਹ ਬੰਦਾ ਉਹ ਆਵਰਸ ਦੇਣ ਨੂੰ ਤਿਆਰ ਆ। ਮੈਂ ਹੁਣੀ ਆਪਣੇ ਸਵੇਰੇ ਜਿਹੜਾ ਆ ਵਰਕਆਊਟ ਦੇ ਬਾਅਦ 'ਚੋਂ ਤੁਰਿਆ ਆ ਰਿਹਾ ਸੀਗਾ ਅਤੇ 2 ਸਾਡੇ ਪੰਜਾਬੀ ਭਰਾ ਆਪਣੇ ਵੈਨ ਦੇ ਵਿੱਚ, ਉਹਨਾਂ ਦੀ ਬਿਲਡਿੰਗ ਕੰਪਨੀ ਸੀਗੀ, ਥੱਕਿਓ ਮੈਨੂੰ ਅੱਖ ਸੀ ਇਟ ਉਹਨਾਂ ਦੇ ਫੇਸ ਸਵੇਰੇ ਤੁਰੇ ਜਾ ਰਹੇ ਸੀ। ਮੈਨੂੰ ਆਪਣੇ ਬਜ਼ੁਰਗਾਂ ਦੀ ਘਾਲਣਾ ਇੱਕਦਮ ਦਿਮਾਗ 'ਚ ਕਿ ਉਹਨਾਂ ਨੇ ਕਿੱਦਾਂ ਕੀਤੀ ਅਤੇ ਇਹਨਾਂ ਦਾ ਵੀ ਟਾਈਮ ਆਇਆ, ਟਾਈਮ ਤਾਂ ਇਹਨਾਂ ਨੂੰ ਸਪੋਰਟ ਕਰਨ ਦਾ ਤਾਂ ਕਿ ਇਸ ਮੁਲਕ 'ਚ ਰਹਿਣਗੇ। ਫਿਰ ਆਪਾਂ ਕਹਿੰਦੇ ਕਿ ਇਸ ਮੁਲਕ 'ਚ ਨਹੀਂ ਰਹਿੰਦੇ। ਸੁੰਦਰੀ, ਜੇ ਆਪਾਂ ਹੈਲਪ ਹੀ ਨਹੀਂ ਕਿਸੇ ਦੀ ਕੀਤੀ ਜਦੋਂ ਮਾੜਾ ਟਾਈਮ ਆਇਆ ਕਿਸੇ ਦੇ ਉੱਤੇ, ਅਸੀਂ ਕਹਿੰਦੇ ਤੁਹਾਨੂੰ ਤਾਂ ਕੱਢ ਦੇਣਾ।
0: ਪਰ ਤੁਹਾਨੂੰ ਲੱਗਦਾ ਕਿ ਸਾਡੇ ਹੈਲਪ ਕਰਨਗੇ?
1: ਪੱਕਾ ਹੋ ਗਿਆ, ਜਦੋਂ ਪੱਕਾ ਹੋ ਗਿਆ ਬੰਦਾ ਰਹੂਗਾ, ਉਹ ਕਹਿੰਦਾ ਛੱਡੋ ਯਾਰ। ਆਹ ਬੰਦਿਆਂ ਤਾਂ ਮੈਨੂੰ ਕਹਿੰਦੇ ਹੁੰਦੇ ਆ ਮਤਰੇਈ ਮਾਂ ਵਾਲਾ, ਇਹਨੇ ਮੇਰੇ ਨਾਲ ਸਲੂਕ ਕੀਤਾ। ਆਪਾਂ ਇਨਵੈਸਟ ਕਰਾਂਗੇ ਉਹਨਾਂ ਨੂੰ ਕਹਿੰਦੇ ਹੁੰਦੇ ਸਿਸਟਮ 'ਚ ਇੰਟੀਗ੍ਰੇਟ ਕਰਾਂਗੇ। ਹੁਣ ਇੱਕ ਹੋਰ ਫੈਕਟਰ ਜਿਹੜਾ ਇੰਪੋਰਟੈਂਟ ਆ, ਇਸ ਦਾ ਸਾਡੀ ਕਮਿਊਨਿਟੀ ਦੇ ਉੱਤੇ ਇਫੈਕਟ ਕੀ ਆ, ਮੈਂ ਇੱਕ ਇੰਪੋਰਟੈਂਟ ਜ਼ਰੂਰ ਗੱਲ ਕਹਿਣੀ ਚਾਹੂੰਗਾ।
0: ਜੀ
1: ਸੁੰਦਰੀ, ਇਹ ਬਹੁਤ ਈਜ਼ੀ ਆ। ਮੈਂ ਦੇਖਿਆ ਕਈ ਆਪਣੀ ਕਮਿਊਨਿਟੀ ਦੇ ਵੀ ਬੰਦੇ ਆ, ਆਮ ਸੋਰੀ ਟੂ ਸੇ, ਜਿਹੜੇ ਓਪਨਲੀ ਇਸ ਤਰ੍ਹਾਂ ਦੀ ਪੋਲਿਸੀ ਨੂੰ ਇੰਡੋਰਸ ਕਰ ਰਹੇ ਆ। ਮੈਂ ਖੁੱਲ੍ਹ ਕੇ ਗੱਲ ਕਰਾਂ,
0: ਬਿਲਕੁਲ
1: ਭੁੱਲ ਨਾ ਜਾਣ ਕਿ ਇਸ ਮੁਲਕ ਦੇ ਵਿੱਚ ਜਿਹੜਾ ਨਾ ਮੁੱਢਲਾ ਢਾਂਚਾ ਆ ਉਸ ਨੂੰ ਚਲਾਉਣ ਦੇ ਲਈ ਜਿਹੜੇ ਬੰਦੇ ਕੰਸਿਸਟੈਂਟਲੀ 7 ਦਿਨ ਚਾਹੀਦੇ ਆ, ਜੇ ਇਸ ਮੁਲਕ ਦੇ ਹੁੰਦੇ ਆ ਦਰਵਾਜ਼ੇ ਬਹੁਤ ਚਿਰ ਪਹਿਲਾਂ ਬੰਦ ਹੋਣੇ ਸੀ,
0: ਬੰਦ ਹੋਣੇ ਸੀ, ਇਹ ਪਹਿਲਾਂ ਹੀ ਬੰਦ ਹੋ ਜਾਣੇ
1: ਸੀ। ਇਹ ਕਿਸੇ ਦੇ ਸਕੇ ਦੇ ਮਿੱਤ ਨਹੀਂ ਹੈਗੇ। ਮੈਂ ਦੱਸਦਾਂ 100 ਸਾਲ ਦੇ ਵਿੱਚ ਅਸੀਂ ਵੀ ਦੇਖ ਲਿਆ, ਇੱਥੇ ਠੰਡੀ ਹਵਾ ਹੀ ਆਉਂਦੀ ਆ
0: ਜੀ,
1: ਅਸੀਂ ਇਹਨਾਂ ਨਾਲ ਆਡੇ ਹੀ ਲੈਂਦੇ ਆਏ ਹਾਂ ਕਹਿੰਦੇ ਤੇ ਗੱਲਾਂ ਦੇ ਵਿੱਚ। ਮੈਂ ਕਲੀਅਰਲੀ ਗੱਲ ਦੱਸ ਦੇਵਾਂ, ਹਾਂ ਬਰਾਬਰ ਦਾ ਹੈਗਾ, ਕੋਈ ਰੇਸ਼ਿਜ਼ਮ ਨੂੰ ਫੈਕਟਰ ਨੂੰ ਲੈ ਕੇ ਨਹੀਂ, ਪਰ ਅਗਲਿਆਂ ਨੇ ਮੁਲਕ ਚਲਾਉਣਾ,
0: ਬਿਲਕੁਲ
1: ਅਗਲਿਆਂ ਦਾ ਦੀ ਮੈਜੋਰਿਟੀ ਆ, ਤਾਕਤ ਉਹਨਾਂ ਕੋਲ ਆ,
0: ਪਾਵਰ ਹੈ ਨਾ,
1: ਪਾਵਰ ਆ ਉਹਨਾਂ ਦੇ ਕੋਲ,
0: ਗੱਲ ਤਾਂ ਪਾਵਰ।
1: ਸੋ ਇਸ ਕਰਕੇ ਉਹਨੂੰ ਮੈਨੇਜ ਕਿੱਦਾਂ ਕਰਨਾ ਸੁੰਦਰ ਜੀ, ਆਪਣੀ ਕਮਿਊਨਿਟੀ ਦੇ ਪੱਖੋਂ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਸਪੋਰਟ ਸਿਸਟਮ ਦੇ ਵਿੱਚ ਕਦੀ ਆਪਣਿਆਂ ਨੂੰ ਇਹਨਾਂ ਗੁਨੇਗਾਰ ਬਣਾਈ ਜਾਈਏ, ਐਵੇਂ ਨਾ ਟਕਰਾਈ ਜਾਈਏ ਕਿ ਇਹੀ ਮਾੜੇ ਆ। ਤੁਸੀਂ ਪਾਲਿਸੀ ਰੱਖੀ ਤਾਂ ਅੰਦਰ ਆਏ ਅਗਲੇ ਦਰਵਾਜ਼ੇ,
0: ਬਿਲਕੁਲ
1: ਉਹ ਐਵੇਂ ਆ ਜਾਣਗੇ, ਕੌਣ ਚੱਕ ਕੇ ਮੂੰਹ ਆ ਜਾਂਦਾ,
0: ਕੋਈ ਵੀ ਨਹੀਂ ਆਇਆ।
1: ਸੋ ਜਿਹੜੇ ਆ ਗਏ ਆ ਉਹਨਾਂ ਨੂੰ ਮੈਨੇਜ ਬੈਟਰ, ਤੇ ਅੱਗੇ ਦੀਆਂ ਪਾਲਿਸੀਆਂ ਜਿਹੜੀਆਂ ਥੋੜੀਆਂ ਸੁਰੱਖਿਅਤ, ਇਹ ਵੀ ਨਹੀਂ ਕਿ ਇੰਨੀਆਂ ਜ਼ਿਆਦਾ ਕਰ ਦਿਓ ਕਿ ਨੂੜ ਦਿਓ ਜਿਹੜੇ ਬੰਦੇ ਆ ਰਹੇ, ਕਿਉਂਕਿ ਆਪਾਂ ਗਲੋਬਲੀ ਇਸ ਨੂੰ ਸੁੰਦਰ ਜੀ ਜਿਹੜਾ ਆ ਆਪਾਂ ਕੰਪੀਟ ਕਰ ਰਹੇ ਹਾਂ ਦੁਨੀਆ ਭਰ ਦੇ ਵਿੱਚ। ਜਦੋਂ ਬੰਦਾ ਉੱਠਦਾ ਤੁਹਾਡੇ ਖਿਆਲ ਪਹਿਲੋਂ ਸਭ ਤੋਂ ਪਹਿਲਾਂ ਕਹਿੰਦਾ ਮੈਂ ਨਿਊਜ਼ੀਲੈਂਡ ਹੀ ਪਹੁੰਚਣਾ, ਪੰਜਾਬ ਤੋਂ ਜਾਂ ਇੰਡੀਆ ਤੋਂ? ਆਮ ਤੌਰ 'ਤੇ ਆਮ ਸੋਰੀ ਟੂ ਸੇ, ਮੈਂ ਇਹ ਨਹੀਂ, ਆਈ ਲਵ ਨਿਊਜ਼ੀਲੈਂਡ ਘਰ ਆ, ਅਤੇ ਪਰ ਉਹ ਅਸੀਂ ਟੋਪ ਰਡਾਰ ਦੇ ਉੱਤੇ ਤਾਂ ਨਹੀਂ ਬੈਠੇ। ਬੰਦਾ ਕਹਿੰਦਾ ਕਿ ਸਭ ਤੋਂ ਪਹਿਲਾਂ ਛੱਡ ਯਾਰ ਅਮਰੀਕਾ, ਛੱਡ ਆ, ਛੱਡ ਆਹ ਕੈਨੇਡਾ, ਛੱਡ ਆਸਟ੍ਰੇਲੀਆ, ਨਹੀਂ ਬਾਈ ਜੀ ਆਹ ਮੈਨੂੰ ਫੋਟੋ ਬਹੁਤ ਪਸੰਦ ਆਈ ਆ, ਆਹ ਜਿਹੜੀ ਫਿਊਡਰੈਂਟ ਦੀ
0: ਭੇਡਾਂ ਵਾਲੀ
1: ਜਿਹੜੀ ਆ ਇੱਥੇ ਪਹੁੰਚਣਾ ਆਪਾਂ, ਰਾਈਟ? ਲੈਟਸ ਬੀ ਰੀਅਲਿਸਟਿਕ, ਕੰਪੀਟ ਕਰ ਰਹੇ ਹਾਂ। ਉੱਤੋਂ ਸਾਡੇ ਸਕਿਲਡ ਬੰਦੇ ਜਿਹੜੇ ਇਹ ਕਿਉਂ ਆ ਸੁੰਦਰ ਜੀ ਫਿਰ ਇੱਥੋਂ ਆਸਟ੍ਰੇਲੀਆ ਚਲ ਗਿਆ? ਕੰਪੀਟੀਸ਼ਨ ਬੈਕ ਡੋਰ ਅਸੀਂ ਕ੍ਰੀਏਟ ਜਿਹੜਾ ਕਰ ਦਿੱਤਾ ਲਾਸਟ ਤੁਲਾ ਸਰਕਾਰ ਨੇ, ਉਹ ਅਨਫੋਰਚੁਨੇਟ ਉਹਨਾਂ ਦੇ ਨਾਲ ਬੈਕ ਡੋਰ ਜਿਹੜਾ ਕ੍ਰੀਏਟ ਹੋਇਆ, ਮੈਂ ਆਮ ਸੋਰੀ ਟੂ ਸੇ ਦਿਸ, ਕਿ ਉਹਦੇ ਨਾਲ ਹੁਣ ਉੱਥੇ ਈਜ਼ੀਅਰ ਸੈਟਲ ਹੋਣਾ ਇੰਨਾ ਜ਼ਿਆਦਾ, ਫਿਰ ਹੱਥ ਨੂੰ ਹੱਥ ਆ ਕਿ ਸਾਡੀ ਕਮਿਊਨਿਟੀ ਦੇ 1-2 ਬੰਦਿਆਂ ਦੇ ਕੋਲ ਵਧੀਆ ਉੱਥੇ ਜਦੋਂ ਘਰ ਆ ਗਏ ਆ, ਅਗਲਿਆਂ ਤਾਂ ਕਹਿਣਾ ਤੂੰ ਇੱਥੇ ਕਰਨ ਡਿਆ
0: ਇੱਧਰ ਚੱਲ ਆਸਟ੍ਰੇਲੀਆ,
1: ਹਾਂਜੀ, ਅਤੇ ਫਿਰ ਆਪਾਂ ਕਈ ਵੀ ਜਾਈਏ ਲਾਈਫ ਸਟਾਈਲ ਇੱਥੇ ਦੇ ਲੋਕ ਬਹੁਤ ਵਧੀਆ, ਉੱਥੇ ਆਸਟ੍ਰੇਲੀਅਨ ਰੇਸ਼ਿਸਟ ਆ, ਉੱਥੇ ਉਹ ਕਹਿੰਦਾ ਭਾਈ ਜੀ ਗੱਲ ਸੁਣੋ 2 ਸਾਲਾਂ ਦੇ ਵਿੱਚ ਮੇਰਾ ਦੋਸਤ ਘਰ ਆਰਾਮ ਨਾਲ ਲੈ ਕੇ ਬਹਿ ਗਿਆ
0: ਤੇ ਅਸੀਂ ਕੀ ਕਰਨਾ
1: ਅਤੇ ਆਹ ਤੀਜੇ ਸਾਲ ਅਗਲੇ ਨੇ ਕਹਿੰਦੇ ਹੁੰਦੇ ਆ ਟਰੱਕ 3 ਪਾ ਲਾਇਆ ਤੁਸੀਂ ਮੈਂ ਕੀ ਕਰਾਂ ਜਿਹੜੀ ਤੁਹਾਡੀ ਤੁਸੀਂ ਕਹੀ ਅੰਡਾ ਆ ਤੁਸੀਂ ਸਮਝਦੇ ਆ ਨਾ
0: ਬਿਲਕੁਲ
1: ਐਂਡ ਆਈ ਥਿੰਕ ਕਿ ਇਸ ਨੂੰ ਲੈ ਕੇ ਆਪਣੇ ਇੱਕ ਇੰਪੋਰਟੈਂਟ ਆ ਕਿ ਇੱਕ ਜੁੱਟ ਆਪਾਂ ਨੂੰ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਸਮੇਂ ਦੇ ਵਿੱਚ ਨਿਕਲਦੇ ਹਾਂ ਕਿ ਆਪਾਂ ਐਵੇਂ ਨਾ ਆਪਣਾ ਹੀ ਨੁਕਸਾਨ ਕਰ ਲਈਏ ਕਮਿਊਨਿਟੀ ਦਾ ਆਮ ਸੋਰੀ ਟੂ ਸੇ ਕਿ ਹੁਣੀ ਤਾਂ ਮਸੀਂ ਟਾਈਮ ਹੈ ਕਿ ਆਪਣੇ ਬੰਦੇ ਇੱਥੇ ਪਹੁੰਚੇ ਆ
0: ਬਿਲਕੁਲ
1: ਮੈਂ ਖੁੱਲ੍ਹ ਕੇ ਗੱਲ ਕਹਿੰਦਾ ਜੀ ਉਹ ਅਤੇ ਐਡਵੋਕੇਸੀ ਦੇ ਪੱਖੋਂ ਫਰੀ ਟ੍ਰੇਡ ਅਗਰੀਮੈਂਟ ਦੇ ਪੱਖੋਂ ਸਭ ਤੋਂ ਵੱਧ ਫਾਇਦਾ ਤਾਂ ਆਪਣੀ ਕਮਿਊਨਿਟੀ ਨੂੰ ਹੋਣਾ ਐਪਲਾਂ ਤੋਂ ਲੈ ਕੇ ਸਾਡੇ ਬੰਦਿਆਂ ਦੀਆਂ ਔਰਚਿਡਾਂ ਕੀਵੀ ਫਰੂਟ ਸਾਡੇ ਬੰਦਿਆਂ ਦੀਆਂ ਔਰਚਿਡਾਂ ਮੈਂ ਹੁਣ ਜੇ ਗਣਾਉਣ ਲੱਪਾਂ ਅੱਧੇ ਤੋਂ ਵੱਧ ਬਿਜ਼ਨਸਿਸ ਜਿਨ੍ਹਾਂ ਨੂੰ ਡਾਇਰੈਕਟ ਫਾਇਦਾ ਹੋਣਾ
0: ਬਿਲਕੁਲ
1: ਇਹ ਉਹ ਆਪਣੇ ਬੰਦੇ ਸੋ ਸਹਿਜ ਮਤੇ ਆਪਾਂ ਮੈਨੇਜ ਕਰਦੇ ਜਾਈਏ ਇਸ ਪ੍ਰੋਸੈਸ ਨੂੰ ਪਰ ਇੰਪੋਰਟੈਂਟ ਇੱਕ ਗੱਲ ਹੈ ਜੀ ਕਿ ਲਾਪਰਵਾਹੀ ਦੇ ਨਾਲ ਐਵੇਂ ਇੰਟਰਨੈਟਾਂ ਦੇ ਉੱਤੇ ਜਿਹੜੇ ਕਹਿ ਰਹੇ ਆ ਉਹਨਾਂ ਦੇ ਅਗੇਂਸਟ ਨਾ ਤੁਰੇ ਫਿਰੀਏ ਇਹ ਨਿਭ ਜਾਣਾ ਟਾਈਮ ਇਹ ਉਹ ਜਿਹੜੇ ਔਨਲਾਈਨ ਕੀਬੋਰਡ ਜਾਂ ਸ਼ੇਅਰ ਆ ਉਹ ਵੀ ਪਰਤ ਜਾਣੇ ਆ
0: ਬਿਲਕੁਲ
1: ਅਤੇ ਇੰਪੋਰਟੈਂਟ ਆ ਕਿ ਆਪਣਾ ਭਵਿੱਖ ਇੱਥੇ ਬਹੁਤ ਵਧੀਆ ਗਾਂਹ ਨੂੰ ਜਾਂਦਿਆਂ ਨੂੰ ਸੁਰੱਖਿਅਤ ਨਜ਼ਰ ਆ ਰਿਹਾ ਸੁੰਦਰ ਜੀ
0: ਬਿਲਕੁਲ
1: ਐਵੇਂ ਨਾ ਨੁਕਸਾਨ ਕਰਾ ਲਈਏ
0: ਬਿਲਕੁਲ ਵੈਸੇ ਵੀ ਮੈਂ ਇੱਕ ਚੀਜ਼ ਦੇਖੀ ਹੈ ਨਵਤੇਜ ਜੀ ਕਿ ਸਾਡੇ ਅਗੇਂਸਟ ਹੀ ਸਾਡਿਆਂ ਨੂੰ ਖੜ੍ਹੇ ਕਰਕੇ ਔਰ ਸਾਡੇ ਜਿਹੜੇ ਆਪਣਿਆਂ ਦੀ ਹੀ ਜਿਹੜੇ ਆਪਣੇ ਪੰਜਾਬੀ ਆਪਣੀ ਕਮਿਊਨਿਟੀ ਦੇ ਲੋਕ ਆ ਆਪਣਿਆਂ ਦੀ ਹੀ ਸ਼ਿਕਾਇਤਾਂ ਕਰ ਕਰਕੇ ਉਹਨਾਂ ਰਿਪੋਰਟਾਂ ਕਰ ਕਰਕੇ ਉਹਨਾਂ ਨੂੰ ਕੰਮ ਤੋਂ ਕਢਾ ਰਹੇ ਆ ਕੰਮਾਂ ਤੋਂ ਔਰ ਈਵਨ ਕਿ ਰਿਪੋਰਟ ਵੀ ਕਰਵਾ ਰਹੇ ਆ
1: ਇਸ ਦੇ ਫੈਕਟ ਕੀ ਹੈ ਸੁੰਦਰ ਜੀ ਇੱਕ ਇੰਪੋਰਟੈਂਟ
0: ਜੀ
1: ਸਭ ਤੋਂ ਇੰਪੋਰਟੈਂਟ ਹੈ ਕੋਸਟ ਜਿਹੜਾ ਆਪਣੇ ਵੱਧ ਸਕਦਾ ਆਪਣੀ ਕਮਿਊਨਿਟੀ ਦੇ ਉੱਤੇ ਸਮਾਲ ਬਿਜ਼ਨਸਿਸ ਜਿਹੜੇ ਆ ਉਹਨਾਂ ਉਹ ਵੱਧ ਪ੍ਰਭਾਵਿਤ ਹੋ ਸਕਦੇ
0: ਹੋ ਸਕਦੇ ਹਨ
1: ਕਿਉਂਕਿ ਉਹਨਾਂ ਨੂੰ ਬੰਦੇ ਨਹੀਂ ਲੱਭਣੇ
0: ਹਾਂ
1: ਅਤੇ ਸਮਾਲ ਬਿਜ਼ਨਸ ਡੇਅਰੀ ਦੇ ਉੱਤੇ ਠੇਕਿਆਂ ਦੇ ਉੱਤੇ ਹੋਰ ਬਿਜ਼ਨਸ ਕੌਣ ਹੈ ਆਪਣੇ ਬੰਦੇ
0: ਆਪਣੇ ਬੰਦੇ ਹੀ
1: ਨੁਕਸਾਨ ਕਿਹਦਾ ਹੋਣਾ ਇਹਦੇ 'ਚ
0: ਆਪਣਾ ਹੀ
1: ਆਪਣੇ ਬੰਦਿਆਂ ਦਾ ਸਕਿੱਲਡ ਜਿਹੜੇ ਮਾਈਗ੍ਰੈਂਟ ਆ ਜੀ ਉਹਨਾਂ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਪ੍ਰੈਸ਼ਰ ਐਨਗਜ਼ਾਇਟੀ ਜਿਹੜਾ ਆ ਉਹ ਵੱਧ
0: ਜੀ
1: ਸਾਡਾ ਅਸੀਂ ਵੀ ਸਟ੍ਰੈਸ ਲੈਂਦੇ ਹਾਂ ਸਾਡੇ ਜਦੋਂ ਘੰਟੇ ਸੁੰਦਰ ਜੀ ਜਾਂ ਹਰੇਕ ਬੰਦਾ ਕਹੀ ਜਾਵੇ ਤੈਨੂੰ ਚੱਕ ਕੇ ਬਾਹਰ ਮਾਰਨਾ ਜਾਂ ਕੋਈ ਵੀ ਬੰਦਾ ਤੂੰ ਇੰਪਲੋਏ ਕਰਦਾ ਜਾਂ ਸਪੋਰਟ ਕਰ ਰਿਹਾ ਜੇ ਉਹ ਮਾੜੀ ਜਿਹੀ ਵੀ ਲੱਗਾ ਕਿ ਤੀਰਾ ਕਸੂਰ ਆ ਤਾਂ ਅਸੀਂ ਕਰ ਦੇਣਾ ਤੇਰਾ ਸੁੰਦਰੀ ਨਾਲੇ ਪਬਲਿਕ ਕੌਨਫੀਡੈਂਸ ਘੱਟਦਾ ਪਬਲਿਕ ਦੇ ਵਿੱਚ ਕਿਸੇ ਮਾਈਗ੍ਰੈਂਟ ਦੀ ਹੈਲਪ ਦੇ ਪੱਖੋਂ
0: ਜੀ ਬਿਲਕੁਲ
1: ਮਾਈਗ੍ਰੈਂਟ ਦੀ ਹੈਲਪ ਦੇ ਪੱਖੋਂ ਜਦੋਂ ਇਹ ਸਾਰਾ ਕੁਛ ਚੱਲਦਾ ਹੁਣ ਆਹ ਇੱਕ ਫੈਕਟਰ ਹੈ ਸੁੰਦਰ ਜੀ ਜਿਹੜਾ ਤੁਸੀਂ ਵੀ ਗੱਲ ਕਰਨ ਲੱਗੇ ਸੀਗੇ
0: ਜੀ
1: ਤੇ ਵੀਰ ਨੇ ਵੀ ਗੱਲ ਕੀਤੀ ਹੈ ਸ਼ਲੇਸ਼ ਕੁਮਾਰ ਨੇ ਇਹ ਸਾਰਾ ਕੁਛ ਹੈ ਤਾਂ ਇਲੈਕਸ਼ਨਾਂ ਨੂੰ ਲੈ ਕੇ ਪਿਛਲੀ ਵਾਰ ਸੁੰਦਰ ਜੀ ਇੱਕ ਵੀ ਇਸ ਤਰ੍ਹਾਂ ਦੀ ਪਾਲਿਸੀ
0: ਬਿਲਕੁਲ
1: ਦੋਨੋਂ ਹੀ
0: ਹਾਂ
1: ਜਿਹੜੀਆਂ ਪਾਰਟੀਆਂ ਨੇ ਗੱਲ ਕੀਤੀ ਆ ਉਹਨਾਂ ਨੇ ਨਹੀਂ ਕੱਢੀ ਸੀ ਸੁੰਦਰ ਜੀ ਹੁਣ ਸਿੱਕਾ ਦੁਨੀਆਂ ਦੇ ਵਿੱਚ ਟਰੰਪ ਦਾ ਇਸ ਤਰ੍ਹਾਂ ਦੀ ਐਕਸਟ੍ਰੀਮ ਪਾਲਿਸੀ ਨੂੰ ਲੈ ਕੇ ਚੱਲਦਾ
0: ਆ ਹਾਂਜੀ
1: ਤੇ ਉਸ ਦੀ ਲਹਿਰ ਹਵਾ ਨਿਊਜ਼ੀਲੈਂਡ
0: ਤੱਕ ਪਹੁੰਚੀ ਆ ਬਿਲਕੁਲ
1: ਅਤੇ ਇੰਪੋਰਟੈਂਟ ਆ ਕਿ ਆਪਣੀ ਕਮਿਊਨਿਟੀ ਨੂੰ ਮੈਨੇਜ ਕਿੱਦਾਂ ਬੈਟਰ ਕਰਦੀ ਆ ਸੁੰਦਰ ਜੀ ਇਹ ਬਹੁਤ ਇੰਪੋਰਟੈਂਟ ਆ
0: ਜੀ
1: ਇਹਦੇ ਵਿੱਚ ਆਪਾਂ ਟੈਕਸ ਦਿੰਦੇ ਹਾਂ GST ਪੇ ਕਰਦੇ ਹਾਂ ਸੁੰਦਰ ਜੀ ਅਸੀਂ ਵੀਜ਼ਾ ਫੀ ਪੇ ਕਰਦੇ ਹਾਂ
0: ਉਹ ਵੀ ਪੇ ਕਰਦੇ ਹਾਂ
1: ਸਾਰਾ ਕੁਛ ਕਰਦੇ ਹਾਂ ਫੀ ਵਧਾ ਦਿੱਤੀ ਪੇਰੈਂਟ ਨੂੰ ਇੱਥੇ ਬੁਲਾਉਣਾ ਉਹਨਾਂ ਦੀ ਇੰਸ਼ੋਰੈਂਸ ਉਹਨਾਂ ਦੀ ਮੈਡੀਕਲ ਕਰਾਉਂਦਿਆਂ ਲੱਕ ਟੁੱਟ ਜਾਂਦਾ ਮੈਨੂੰ ਪਤਾ ਇੱਥੇ ਧਾਰਮਿਕ ਪੱਖੋਂ ਜਿਹੜੇ ਅਸੀਂ ਇੱਥੇ ਸੱਦਦੇ ਹਾਂ ਸਾਡੇ ਰਾਗੀ ਢਾਡੀ ਕਮਿਊਨਿਟੀ ਦੇ ਉਹਨਾਂ ਨੂੰ ਇੱਥੇ ਹਫ਼ਤੇ ਲਈ ਉਤਾਰਨਾ ਹੁੰਦਾ ਗੁਰਦੁਆਰੇ ਦਾ ਖਰਚਾ ਜਿੰਨਾ ਹੁੰਦਾ ਸਾਨੂੰ ਪਤਾ ਉਹਦੀ ਐਕਸੈਪਸ਼ਨ ਤੱਕ ਨਹੀਂ ਹੈਗੀ ਕਹਿਣ ਦਾ ਮੇਰਾ ਭਾਵ ਆ ਕਿ ਇਸ ਦੇ ਵਿੱਚ ਇੰਪੋਰਟੈਂਟ ਹੈ ਕਮਿਊਨਿਟੀ ਦੇ ਵਿੱਚ ਇਹ ਮਸਲੇ ਨੂੰ ਲੈ ਕੇ ਖਾਸ ਕਰਕੇ ਇਮੀਗ੍ਰੇਸ਼ਨ ਨੰਬਰਸ ਦੇ ਪੱਖੋਂ ਨੰਬਰ ਇੱਕਦਮ ਇੰਨੇ ਵਧੇ ਆ ਕਿ ਉਹ ਇਨਫਰਾਸਟ੍ਰਕਚਰ ਪਹਿਲੋਂ ਉਹਨਾਂ ਨੂੰ ਅਬਜ਼ਰਵ ਕਰਨ ਦਾ ਕਿ ਇੰਨੇ ਘਰ ਹੁੰਦੇ ਇੰਨੀ ਸਾਰੀ ਡਿਵੈਲਪਮੈਂਟ ਦੇ ਪੱਖੋਂ ਕਮਿਟਮੈਂਟ ਹੁੰਦੀ ਅਤੇ ਕਿ ਹੁਣ ਆਹ ਬੰਦਿਆਂ ਨੂੰ ਆਪਾਂ ਅੰਦਰ ਲੈ ਕੇ ਆਉਣਾ ਅਤੇ ਇਹ ਘਰ ਆਪਾਂ ਭਰਨੇ ਆ ਘਰ ਬਣੇ ਨਹੀਂ ਹਜੇ ਇਨਫਰਾਸਟ੍ਰਕਚਰ ਦੇ ਲਈ ਪੈਸੇ ਹੈ ਨਹੀਂ ਮੈਨੇਜ ਤਾਂ ਤੁਸੀਂ ਨਹੀਂ ਪ੍ਰੋਪਰਲੀ ਕੀਤਾ ਹੜ੍ਹ ਦੇ ਨਾਲ ਦਰਵਾਜ਼ੇ ਖੋਲ੍ਹ ਦਿੱਤੇ
0: ਉਸ
1: ਦਰਵਾਜ਼ੇ ਖੋਲ੍ਹਣ ਦਾ ਸੁੰਦਰ ਜੀ ਜਿੱਥੇ ਉਹਨਾਂ ਨੂੰ ਆਪਾਂ ਕਿਸੇ ਦਾ ਬੋਚ ਨਹੀਂ ਸਕੇ ਇਨ ਟਰਮਸ ਆਫ ਉਹਨਾਂ ਨੂੰ ਬੈਟਰ ਜਸ ਨਹੀਂ ਕਰਾ ਸਕਦੇ ਗੁੱਸਾ ਉਹਨਾਂ ਦੇ ਉੱਤੇ
0: ਗੁੱਸਾ
1: ਉਹਨਾਂ ਦੇ ਉੱਤੇ ਕੱਢੀ ਚਲੋ ਕਿ ਇੱਕ ਗੱਲ ਸੁਣੋ ਯਾਰ ਤੇਰੇ ਕਰਕੇ ਹੀ ਆ ਸਾਰਾ ਕੁਛ ਜਿਹੜਾ ਮੈਂ ਇੱਥੇ ਕਹਿੰਦੇ ਹੁੰਦੇ ਆ ਵੱਡੀਆਂ ਪਾਈਪਾਂ ਨਹੀਂ ਪਾ ਸਕਿਆ, ਮੈਂ ਸਕੂਲ ਐਕਸਟਰਾ ਨਹੀਂ ਕ੍ਰੀਏਟ ਕਰ ਸਕਿਆ, ਮੈਂ ਘਰ ਨਹੀਂ ਉਹ ਕਰ ਸਕਿਆ, ਉਹਦੀ ਗੱਲ ਨਹੀਂ ਕਰਨੀ, ਗੱਲ ਸਿਰਫ ਇਹਦੀ ਕਰਨੀ ਆ ਕਿ ਤੂੰ ਕਹਿੰਦੇ ਹੁੰਦੇ ਨਾ ਇੱਥੇ ਬੈਠਾ ਜਿਹੜਾ ਇਹਦਾ ਘਟਾ ਜਿਹੜਾ ਇਹਦਾ। ਸੁੰਦਰ ਜੀ, ਇਸ ਸਾਰੇ ਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਹ ਜਿਹੜੀ ਡਿਬੇਟ ਹੈ ਇਹ ਇਮੋਸ਼ਨਲ ਡਿਬੇਟ ਆ, ਇੰਪੋਰਟੈਂਟ ਫੈਕਟਰ ਆ। ਇਮੋਸ਼ਨਲ ਡਿਬੇਟ ਦੇ ਵਿੱਚ ਤੱਤ ਫੈਕਟ ਬਹੁਤ ਪਿੱਛੇ ਰਹਿ ਜਾਂਦੇ ਆ। ਬਾਰ ਬਾਰ ਕਹੀ ਜਾਂਦੇ ਆ ਕਿ ਇੱਕ ਮਿੰਟ ਨਿਊਜ਼ ਐਂਡ ਫਸਟ ਵਾਲਿਆ ਤੈਨੂੰ ਡਾਟਾ ਦਿਖਾ ਚੁੱਕੇ ਯਾਰ, ਅਸੀਂ ਦਿਖਾ ਦਿੱਤਾ ਕਿ ਇਹ ਨਹੀਂ ਹੈਗੇ ਕਿ ਇੰਨੇ ਬੰਦੇ ਉੱਤਰੇ ਆਉਣੇ ਆ, ਉਹ ਨਹੀਂ ਨਹੀਂ ਨਹੀਂ ਹੜ ਲੈ ਆਉਣਾ ਤੁਸੀਂ, ਇਹ ਤਾਂ 18% ਵੀ ਨਹੀਂ ਹੈਗੇ ਇਸ ਕੰਟਰੀ ਦੇ ਵਿੱਚ ਟੋਟਲ ਪਾਪੂਲੇਸ਼ਨ, ਅਤੇ ਉਹਨਾਂ ਦੀ ਮਾਈਗ੍ਰੇਸ਼ਨ ਦੇ ਵਿੱਚ ਇੰਨਾ ਕੁ ਹੈਗਾ। ਸਭ ਤੋਂ ਵੱਧ ਜਿਹੜੇ ਓਵਰਸਟੇਟ ਤਾਂ 3 ਕਮਿਊਨਿਟੀਆਂ ਦੇ ਵਿੱਚ ਤਾਂ ਹੈ ਹੀ ਨਹੀਂ ਬੰਦੇ, ਛੱਡ ਇਹੋ ਗੱਲਾਂ ਇਹਨਾਂ ਦੇ ਅਗੇਂਸਟ ਰੱਖੀ, ਚਲੋ ਬਸ ਉਂਗਲਾਂ ਰੱਖੋ ਹੋਇਆ ਫਰੀ ਟ੍ਰੇਡ ਅਗਰੀਮੈਂਟ ਦਾ ਜਿਹੜਾ ਹੈਗਾ। ਅੱਛਾ, ਜਸਟੀਫਾਈ ਅਸੀਂ ਇੱਥੇ ਜੋ ਸਾਡਾ ਕਸੂਰ ਨਹੀਂ ਉਹਨੂੰ ਕਰਨ ਦੇ ਉੱਤੇ ਲੱਗੇ ਹੋਏ ਹਾਂ,
0: ਜ਼ੋਰ ਉੱਧਰ ਲੱਗ ਰਿਹਾ ਹੈ,
1: ਹਾਂਜੀ
0: ਬਿਲਕੁਲ।
1: ਪਰ ਇਹ ਸਮਾਂ ਵੀ ਸੁੰਦਰ ਜੀ ਲੰਘ ਜਾਣਾ,
0: ਨਿਕਲ ਜਾਣਾ,
1: ਇਹ ਤੋਂ ਵੀ ਔਖੇ ਸਮੇਂ ਇਸ
0: ਦੇਖੇ ਹੋਏ ਆ,
1: ਇੱਥੇ ਬਜ਼ੁਰਗਾਂ ਨੇ ਦੇਖਿਓ ਆ,
0: ਕਮਿਊਨਿਟੀਜ਼ ਨੇ ਦੇਖਿਆ, ਭਾਰਤੀਆਂ ਨੇ ਦੇਖਿਆ,
1: ਤੇ ਇਹ ਠੰਡੀ ਹਵਾ ਜਦੋਂ ਵਗਦੀ ਆ, ਫਾਦਰ ਸਾਹਿਬ ਕਹਿੰਦੇ ਸੀਗੇ ਕਿ ਇਹਨੂੰ ਇੱਕ ਆਪਣੀ ਪ੍ਰੀਖਿਆ ਦੇ ਤੌਰ 'ਤੇ ਦੇਖੀ ਆ, ਜਾਂ ਕਮਿਊਨਿਟੀ ਟੂਗੈਦਰ ਇਕੱਠਿਆਂ ਆਪਾਂ ਇਸ ਨੂੰ ਨਜਿੱਠਦੇ ਹਾਂ, ਬੈਟਰ ਆਊਟਕਮ ਦੇ ਸਕਦੇ ਹਾਂ, ਰਾਦਰ ਦੈਨ ਕਿ ਆਪਾਂ ਇੱਕ ਦੂਜੇ ਉੱਤੇ ਹੁਣ ਉਂਗਲਾਂ ਕਰਨੀਆਂ। ਮੈਂ ਇੰਟਰਨੈਟ 'ਤੇ ਇਹ ਦੇਖ ਰਿਹਾ ਕਿ ਮੇਨ ਨਿਊਜ਼ ਦੇ ਜਿਹੜੇ ਚੈਨਲ ਆ ਸੁੰਦਰ ਜੀ, ਆਹ ਇੰਪੋਰਟੈਂਟ ਆ, ਉਹਨਾਂ ਦੇ ਉੱਤੇ ਸਾਡੇ ਹੀ ਬੰਦੇ ਸਾਡਿਆਂ ਦੇ ਕਹਿੰਦੇ ਹੁੰਦੇ ਆ ਭਰ ਭਰ ਕੇ ਜਿੱਦਾਂ ਨਾ ਬੰਦੂਕਾਂ ਲੱਗੇ ਆ ਠੋਕਣ। ਮੈਨੂੰ ਬੜੀ ਹੈਰਾਨਗੀ ਹੁੰਦੀ ਆ ਕਿ ਭਲਿਆ ਲੋਕ ਇਹ ਕੰਟਰੀ ਬਣੀ ਮਾਈਗਰੈਂਟਾਂ ਦੇ ਸਿਰ ਦੇ ਉੱਤੇ ਆ, ਕਿਹੜਾ ਬੰਦਾ ਨਹੀਂ ਮਾਈਗ੍ਰੈਂਟ,
0: ਆਪ ਖੁਦ ਵੀ ਤਾਂ ਅਸੀਂ ਮਾਈਗ੍ਰੈਂਟ ਹੋ ਕੇ ਆਏ ਹਾਂ ਸਾਰੇ, ਜਿੰਨੇ ਵੀ ਇੱਥੇ ਪੱਕੇ ਆ।
1: ਐਕਟ ਦਾ ਲੀਡਰ ਇਸ ਟਾਈਮ ਐਕਟਿੰਗ ਪ੍ਰਾਈਮ ਮਿਨਿਸਟਰ, ਉਹਦਾ ਜਨਮ ਨਿਊਜ਼ੀਲੈਂਡ ਤੋਂ ਬਾਹਰ ਦਾ, ਉਹ ਇੱਥੇ ਤਾਂ ਜੰਮਿਆ ਹੀ ਨਹੀਂ।
0: ਹਾਂ, ਜਿਹੜੇ ਖੁਦ ਗੱਲ ਕਰ ਰਹੇ
1: ਸੀ, 7-8 ਮਿਨਿਸਟਰ ਆਪਣੇ ਮੈਂਬਰ ਆਫ ਪਾਰਲੀਮੈਂਟ ਕਰਾ ਦਿੰਦਾ ਤੇ ਪਲੱਸ ਜਿਹੜੇ ਜਿਨ੍ਹਾਂ ਦਾ ਜਨਮ ਇੱਥੇ ਦਾ ਨਹੀਂ, ਹੁਣ ਫਿਰ ਉਹ ਤਾਂ ਮਾਈਗ੍ਰੈਂਟ ਹੋਏ ਨਾ। ਫਿਰ ਉਹ ਮਾਈਗ੍ਰੈਂਟ ਜਿਹੜੇ ਆ ਹੁਣ ਲੈ ਕੇ ਕਹੀਏ ਕਿ ਸਾਰੇ ਇੱਦਾਂ ਜਾਂ ਉੱਦਾਂ, ਗੋਰੇ ਇਸ ਮੁਲਕ ਦੇ ਵਿੱਚ ਜਦੋਂ ਸੁੰਦਰ ਜੀ ਇੱਥੇ ਪਹੁੰਚੇ, ਸਭ ਤੋਂ ਪਹਿਲੋਂ ਇੱਥੇ ਵਾਰ ਜਿਹੜੇ ਮੌਰੀਆਂ ਦੇ ਨਾਲ ਹੋਏ, ਮੈਂ ਇੱਕ ਗੱਲ ਹਿਸਟੋਰੀਕਲੀ ਕਹਿਣ ਲੱਗਾ, ਸੁੰਦਰ ਜੀ ਅਗਲਿਆਂ ਨੇ ਸੰਧੀ ਕਰਕੇ ਤੁਹਾਨੂੰ ਜੀਆਂ ਆਖਿਆ,
0: ਵੈਲਕਮ ਕੀਤਾ, ਹਾਂਜੀ
1: ਹਾਂਜੀ ਕੀਤਾ, ਇਹ ਕੰਟਰੀ ਖੁੱਲ੍ਹਾ। ਸਾਡੇ ਵੀ ਬਜ਼ੁਰਗਾਂ ਨੇ ਬਾਕੀਆਂ ਦੇ ਵੀ ਇੱਥੇ ਝਾੜੀਆਂ ਸਾਫ਼ ਕਰਕੇ ਮਿਹਨਤਾਂ ਮਾਰ ਕਹਿੰਦੇ ਹੁੰਦੇ ਆ ਇਸ ਕੰਟਰੀ ਨੂੰ ਰਿਜ਼ਕ ਨਾਲ ਜੋੜਿਆ, ਸਾਡਾ ਪੂਰਾ ਹੱਕ ਆ। ਜਿੱਦਾਂ ਉਹ ਮਾਈਗ੍ਰੈਂਟ ਆਏ ਬਜ਼ੁਰਗ, ਇੱਦਾਂ ਹੀ ਆ ਕੇ ਸਾਰੇ ਅਸੀਂ ਵੀ ਬਹੁਤਿਆਂ 'ਚ ਬੈਠੇ। ਪਰ ਸੁੰਦਰ ਜੀ ਇੱਕ ਗੱਲ ਇੰਪੋਰਟੈਂਟ ਜ਼ਰੂਰ ਹੈਗੀ ਆ ਕਿ ਇਸ ਭੇਦਭਾਵ ਨੂੰ ਲੈ ਆਪਣੀ ਕਮਿਊਨਿਟੀ ਦਾ ਸਟਰੋਂਗ ਜਿਹੜਾ ਇੱਕਜੁੱਟ ਹੋ ਕੇ ਇਸ ਨੂੰ ਜਿਹੜਾ ਇਸ ਪੱਖ ਨੂੰ ਲੈ ਕੇ ਕਿ ਇਹ ਗਲਤ ਆ, ਇਹ ਵੀ ਸਟੇਟਮੈਂਟ ਸਾਡੀ ਇਕੱਠਿਆਂ ਹੋਣੀ ਚਾਹੀਦੀ ਆ
0: ਜੀ,
1: ਜਿਹੜੀ ਕਿ ਨਹੀਂ ਹੈਗੀ ਇਸ ਟਾਈਮ,
0: ਨਹੀਂ ਬਿਲਕੁਲ ਨਹੀਂ ਹੈ,
1: ਇਹ ਲਈ ਜ਼ਰੂਰਤ
0: ਬਿਲਕੁਲ,
1: ਤੇ ਇਹਦੇ ਲਈ ਦੂਰਅੰਦੇਸ਼ੀ ਤੇ ਲੀਡਰਸ਼ਿਪ ਤਾਂ ਇਹੀ ਆ, ਇਹੀ ਲੀਡਰਸ਼ਿਪ ਹੈ ਸੁੰਦਰ ਜੀ
0: ਬਿਲਕੁਲ।
1: ਜਦੋਂ ਪੈਂਦੀਆਂ ਨਾ, ਜਦੋਂ ਖੜਦਾ ਜਿਹੜਾ ਬੰਦਾ, ਆਪਾਂ ਤਾਂ ਉਹਨੂੰ ਹੀ ਮੰਨਦੇ ਆ,
0: ਲੀਡਰਸ਼ਿਪ ਤਾਂ ਉਹ
1: ਲੀਡਰਸ਼ਿਪ ਤਾਂ ਇਹੀ ਆ ਨਾ, ਅਗਲੇ ਖੜੇ ਆ, ਬਾਕੀ ਕਮਿਊਨਿਟੀਆਂ ਦੇ
0: ਬਿਲਕੁਲ, ਸਾਡੇ ਕਿੱਥੇ ਆ ਸਾਡੇ।
1: ਮੈਂ ਇੱਕ ਪੁਆਇੰਟ ਦੇ ਉੱਤੇ ਲੈ ਕੇ ਆਉਣਾ ਚਾਹੁੰਦਾ, ਇਸ ਦੇ ਨਾਲ ਆਪਣੀ ਇਹ ਵੀ ਘਾਟ ਮਹਿਸੂਸ ਹੁੰਦੀ ਕਿ ਆਪਾਂ ਨੂੰ ਜ਼ਰੂਰਤ ਕਿਸ ਤਰ੍ਹਾਂ ਦੀ ਲੀਡਰਸ਼ਿਪ ਦੀ ਆ, ਸੋਚ ਦੀ ਆ, ਇਹ ਵੀ ਜ਼ਰੂਰੀ ਆ ਸੁੰਦਰ ਜੀ। ਅਤੇ ਇਹਨੂੰ ਕਰਦਿਆਂ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਵੀ ਅਸੀਂ ਯੋਗ ਇਸ ਪੱਖੋਂ ਬਣਾਈਏ ਕਿ ਉਹ ਕੰਟਰੀਬਿਊਟ ਇਹਨਾਂ ਐਸਪੈਕਟਸ ਦੇ ਵਿੱਚ ਵੀ ਕਰਨਾ, ਇਕੱਲੇ ਡਾਕਟਰ ਹੀ ਨਾ ਬਣਾਈ ਜਾਈਏ, ਇਕੱਲੇ ਇੰਜੀਨੀਅਰ ਹੀ ਨਾ ਬਣਾਈ ਜਾਈਏ, ਵਿਦ ਆਲ ਯੂ ਰਿਸਪੈਕਟ ਇੱਧਰ ਨੂੰ ਵੀ, ਨਹੀਂ ਤਾਂ ਆਪਣੀ ਕਮਿਊਨਿਟੀ ਟੋਟਲ ਇਸ ਦੇ ਵਿੱਚ ਸਫ਼ਰ ਕਰਦੀ ਆ।
0: ਬਿਲਕੁਲ ਜੀ ਬਿਲਕੁਲ, ਅਸ਼ਲੇਸ਼ ਕੁਮਾਰ ਜੀ ਵੀ ਇਹ ਕੁਛ ਲਿਖ ਰਹੇ ਆ, ਔਰ ਇਹਨਾਂ ਨੇ ਖਾਸ ਕਰਕੇ ਜਿਹੜਾ ਹੈ ਫਿਰ ਉਹੀ ਉਹਨਾਂ ਦੇ ਉੱਤੇ ਨਿਸ਼ਾਨਾ ਬੰਨਿਆ ਹੈ, ਕਹਿੰਦਾ ਕਿ ਇਹਨਾਂ ਦਾ ਸਰਦਾ ਵੀ ਨਹੀਂ ਹੈ, ਥੋਕਦੇ ਭਾਅ ਨਾਲ ਬੁਲਾਉਂਦੇ ਆ, ਔਰ ਆਪਣੇ ਆਪ ਤਾਂ ਆਉਂਦੇ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਆਪਣੇ ਆਪ ਤਾਂ ਇੱਥੇ ਕੋਈ ਭੱਜ ਕੇ ਆਉਂਦਾ ਨਹੀਂ ਹੈ।
1: ਸੁੰਦਰੀ ਦੇਖੋ, 1984 ਦੇ ਬਾਅਦ ਪੰਜਾਬ, ਮੈਂ ਪੰਜਾਬ ਦੀ ਗੱਲ ਕਰਦਾ, ਉੱਜੜਿਆ ਦੁਨੀਆ ਭਰ ਦੇ ਵਿੱਚ, ਅਸੀਂ ਦੁਬਾਰਾ ਅਸੀਂ ਜਿਹੜੇ ਆਪਣਾ ਵਸੀਮਾ ਲੱਭਦੇ ਤੁਰ ਪਏ। ਭਾਰਤੀ ਮੂਲ ਦੇ ਸਾਰੇ ਬੰਦੇ 2000 ਦੇ ਬਾਅਦ ਇੱਥੇ ਵਧੇ, ਹੁਣ ਸੁੱਖ ਨਾਲ ਅਸੀਂ 400,000 ਤੋਂ ਉੱਪਰ ਆ ਗਏ।
0: ਬਿਲਕੁਲ,
1: ਮੈਂ ਇੰਪੋਰਟੈਂਟ ਇਹ ਫੈਕਟਰ ਕਹਿੰਦਾ। ਇਸ ਨੂੰ ਲੈ ਕੇ ਜਿਹੜਾ ਮਰਜ਼ੀ ਉੱਠ ਕੇ ਸਟੇਟਮੈਂਟਾਂ ਉਂਗਲੀਆਂ ਧਰ ਧਰ ਕੇ ਦੇਈ ਜਾਵੇ ਅਤੇ ਉਹਦਾ ਕੋਈ ਵਿਰੋਧ ਕਮਿਊਨਿਟੀ ਤੋਂ ਨਾ ਹੋਵੇ, ਇਹ ਕੋਈ ਚੰਗੀ ਕਵੈਦ ਨਹੀਂ ਹੈਗੀ। ਉਸ ਦੇ ਨਾਲ ਸੁੰਦਰ ਜੀ ਨੁਕਸਾਨ ਅਤੇ ਜਿਹੜਾ ਤੁਹਾਡਾ ਹੱਕ ਆ ਉਸ ਦੇ ਉੱਤੇ ਫਿਰ ਆ ਜਾਂਦੇ ਆ ਬੰਦੇ, ਇੱਥੇ ਕੋਈ ਨਹੀਂ ਖੜਦਾ, ਮੈਂ ਕਲੀਅਰਲੀ ਦੱਸ ਦੇਵਾਂ। ਹਾਂਜੀ, ਇਸ ਕਰਕੇ ਇੰਪੋਰਟੈਂਟ ਹੈ ਕਿ ਇਸ ਨੂੰ ਸਮਝਣਾ ਅਤੇ ਇਮੀਗ੍ਰੇਸ਼ਨ ਇਹ ਜਿਹੜੀਆਂ ਪੋਲਿਸੀ ਸਟਰੋਂਗ ਹੁੰਦੀਆਂ ਇਲੈਕਸ਼ਨ ਤੱਕ ਹੀ ਜਾਣੀਆਂ, ਉਹਦੇ ਬਾਅਦ 'ਚੋਂ ਸਾਰਿਆਂ ਨੇ ਐਨ ਸੁਸਰੀ ਵਾਂਗੂ ਬਹਿ ਜਾਣਾ।
0: ਬਿਲਕੁਲ,
1: ਪਰ ਆਪਣੀ ਕਮਿਊਨਿਟੀ ਦਾ ਨੁਕਸਾਨ ਨਾ ਹੋ ਜਾਵੇ, ਇਹ ਇੰਪੋਰਟੈਂਟ ਆ ਕਿ ਅਸੀਂ ਇਸ ਨੂੰ ਵਿਚਾਰਦੇ ਹੋਏ ਆਪਣਾ ਮਨ ਬਣਾਉਂਦੇ ਹੋਏ, ਜੇ ਤੁਸੀਂ ਕੋਈ ਚੰਗਾ ਨਹੀਂ ਕਹਿ ਸਕਦੇ ਮਾੜਾ ਬਿਨਾ,
0: ਮਾੜਾ ਬਿਨਾ,
1: ਮੈਂ ਇਹ ਇੰਪੋਰਟੈਂਟ ਇੱਕ ਫੈਕਟਰ ਲੈ ਕੇ ਆਉਣਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਈਡ ਲਓ, ਪਰ ਤੱਥ ਜਾਣਦੇ ਹੋਏ ਕਿ ਫੈਕਟਰਸ ਕਿਹੜੇ ਆ, ਕਿ ਕਿਉਂ ਇੱਥੇ ਤੱਕ ਗੱਲ ਪਹੁੰਚ ਗਈ ਆ, ਕਿ ਇਹ ਮਿਸਮੈਨੇਜਡ ਇਨਵੈਸਟਮੈਂਟ ਇਨਫਰਾਸਟ੍ਰਕਚਰ ਆਪਣੇ ਪਾਲਿਸੀ ਤੇ ਹੋਰ ਸਾਰਿਆਂ ਦੇ ਉੱਤੇ ਨਹੀਂ, ਜਿਹਦੇ ਕਰਕੇ ਇੰਨਾ ਕੁਛ ਪ੍ਰੈਸ਼ਰ ਜੇ ਆਪਾਂ ਮਹਿਸੂਸ ਕਰ ਰਹੇ ਹਾਂ। ਇੰਪਲੋਇਮੈਂਟ ਦੀਆਂ ਓਪਰਚੁਨਿਟੀਜ਼ ਕ੍ਰੀਏਟ ਕਰਦਿਆਂ ਇਸ ਕੰਟਰੀ ਦੀ ਗਰੋਥ ਦੇ ਪੱਖੋਂ ਇਨਵੈਸਟਮੈਂਟਾਂ ਅਤੇ ਜਿਹੜਾ ਬਾਕੀ ਸਾਰੇ ਫੈਕਟਰ ਜਿਹੜੇ ਜੂਝਣਗੇ ਤਾਂ ਹੋਣਗੇ, ਨਹੀਂ ਤਾਂ ਆਪਣੇ ਦਰਵਾਜ਼ੇ ਤਾਂ ਬਹੁਤ ਕੰਟਰੀਆਂ 'ਚ ਬੰਦ ਆ, ਲਗਾਤਾਰ ਬੰਦ ਆ।
0: ਮੈਂ
1: ਤੁਸੀਂ ਗਿਣ ਲਓ 4 ਕੰਟਰੀਆਂ ਤੋਂ ਬਗੈਰ ਸੁਣਦੇ ਜੀ, ਤੁਸੀਂ ਹੋਰ ਕੰਟਰੀਆਂ 'ਚ ਜਾ ਕੇ ਦਿਖਾ ਲਦਾ,
0: ਬਿਲਕੁਲ
1: ਇਮੀਗ੍ਰੇਸ਼ਨ ਫੁੱਲ ਸਟੋਪ,
0: ਹਾਂਜੀ
1: ਬੰਦ
0: ਬੰਦ ਹੈ, ਬਿਲਕੁਲ ਬੰਦ,
1: ਫੁੱਲ ਸਟੋਪ ਆ।
0: ਔਰ ਪਿਛਲੇ ਦਿਨੀ ਤੁਸੀਂ ਦੇਖਿਆ ਕਿ 15 ਨਾਗਰਿਕ ਜਿਹੜੇ ਆਸਟ੍ਰੇਲੀਆ ਵਾਲਿਆਂ ਨੇ ਵੀ ਡਿਪੋਰਟ ਕੀਤੇ ਆ ਭਾਰਤ ਵਾਸਤੇ, ਜਿਹਨਾਂ ਦੇ ਵਿੱਚੋਂ 11 ਪੰਜਾਬ ਦੇ।
1: ਹਾਂਜੀ, ਸੋ ਸੁੰਦਰ ਜੀ ਚਲੋ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਕਮਿਊਨਿਟੀ ਵੱਧ, ਅਸੀਂ ਪੰਜਾਬ ਤੋਂ ਇੰਡੀਆ ਤੋਂ ਉੱਠ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਹਾਂ ਅਤੇ ਜਦੋਂ ਜਾਇਦ ਵੀ ਸਭ ਤੋਂ ਵੱਧ ਕਰਦੇ ਹਾਂ, ਸੁਰਖਰੂ ਵੀ ਅਸੀਂ ਸਭ ਤੋਂ ਵੱਧ ਹੁੰਦੇ ਹਾਂ। ਮੈਂ ਕਲੀਅਰਲੀ ਦੱਸਾਂ, ਜਿੱਦਾਂ ਹੁਣ ਮੈਂ ਗੱਲ ਕੀਤੀ ਔਰਚਿਡਾਂ ਦੇ ਵਿੱਚ, ਕਿਹੜਾ ਸਾਨੂੰ ਉਹਨਾਂ ਨੇ ਇੱਦਾਂ ਕਹਿਤਾ ਕਿ ਆਹ ਲਓ ਜੀ ਸਿੰਘ ਸਾਹਿਬ ਆ ਗਏ ਤੁਸੀਂ, ਆਹ ਤੁਹਾਡੀ ਦਾ ਵੇਟ ਕਰਦੇ ਸੀ ਅਸੀਂ, ਆ ਲਓ ਤੁਸੀਂ।
0: ਬਿਲਕੁਲ,
1: ਅਸੀਂ ਆਪਣੇ ਜ਼ੋਰ ਦੇ ਉੱਤੇ ਕੰਮ ਕਰਕੇ ਉਹਨਾਂ 'ਚ ਸਿੱਖ ਕੇ ਮੁੜ ਕੇ ਅਖੀਰ ਦੇ ਵਿੱਚ ਉਸ ਨੂੰ ਕਹਿੰਦੇ ਹੁੰਦੇ ਮੌਰਗਜ ਆਪਣੇ ਸਿਰ ਦੇ ਉੱਤੇ ਰਿਸਕ ਲੈ ਕੇ ਉਹਨੂੰ ਚੱਕਦਿਆਂ ਸਾਰਾ ਪਰਿਵਾਰ ਝੋਕ ਕੇ ਤਾਂ ਅਸੀਂ ਉੱਥੇ ਤੱਕ ਪਹੁੰਚੇ ਹਾਂ ਨਾ ਸੁੰਦਰ ਜੀ। ਸਾਡੀ ਇਹ ਸਫਲਤਾ ਉੱਤੇ ਖੜ੍ਹੀ ਆ ਕਿ ਅਸੀਂ ਮੀਂਹ ਪੈਂਦਾ ਹੋਵੇ ਤਾਂ ਅਸੀਂ ਉੱਥੇ ਬਾਹਰ ਖੜ੍ਹੇ ਹਾਂ। ਸੁੰਦਰ ਜੀ ਉਸ ਬੰਦੇ ਨੂੰ ਕੋਈ ਨਹੀਂ ਹਰਾ ਸਕਦਾ ਜਿਹੜਾ ਮਿਹਨਤ ਕਰਦਾ, ਮੈਂ ਕਲੀਅਰਲੀ ਗੱਲ ਦੱਸ ਦੇਵਾਂ। ਫਿਰ ਇਹ ਵੀ ਨਹੀਂ ਕਿ ਤੁਹਾਨੂੰ ਪੁਆਇੰਟ ਪ੍ਰੂਵ ਕਰਨ ਦੀ ਜ਼ਰੂਰਤ ਆ ਬਾਰ ਬਾਰ ਕਿ ਅਸੀਂ ਕਹਿੰਦੇ ਹੁੰਦੇ ਆਹ ਕਦਰਾਂ ਕੀਮਤਾਂ ਲੈ ਕੇ ਚੱਲੇ ਹਾਂ, ਅਸੀਂ ਤਾਂ ਕਹਿੰਦੇ ਹੁੰਦੇ ਹਜੇ ਵੀ ਫੂਡ ਪਾਰਸਲ ਦੇਣ ਡਏ ਆ, ਮਾਈਗ੍ਰੈਂਟ ਕਮਿਊਨਿਟੀ ਆ ਕੇ ਅਸੀਂ ਤਾਂ ਕਹਿੰਦੇ ਹੁੰਦੇ ਆ ਸਾਰਿਆਂ ਦੀ ਹੈਲਪ ਫਿਰ ਵੀ ਕਰਨੇ ਆ
0: ਫੂਡ ਪਾਰਸਲ ਵਾਸਤੇ। ਫਿਰ ਇਹਨਾਂ ਨੂੰ ਕੋਈ ਇੰਡੀਅਨ ਨਹੀਂ, ਫਿਰ ਇਹਨਾਂ ਨੂੰ ਸਿੱਖ ਨਹੀਂ ਚੁੱਭਦੇ ਹੈਗੇ, ਕੋਈ ਕਮਿਊਨਿਟੀ ਨਹੀਂ ਚੁੱਭਦੀ, ਫਿਰ ਫਟਾਫਟ ਲਾਈਨਾਂ ਲਾ ਕੇ ਲੱਗੇ ਹੁੰਦੇ ਆ।
1: ਪਰ ਇੱਦਾਂ ਆ ਕਿ ਬ੍ਰਾਇਨ ਟਮਕੀ ਵਰਗੇ, ਸ਼ੇਨ ਜੋਨਸ ਵਰਗੇ ਐਕਟ ਦੀਆਂ ਪੋਲਿਸੀਆਂ ਦੇ ਪੱਖੋਂ ਹੋਰ ਵੀ ਕਮਿਊਨਿਟੀ ਦੇ ਵਿੱਚ ਬੰਦਿਆਂ ਨੇ ਆਉਣਾ, ਪਰ ਆਪਾਂ ਵੀ ਐਵੇਂ ਚ ਭਰ ਭਰ ਕੇ ਉਹਨਾਂ ਦਾ ਕਹਿੰਦੇ ਹੁੰਦੇ ਨਾ ਸਾਥ, ਇਹ ਬਿਨਾਂ ਸੋਚੇ ਸਮਝੇ ਨਾ ਦੇਈ ਜਾਈਏ ਕਿ ਅਸੀਂ ਆਪਣੀ ਕਮਿਊਨਿਟੀ ਦਾ ਆਪਣਾ ਅੱਗਾ ਜਿਹੜਾ ਆ ਉਸ ਨੂੰ ਰੋਕਦੇ ਜਾਈਏ, ਇਹਨੂੰ ਕੰਸਿਡਰ ਕਰਕੇ ਸਟੈਂਡ ਲਓ। ਜੇ ਇਸ ਦੇ ਬਾਅਦ ਵੀ ਬਹੁਤਿਆਂ ਨੂੰ ਲੱਗਦਾ ਸੋ ਵੀ ਇਟ, ਪਰ ਇੱਕ ਕਮਿਊਨਿਟੀ ਦੇ ਤੌਰ 'ਤੇ ਇੱਕ ਦੂਜੇ ਦੀ ਸਪੋਰਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਪਰਿਵਾਰਾਂ 'ਚ ਐਂਗਜ਼ਾਇਟੀ, ਸਟ੍ਰੈਸ, ਘੱਟ ਕੰਮ ਦਾ, ਫਿਰ ਪਲੱਸ ਪੋਲੀਟੀਕਲ ਪਾਰਟੀਜ਼ ਦੇ ਇਸ ਮਾਹੌਲ ਦਾ ਡਰ ਤਾਂ ਸੁੰਦਰ ਜੀ ਚੱਲਦਾ, ਜਿਹਨਾਂ ਦਾ ਸਭ ਕੁਝ ਦਾਅ ਦੇ ਉੱਤੇ ਲੱਗਾ ਹੋਵੇ, ਸ਼ਾਮ ਨੂੰ ਜਦੋਂ ਉਹਨਾਂ ਨੂੰ ਦਿਸੇ ਕਿ ਆਹ ਜਿਹੜੇ 3 ਮੇਰੇ ਵਰਕਰ ਆ ਇਹਨਾਂ ਵਿੱਚ ਤਾਂ 2 ਵੀ ਨਹੀਂ ਰਹਿਣੇ, ਮੈਂ ਕਿਹਨਾਂ ਨੂੰ ਕੰਮ ਦਊਂਗਾ, ਉਹਨੇ ਤਾਂ ਇਨਵੈਸਟਮੈਂਟ ਸਾਰੀ ਜ਼ਿੰਦਗੀ ਦੀ, ਸਮਾਲ ਬਿਜ਼ਨਸ ਦੀ ਕਿਤੇ ਟੋਕਰੋਆ ਦੇ ਵਿੱਚ ਕਿਤੇ ਲਾਈ ਹੋਣੀ ਆ। ਸੁੰਦਰ ਜੀ ਨੁਕਸਾਨੇ ਦਾ ਆਪਣੇ ਬੰਦੇ ਜਾਣੇ ਅਖੀਰ ਦੇ ਵਿੱਚ, ਫਿਰ
0: ਨੁਕਸਾਨ ਆਪਣੀ ਕਮਿਊਨਿਟੀ ਦਾ, ਜਿਹੜੇ ਜਾਣੇ ਆ ਉਹਨਾਂ ਦਾ ਵੀ ਨੁਕਸਾਨ ਆ, ਅਤੇ ਜਿਹੜੇ ਇੱਥੇ ਹੈਗੇ ਆ ਜਿਹਨਾਂ ਨੂੰ ਵਰਕਰ ਚਾਹੀਦੇ ਉਹਨਾਂ ਦਾ ਵੀ ਨੁਕਸਾਨ ਆ, ਹਰ ਪੱਖੋਂ ਹੀ ਮਤਲਬ ਨੁਕਸਾਨ ਸਾਡਾ ਹੀ, ਸਾਡੀ ਕਮਿਊਨਿਟੀ ਦਾ ਹੋ ਰਿਹਾ।
1: ਦੇਖੋ ਇੱਕ ਗੱਲ ਹੋ ਰਿਹਾ ਕਿ ਜ਼ਿੰਮੇਵਾਰ ਤਰੀਕੇ ਨਾਲ ਆਪਾਂ ਇਸ ਮੁਲਕ ਦੇ ਵਿੱਚ ਚੰਗੇ ਕਾਰਜਾਂ ਦੇ ਵਿੱਚ ਵੀ ਮਾਈਗ੍ਰੈਂਟ ਕਮਿਊਨਿਟੀਜ਼ ਦੇ ਚਿਹਰੇ ਦਿਖਣ, ਜਦੋਂ ਕਿਤੇ ਵਾਲੰਟੀਅਰ ਦੇ ਪੱਖੋਂ ਇਨੀਸ਼ੀਟਿਵਸ ਆ ਆਪਾਂ ਵਿਚਰਦਿਆਂ ਆਪਣੀ ਕੰਟਰੀਬਿਊਸ਼ਨ ਵੀ ਜਿਹੜੀ ਆ ਉਹ ਦਿਖਾਈਏ। ਮੈਂ ਸਮਝਦਾ ਕਿ ਜਦੋਂ ਬੰਦਾ ਥੱਕਿਆ ਹਾਰਿਆ ਹੁੰਦਾ ਨਾ 7 ਦਿਨ ਕੰਮ ਕਰਕੇ, ਅੰਡਰਸਟੈਂਡ, ਯੂ ਨੋ, ਕਹਿਣਾ ਬਹੁਤ ਸੌਖਾ ਸੁੰਦਰ ਜੀ ਮੈਂ ਕਿ ਸ਼ੁੱਕਰਵਾਰ ਦੇ ਬਾਅਦ ਸੈਟਰਡੇ ਨੂੰ ਤੁਸੀਂ 1-2 ਘੰਟੇ, ਪਰ ਇਹ ਵੀ ਇਨਵੈਸਟਮੈਂਟ ਹੀ ਆ। ਪਰਿਵਾਰਾਂ ਦੇ ਪੱਖੋਂ, ਕਮਿਊਨਿਟੀ ਦੇ ਪੱਖੋਂ ਇਸ ਨੂੰ ਥੋੜ੍ਹਾ ਇਕਜੁੱਟ ਹੋ ਕੇ ਆਪਾਂ ਜਿਹੜਾ ਚਲੀਏ। ਮੈਂ ਸਮਝਦਾ ਕਿ ਭਰ ਭਰ ਕੇ ਜੇ ਅਸੀਂ ਸ਼ੋਅ ਦੇਖਣ 3-4 ਹਜ਼ਾਰ ਦੀ ਕਪੈਸਿਟੀ ਦੇ ਹਾਲ ਭਰ ਸਕਦੇ ਹਾਂ ਨਾ, ਜਦੋਂ ਇੱਥੇ ਪ੍ਰੋਗਰਾਮ ਸਿਆ ਅਸੀਂ 1 ਘੰਟਾ ਸੁੰਦਰੀ ਕੱਢ ਸਕਦੇ ਹਾਂ, ਇਹ ਪਾਈਏ ਕਵੈਦ, ਇਸ ਦੇ ਨਾਲ ਗੁੱਡਵਿਲ ਬਣਦੀ ਆ। ਉਹ ਬੰਦੇ ਫਿਰ ਕਹਿੰਦੇ ਕਿ ਇਹ ਮਾੜੇ ਨਹੀਂ ਹੈਗੇ, ਇਹ ਤਾਂ ਕੰਟਰੀਬਿਊਟ ਕਰਦੇ ਆ, ਇਹ ਇਹ ਬੰਦਿਆਂ ਦੇ ਵਿੱਚ ਚੰਗਿਆਈ ਅਤੇ ਇਸ ਸਮਾਜ ਨੂੰ ਬੈਟਰ ਕਰਦਾ, ਇਸ ਮੁਲਕ ਦੇ ਨਾਲ ਜੁੰਡ ਦੇ ਲਈ ਦੇਖੋ ਕੋਸ਼ਿਸ਼ਾਂ ਕਰਦੇ ਆ, ਉਹ ਐਗਜ਼ਾਮਪਲਾਂ ਦੇਣਗੇ। ਪਰ ਜੇ ਸੁੰਦਰੀ ਆਪਾਂ ਉੱਥੇ ਨਹੀਂ ਹੈਗੇ, ਕੱਢਣ ਦੇ ਉੱਤੇ ਹੀ ਕਈ ਵਾਰ ਆਪਾਂ ਨਾ ਜ਼ਿਆਦਾ ਜ਼ੋਰ ਲਾ ਦਈਏ। ਮੇਰੀ ਫਿਰ ਦਾਦੀ ਕਿਹਾ ਕਰਦੀ ਸੀ ਇਸ ਧਰਤੀ 'ਤੇ ਨਹੀਂ, ਉਹ ਕਹਿੰਦੀ ਕਿ ਤੱਕੜੀ ਪੁੱਤ ਬਰਾਬਰ ਤੁਲਦੀ ਆ, ਜੇ ਜ਼ਿਆਦਾ ਹੀ ਇੱਕ ਪਾਸੇ ਨੂੰ ਕਰ ਗਿਆ ਨਾ ਫਿਰ ਹੁਚਕਾ ਪੈਂਦਾ, ਫਿਰ ਨਾ ਜੋ ਉਸ ਪਰਲੇ ਪਾਸੇ ਹੁੰਦਾ ਉਹ ਵੀ ਜਾ ਕੇ ਛੱਤ ਨਾ ਵੱਜਦਾ, ਉਹ ਮਿਲਦਾ ਹੀ ਨਹੀਂ ਫਿਰ।
0: ਪਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹ ਕੱਢਣ 'ਤੇ ਆ ਜਾਣ ਫਿਰ ਇਹਨਾਂ ਨੂੰ ਨਾ ਤਾਂ ਵੋਲੰਟੀਅਰ ਦਿਖਣੇ ਆ ਸਾਡੇ ਵਰਗੇ, ਅਤੇ ਨਾ ਇਹਨਾਂ ਨੂੰ ਕਮਿਊਨਿਟੀ ਵਰਕਰ ਦਿਖਣੇ ਆ, ਜਦੋਂ ਇਹਨਾਂ ਨੂੰ ਹੁੰਦਾ ਕਿ ਨਹੀਂ ਇਹ ਕਮਿਊਨਿਟੀ ਜ਼ਿਆਦਾ ਹੋ ਰਹੀ ਹੈ ਅਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ।
1: ਸੁੰਦਰੀ ਲਓ ਆਪਾਂ ਔਨ ਏਅਰ ਗੱਲ ਕਹਿਣ ਲੱਗੇ ਹਾਂ
0: ਜੀ,
1: 1 ਸਾਲ ਬਾਅਦ ਅੱਜ ਦੀ ਤਰੀਕ ਆ 5 ਮਈ, ਅਗਲੇ ਸਾਲ ਤੱਕ ਜੇ ਵਾਜਾ ਨਾ ਮਾਰੀਆਂ ਜਿੱਦਾਂ ਨਾ ਲਾਈਨ
0: ਲਾਈਨ,
1: ਇਹ ਗੱਲ ਚੇਤੇ ਰੱਖਿਓ, ਕੰਪੀਟੀਸ਼ਨ ਬਹੁਤ ਹਾਈ ਆ,
0: ਕੰਪੀਟੀਸ਼ਨ ਹਾਈ ਆ,
1: ਪਰ ਇਸ ਟਾਈਮ ਹਨੇਰੀ ਜਿਹੜੀ ਆ ਚੜਿਆ ਕਹਿੰਦੇ ਹੁੰਦੇ ਆ ਨਾ ਤੂਫਾਨ ਜਿਹੜਾ, ਉਹਦੇ ਵਿੱਚ ਐਵੇਂ ਆਪਣੀ ਅੱਖਾਂ 'ਚ ਧੂੜਾਂ ਪਵਾ ਕੇ ਆਪਾਂ ਆਪਣਾ ਨੁਕਸਾਨ ਨਾ ਕਰਾ ਲਈਏ,
0: ਅਤੇ
1: ਆਪਣੇ ਕਿਸੇ ਪਰਿਵਾਰਾਂ ਦੇ ਪਤਾ ਨਹੀਂ ਕਿੰਨੀਆਂ ਮਜਬੂਰੀਆਂ ਐਵੇਂ ਨਾ ਉਂਗਲਾਂ ਕਰੀ ਚਲੋ, ਇਹ ਕਹਿੰਦੇ ਹੁੰਦੇ ਆ ਨਾ ਬਦਦੁਆਵਾਂ ਨਾ ਲਈਏ ਆਪਾਂ, ਅਤੇ ਬਹੁਤ ਔਖਾ ਹੁੰਦਾ ਜਿਹੜੇ ਬੰਦੇ ਕੋਲ ਸਕਿੱਲ ਘੱਟ ਆ ਆਪਣੇ ਆਪ ਨੂੰ ਡਿਫੈਂਡ ਕਰਨਾ, ਕਿਉਂਕਿ ਇੰਗਲਿਸ਼ ਦੀ ਵੀ ਪ੍ਰੋਬਲਮ ਹੁੰਦੀ ਆ, ਉਸ ਨੂੰ ਫਾਈਨੈਂਸ਼ਲੀ ਵੀ ਉਹ ਬਹੁਤ ਜ਼ਿਆਦਾ ਕਹਿੰਦੇ ਹੁੰਦੇ ਆ ਨਾ ਦੁਬਿਧਾ ਦੇ ਵਿੱਚ ਹੁੰਦਾ। ਜੇ ਤੁਹਾਨੂੰ ਵਧੀਆ ਸਭ ਕੁਝ ਮਿਲ ਗਿਆ, ਵਾਹਿਗੁਰੂ ਨੇ ਸਭ ਕੁਛ ਦਿੱਤਾ, ਰਿਜ਼ਕ ਸੁਮਤ ਦਿੱਤੀ ਆ, ਉਹਦਾ ਇਸਤੇਮਾਲ ਗੈਰ ਜ਼ਿੰਮੇਵਾਰ ਤਰੀਕੇ ਨਾਲ ਨਾ ਕਰੀਏ,
0: ਬਿਲਕੁਲ ਕਿਸੇ ਦੇ ਪੇਟ ਦੇ ਲੱਤ ਨਾ ਮਾਰੋ, ਕਿਉਂਕਿ ਸਭ ਤੋਂ ਜ਼ਿਆਦਾ ਵੱਡੀ ਬਦਦੁਆ ਜਿਹੜੀ ਤੁਹਾਨੂੰ ਉਦੋਂ ਮਿਲਦੀ ਜਦੋਂ ਤੁਸੀਂ ਕਿਸੇ ਦੇ ਢਿੱਡ 'ਤੇ ਲੱਤ ਮਾਰਦੇ ਆ ਆਪਣਾ ਘਰ ਭਰਨ ਵਾਸਤੇ। ਥੈਂਕ ਯੂ ਨਵਤੇਜ ਜੀ, ਅੱਜ ਦੇ ਇਸ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ, ਔਰ ਸਾਡੇ ਕਾਫੀ ਸਾਰੇ ਲਿਸਨਰਸ ਅੱਜ ਜੁੜੇ ਹੋਏ ਜੋ ਕਿ ਸੁਣ ਵੀ ਰਹੇ ਆ। ਅਸ਼ਲੇਸ਼ ਕੁਮਾਰ ਜੀ, ਥੈਂਕ ਯੂ ਸੋ ਮਚ, ਤੁਸੀਂ ਆਪਣੇ ਕੰਸਰਨ ਰੱਖਿਆ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਨਾਲ, ਪ੍ਰੋਗਰਾਮ ਸਜਰੀ ਸਵੇਰ, ਔਰ ਜਿਸ ਦੇ ਵਿੱਚ ਤੁਹਾਡਾ ਸਾਥ ਹਮੇਸ਼ਾ ਹੀ ਬਰਕਰਾਰ ਰਹਿੰਦਾ ਅਤੇ ਅੱਜ ਵੀ ਬਰਕਰਾਰ ਹੈ, ਅਤੇ ਕੁਛ ਜੋ ਕਾਰੋਬਾਰੀ ਸਾਡੇ ਸੱਜਣ ਮਿੱਤਰ ਨੇ, ਸੋ ਉਹ ਵੀ ਦੇਖ ਰਹੇ ਹੈ ਕਿ ਉਹਨਾਂ ਦੀਆਂ ਐਡਸ ਜਿਹੜੀਆਂ ਪਲੇ ਕਰਦੀ ਹੈ। ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਦੁਬਾਰਾ ਜੁੜਦੇ ਹਾਂ।
2: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ, ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਲੀ ਅਤੇ ਪੁਕੀਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ southauckland motors.co.nz ਤੇ।
3: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ,
4: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
3: ਆਕਲੈਂਡ ਵਿੱਚ ਸਿੰਘਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
5: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ 0272929776। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ
6: ਹਜ਼ਾਰਾਂ ਸੁਪਨੇ, ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
7: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
8: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
9: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 0210853129 ਜਾਂ 0225280084,
10: ਔਰ ਵਿਜ਼ਿਟ 1 ਪੋਲਨ ਸਟ੍ਰੀਟ, ਗ੍ਰੇ ਲੇਨ, ਆਕਲੈਂਡ।
11: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
12: ਬਾਲੀਵੁੱਡ ਇੰਡੀਅਨ ਰੈਸਟੋਰੈਂਟ ਆਓ, ਸਵਾਦ ਦਾ ਲੁਤਫ ਉਠਾਓ।
13: ਨਾਓ ਓਪਨ ਔਨ ਸੰਡੇ, ਬਾਲੀਵੁੱਡ ਇੰਡੀਅਨ ਰੈਸਟੋਰੈਂਟ ਦੇ ਸੰਡੇ ਸਪੈਸ਼ਲ ਦੇ ਕਿਆ ਕਹਿਣੇ।
12: ਸੰਡੇ ਸਪੈਸ਼ਲ ਡੋਸਾ, ਅੰਮ੍ਰਿਤਸਰੀ ਕੁਲਚਾ, ਛੋਲੇ ਭਟੂਰੇ, ਪਾਣੀ ਪੂਰੀ, ਪਾਓ ਭਾਜੀ ਐਂਡ ਮਚ ਮੋਰ।
14: ਬਾਲੀਵੁੱਡ ਇੰਡੀਅਨ ਰੈਸਟੋਰੈਂਟ, ਨੰਬਰ 4 ਠਾਕਰੇ ਸਟ੍ਰੀਟ, ਨੇਪੀਅਰ, ਆਪੋਜ਼ਿਟ ਮੈਕਡੋਨਲਡਸ। ਫੋਨ 0683550600।
15: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
16: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ, ਨਿਊ ਲਾਇਸੈਂਸ ਰੀਨਿਊਅਲਸ
3: ਤੇ ਸਾਰੇ ਅਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
16: ਇਵੈਂਟ ਔਰ ਟੈਂਪਰੇਰੀ ਅਲਕੋਹਲ ਲਾਇਸੈਂਸ ਵੀ?
3: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਅਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214091।
17: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ, 5 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SGPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ 'ਤੇ ਦੇਖਦੇ ਹਾਂ, ਅਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
18: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ।
1: ਸੁਪਨੇ ਨੇ ਸੱਚਮੁੱਚ
2: ਡੋਮੀਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਉ ਐਟ 4 ਨਿਊ ਲੋਕੇਸ਼ਨਸ, ਡੋਮੀਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ।
3: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
4: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
3: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ, ਨਿਊਜ਼ੀਲੈਂਡ ਚ ਕਿਤੇ ਵੀ। ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਊਂਟ ਰੋਸਕਿਨ, 23 ਐਰਿਕ ਬੇਕਰ ਪਲੇਸ, ਬਾਬਾ ਟੋਏ ਟੋਏ। ਬੋਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।

0: ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
1: ਜੋ ਕਹਿੰਦੇ ਨੇ ਉਹੀ ਕਰਦੇ ਨੇ, ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲੋਇਰ ਐਕ੍ਰੀਡੇਸ਼ਨ।
0: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲੋਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
1: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 022-592-8077 ਔਰ 022-159-3477।
2: Yes, मैं जित गया।
3: वाह बेटा, फोन ते ता बहुत फास्ट है, पर दस 18+7+13 यही ता मुश्किल है। स्क्रीन तो अख नहीं हटदी, पर पढ़ाई वेले ध्यान नहीं टिकदा।
4: साडा भी यही हाल सी, फिर असी SIP अबेकस ज्वाइन करवाया। बेटा दस 24+58+93+76 251।
5: न्यूजीलैंड सेंटर खोल रहा है। फ्री ट्रायल क्लासेस 2-3 मई 2026। कॉल करो 09977-9967। नंबर एक बार फिर तो नोट करो 09977-9967। फोन तो दूर, SIP अबेकस जरूर।
6: यार कल एक चक्कर पै गया ते पुलिस ने हुन इंटरव्यू लई बुला लिया, समझ नहीं आ रहा कि की कहना।
7: ओ कोई ना, तू फोन मिला ते टेंशन कटा, गुल लॉ कोल जा।
8: गुल लॉ दे बैरिस्टर गुल केसरानी, जिन्हां कोल है 20 साल तो वध दा तजुर्बा, फैमिली वायलेंस, ट्रैफिक, ड्रिंक एंड ड्राइव, सेक्सुअल असॉल्ट, ड्रग्स डिसऑनेस्टी, फ्रॉड, मिसकंडक्ट या फिर न्यूजीलैंड पुलिस दी इन्वेस्टिगेशन, ए तुहाडे हर तरह दे कानूनी मसले दे देणगे हल, ओ वी बिना किसे ढिल।
6: ए 9 साल न्यूजीलैंड पुलिस दे सीनियर प्रोसिक्यूटर रह चुके ने।
8: कॉल बैरिस्टर फारूक गुल केसरानी 022-3530-872।
9: ਵੈਸੇ ਗੀਤ ਸੰਗੀਤ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਗਾਇਕ ਆਏ ਹੈ, ਔਰ ਆ ਕੇ ਕੁਝ ਗਾਇਕ ਇਸ ਦੁਨੀਆ ਤੋਂ ਚਲੇ ਗਏ ਆ, ਕੁਝ ਗਾਇਕ ਇਸ ਵਕਤ ਮੈਨੂੰ ਲੱਗਦਾ ਹੈ ਕਿ ਇੱਦਾਂ ਦੀ ਦੁਨੀਆ ਬਤੀਤ ਕਰ ਰਹੇ, ਜ਼ਿੰਦਗੀ ਬਤੀਤ ਕਰ ਰਹੇ ਕਿ ਉਹਨਾਂ ਨੂੰ ਕੋਈ ਪੁੱਛ ਵੀ ਨਹੀਂ ਰਿਹਾ ਕਿ ਉਹ ਇਸ ਦੁਨੀਆ 'ਤੇ ਹੈ ਵੀ ਸੀ ਜਾਂ ਨਹੀਂ ਹੈ। ਬਹੁਤ ਸਾਰੇ ਇੱਦਾਂ ਦੇ ਹੈ, ਲੇਕਿਨ ਚਲੋ ਬਹੁਤ ਸਾਰੇ ਕਲਾਕਾਰ ਇੱਦਾਂ ਦੇ ਆ, ਲੋਕ ਉਹ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ, ਪਰ ਅੱਜ ਵੀ ਯਾਦ ਉਹਨਾਂ ਨੂੰ ਕਰਦੇ ਆ। ਉਹਨਾਂ ਦੇ ਵਿੱਚੋਂ ਵਾਰਿਸ ਬ੍ਰਦਰਸ ਨੇ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਔਰ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼, ਕਿਤੇ ਨਾ ਕਿਤੇ ਉਹਨਾਂ ਦੀ ਗਾਇਕੀ ਸੁਣਨ ਨੂੰ ਜ਼ਰੂਰ ਮਿਲਦੀ ਹੈ।

0: ਬਿਲਕੁਲ ਜੀ, ਔਰ ਪੰਜਾਬੀ ਵਿਰਸੇ ਦੀ ਜਿੱਥੇ ਅਸੀਂ ਗੱਲ ਕੀਤੀ ਸੀ, ਸੋ ਇਸੇ ਹੀ ਸਾਲ ਸਪਟੰਬਰ ਅਕਤੂਬਰ ਦੇ ਵਿੱਚ ਇਹਨਾਂ ਦਾ ਜੋ ਟੂਰ ਰਹੇਗਾ, ਤਿੰਨੋਂ ਵਾਰਿਸ ਬ੍ਰਦਰ ਜਿਹੜੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਟੂਰ ਦੇ ਵਿੱਚ ਆ ਰਹੇ ਨੇ। ਔਰ ਅਗਰ ਤੁਹਾਨੂੰ ਇਹਨਾਂ ਦੇ ਗੀਤਾਂ ਦੇ ਨਾਲ ਪਿਆਰ, ਇਹਨਾਂ ਦੀ ਗਾਇਕੀ ਦੇ ਨਾਲ ਪਿਆਰ ਹੈ, ਤੁਸੀਂ ਸੁਣਿਆ ਕਿ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਸੋ ਇਸ ਤਰ੍ਹਾਂ ਦੇ ਗੀਤ ਜਿਹੜੇ ਵਾਰਿਸ ਬ੍ਰਦਰ ਧਰਤੀ 'ਤੇ ਚਾਦਰਾਂ ਵਿਛਾ ਦੀ ਗਏ, ਸੋ ਇਹਨਾਂ ਨੂੰ ਸੁਣਨ ਵਾਸਤੇ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਤਿੰਨੋਂ ਵਾਰਿਸ ਬ੍ਰਦਰ ਨਿਊਜ਼ੀਲੈਂਡ ਆਸਟ੍ਰੇਲੀਆ ਟੂਰ 'ਤੇ ਆ ਰਹੇ ਆ ਸਪਟੰਬਰ ਤੇ ਅਕਤੂਬਰ ਮਹੀਨੇ।
1: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ, ਨਾ ਸਿਰਫ ਵੇਚਣਾ ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02-1-056-4387।
2: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
3: ਕਿਵੇਂ?
2: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
3: ਸੇਵਿੰਗਸ
2: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
3: ਵਾਹ!
2: ਵਿਜ਼ਿਟ ਕਰੋ
4: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800-024-404।
2: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
5: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
7: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
8: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
11: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
12: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
13: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
14: 24/7, 365 ਵਾਇਰ ਨਵੀਂ ਕਾਰ ਬੜੀ ਫੁਰਤੀ ਮਾਰੀ।
15: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
14: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564

0: ਪ੍ਰੈਜੈਂਟ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰ ਸਪਾਰਕਲ ਜਿਊਲਰ ਗੋਲਡ ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
1: ਲੈ ਬਾਏ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰ
0: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ
1: ਫਾਰ ਮੋਰ ਇਨਫੋਰਮੇਸ਼ਨ 277 2077

0: ਕੁਛ ਲੋਕ ਵੀਕਲੀ ਗਰੋਸਰੀ ਲੈਂਦੇ, ਕੁਛ ਲੋਕ ਗਰੋਸਰੀ ਲੈਂਦੇ ਹੈ ਫੋਰਟਨਾਈਟਲੀ, ਔਰ ਕੁਛ ਲੋਕ ਜਿਹੜੇ ਕਿ ਮਤਲਬ ਰੂਰਲ ਏਰੀਆ 'ਚ ਰਹਿੰਦੇ ਹੈ, ਸੋ ਉਹ ਗਰੋਸਰੀ ਲੈਣ ਵਾਸਤੇ ਉਹਨਾਂ ਨੂੰ ਕਾਫੀ ਦੂਰ ਜਾਣਾ ਪੈਂਦਾ ਹੈ ਅਤੇ ਉਹ ਮੰਥਲੀ ਗਰੋਸਰੀ ਲੈ ਆਉਂਦੇ ਆ। ਸੋ ਨਵ ਸੰਧੂ ਜੋ ਹੈ, ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਨਾਲ ਬਹੁਤ ਬੁਰੀ ਹੋਈ। ਇੱਕ ਤਾਂ ਵਿਚਾਰਿਆਂ ਨੇ ਗਰੋਸਰੀ ਕੀਤੀ ਹੈ, $525 ਦੀ ਗਰੋਸਰੀ ਲਈ ਹੈ, ਉੱਪਰੋਂ ਪੈਕ ਐਂਡ ਸੇਵ ਨੇ ਉਹਨਾਂ ਨੂੰ ਗਰੋਸਰੀ ਲੈਣ ਦੀ ਜ਼ਿਆਦਾ ਟਾਈਮ ਉੱਥੇ ਉਹਨਾਂ ਦੀ ਗੱਡੀ ਖੜਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਇੱਕ ਤਾਂ ਚਲੋ ਬਿਜ਼ਨਸ ਹੈ, ਬਿਜ਼ਨਸ ਦੇ ਵਿੱਚ ਜਿੰਨੇ ਕਸਟਮਰ ਜ਼ਿਆਦਾ ਆਉਣਗੇ ਉਨੇ ਵਧੀਆ, ਪਰ ਹੁਣ ਜਿੱਦਾਂ ਦੀਆਂ ਹਰਕਤਾਂ ਇੱਥੇ ਹੋ ਰਹੀਆਂ ਨੇ, ਸੋ ਕੁਛ ਮੈਨਸ਼ਨ ਨਹੀਂ ਲਿਖਿਆ ਕਿ ਪੈਕ ਐਂਡ ਸੇਵ ਦੇ ਵਿੱਚ ਜਦੋਂ ਵੀ ਤੁਸੀਂ ਐਂਟਰ ਕਰਦੇ, ਗੱਡੀ ਪਾਰਕ ਕਰਦੇ ਹਾਂ, ਕਿ ਕਿਤੇ ਲਿਖਿਆ ਹੁੰਦਾ ਹੈ ਕਿ ਨਹੀਂ ਤੁਹਾਡੀ ਗੱਡੀ ਜਿਹੜੀ ਹੈ ਲਿਮਿਟਿਡ ਟਾਈਮ ਇੰਨਾ ਆ, ਅਤੇ ਇੰਨੇ ਟਾਈਮ ਤੋਂ ਬਾਅਦ ਜੇ ਟਾਈਮ ਐਕਸਪਾਇਰ ਹੋ ਜਾਂਦਾ ਤਾਂ ਤੁਹਾਨੂੰ ਜਿਹੜਾ ਫਾਈਨ ਵੀ ਤੁਸੀਂ ਲਓਗੇ, ਤਾਂ ਇੱਦਾਂ ਦਾ ਹਜੇ ਮੈਨੂੰ ਨਹੀਂ ਲੱਗਦਾ ਕਿ ਕਿਤੇ ਦੇਖਣ ਦੇ ਵਿੱਚ। ਔਰ ਇਸੇ ਤਰ੍ਹਾਂ ਹੀ ਨਵ ਸੰਧੂ ਨੇ ਵੀ ਕਿਹਾ ਕਿ ਚਲੋ ਸੋਚਿਆ ਕਿ ਇੱਥੇ ਕੁਛ ਟਾਈਮ ਲਿਮਿਟ ਤਾਂ ਹੈ ਨਹੀਂ ਹੈ, ਵੀ ਚਲੋ ਆਰਾਮ ਦੇ ਨਾਲ ਗਰੋਸਰੀ, ਦੋ ਬੱਚੇ ਔਰ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਕਿ ਗਰੋਸਰੀ ਕਰਨਾ ਟਾਈਮ ਜਿੱਥੇ ਤੁਸੀਂ ਇੱਕ ਘੰਟਾ ਉੱਥੇ ਡੇਢ ਘੰਟਾ ਲੱਗ ਜਾਂਦਾ, ਜਿੱਥੇ ਡੇਢ ਘੰਟਾ ਲੱਗਣਾ ਹੁੰਦਾ ਉੱਥੇ ਦੋ ਘੰਟੇ। ਹੁਣ ਨੋਰਮਲ ਗਰੋਸਰੀ ਵੀਕਲੀ ਕਰਨੀ ਹੋਵੇ ਤਾਂ ਇੱਕ ਘੰਟੇ ਦਾ ਸਮਾਂ ਲੱਗ ਜਾਂਦਾ ਹੈ, ਲੇਕਿਨ ਜਦੋਂ ਤੁਸੀਂ ਮੰਥਲੀ ਕਰਨੀ ਹੋਵੇ, ਜ਼ਿਆਦਾ ਚੀਜ਼ਾਂ ਲੈਣੀਆਂ ਹੋਣ, ਕਈ ਵਾਰੀ ਬਿਜ਼ੀ ਵੀ ਹੁੰਦਾ ਔਰ ਲੰਬੀਆਂ ਲੰਬੀਆਂ ਲਾਈਨਸ ਲੱਗੀਆਂ ਹੁੰਦੀਆਂ, ਬਿਜ਼ੀ ਦੇ ਚਲੇ ਜਾਂਦੇ ਆ, ਉੱਥੇ ਫਿਰ ਤੁਹਾਨੂੰ ਕਾਊਂਟਰ 'ਤੇ ਜਾ ਕੇ ਵੀ ਟਾਈਮ ਜਿਹੜਾ ਹੈ ਕਾਫੀ ਸਪੈਂਡ ਕਰਨਾ ਪੈਂਦਾ। ਤੋ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਦੋ ਘੰਟੇ ਤੋਂ ਥੋੜ੍ਹਾ ਜ਼ਿਆਦਾ ਉੱਪਰ ਸਮਾਂ ਹੋ ਗਿਆ, ਔਰ ਫਾਈਨ ਕਿੰਨਾ ਪਿਆ ਜੀ, $525 ਦੀ ਗਰੋਸਰੀ ਆ, ਉੱਤੇ $85 ਫਾਈਨ ਕਰ ਦਿੱਤਾ। ਅਤੇ ਉਹਨਾਂ ਨੇ ਕਿਹਾ ਕਿ ਕਾਫੀ ਪੇਨਫੁਲ ਉਹਨਾਂ ਨੂੰ ਇਹ ਚੀਜ਼ ਲੱਗੀ ਹੈ ਕਿ ਠੀਕ ਹੈ ਜੇ ਉੱਥੇ ਲਿਖਿਆ ਹੁੰਦਾ ਤਾਂ ਅੰਡਰਸਟੈਂਡ ਕਰਦੇ ਕਿ ਹਾਂ ਟਾਈਮ ਲਿਮਿਟ ਇੰਨਾ ਲਿਖਿਆ ਹੋਇਆ, ਜਿਸ ਤਰ੍ਹਾਂ ਤੁਸੀਂ ਵੈਸਟਫੀਲਡ ਜਾਂਦੇ ਹੋ ਤਾਂ ਉੱਥੇ ਟਾਈਮ ਹੈਗਾ ਕਿ 240 minutes ਤੁਸੀਂ ਇੱਥੇ ਸਪੈਂਡ ਕਰ ਸਕਦੇ ਹੋ ਟਾਈਮ, ਗੱਡੀ ਤੁਹਾਡੀ ਖੜ੍ਹੀ ਰਹਿ ਸਕਦੀ ਆ, ਇਸ ਤੋਂ ਜ਼ਿਆਦਾ ਫਿਰ ਉੱਥੇ ਵੀ ਫਾਈਨ ਲੱਗੇਗਾ। ਲੇਕਿਨ ਪੈਕ ਐਂਡ ਸੇਵ ਉਹਨਾਂ ਨੇ ਕਿਹਾ ਕਿ ਜਿਸ ਪੈਕ ਐਂਡ ਸੇਵ ਤੋਂ ਉਹਨਾਂ ਨੇ ਸ਼ੋਪਿੰਗ ਕੀਤੀ ਹੈ, ਸੋ ਇਹ ਦੂਸਰਾ ਕੇਸ ਹੈ। ਜੀ ਹਾਂ, ਇਸ ਸਾਲ ਦਾ ਇਹ ਸੈਕਿੰਡ ਕੇਸ ਹੈ। ਇਸ ਤੋਂ ਪਹਿਲਾਂ ਵੀ ਇੱਕ ਦੂਸਰੀ ਕਮਿਊਨਿਟੀ ਦੀ ਲੇਡੀ ਨੇ ਕਰੀਬ ਓਵਰ $300 ਦੀ ਗਰੋਸਰੀ ਕੀਤੀ, ਔਰ ਇਸ ਤੋਂ ਬਾਅਦ ਉਹਨਾਂ ਨੂੰ $90 ਦਾ ਫਾਈਨ ਜਿਹੜਾ ਪਿਆ ਸੀਗਾ। ਇਹ ਦੂਸਰੀ ਹੈ, ਨਿਊਜ਼ੀਲੈਂਡ ਹੈਰਲਡ ਦੇ ਵਿੱਚ ਇਹ ਖਬਰ ਜਿਹੜੀ ਆ ਕਾਫੀ ਚਰਚਾ ਦੇ ਵਿੱਚ ਹੈ, ਔਰ ਸੋਸ਼ਲ ਮੀਡੀਆ 'ਤੇ ਵੀ ਇਸ ਖਬਰ ਦੇ ਕਾਫੀ ਚਰਚੇ ਹੈ ਕਿ ਜਿਹੜੇ ਗਰੋਸਰੀ ਸਟੋਰ ਹੈ, ਇੱਕ ਤਾਂ ਤੁਸੀਂ ਉੱਥੇ ਜਾ ਕੇ ਚਲੋ ਉਹਨਾਂ ਦੇ ਕਸਟਮਰ ਬਣਦੇ ਹੋ, ਉੱਪਰੋਂ ਤੁਹਾਨੂੰ ਸਲੈਬ ਜਿਹੜਾ ਵੱਡਾ ਸਾਰਾ ਥੱਪੜ ਮਾਰ ਦਿੰਦੇ ਆ ਫਾਈਨ ਦਾ, ਜੇ ਤੁਸੀਂ ਉੱਥੇ ਥੋੜ੍ਹਾ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ ਜਾਂ ਤੁਹਾਡਾ ਜਿਹੜੇ ਗੱਡੀ ਜ਼ਿਆਦਾ ਪਾਰਕਿੰਗ ਦੇ ਵਿੱਚ ਖੜ੍ਹੀ ਰਹਿੰਦੀ ਆ। ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਵਿਚਾਰ ਹੈ? ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
1: ਈਸਟਰਨ ਕੋਰੀਅਨ ਆਟੋ ਸਪੇਅਰਸ, ਪ੍ਰਾਊਡ ਮੈਂਬਰ ਆਫ ਪਾਰਟਸ ਕਨੈਕਸ਼ਨ।
2: ਇੱਥੇ ਤੁਸੀਂ ਹੁੰਡਾਈ, ਡੇਵੂ, ਕੀਆ ਅਤੇ ਸੈਂਗਯੋਂਗ ਗੱਡੀਆਂ ਦੇ ਨਵੇਂ ਅਤੇ ਯੂਜ਼ਡ ਸਪੇਅਰ ਪਾਰਟ ਬਹੁਤ ਹੀ ਰੀਜ਼ਨੇਬਲ ਕੀਮਤਾਂ ਵਿੱਚ ਪ੍ਰਾਪਤ ਕਰ ਸਕਦੇ ਹੋ।
3: ਫੁੱਲ ਮਕੈਨੀਕਲ ਰਿਪੇਅਰਸ ਅਤੇ ਵਾਰੰਟ ਆਫ ਫਿਟਨੈਸ ਸੰਬੰਧਿਤ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਦੇ ਨੇ। ਕ੍ਰਿਸਮਸ ਸਪੈਸ਼ਲਸ, ਟਾਇਰਾਂ ਦੀ ਕੀਮਤ ਸਿਰਫ $25 ਤੋਂ। ਨੰਬਰ 19 ਬੇਟਸ ਰੋਡ,
2: ਫੋਨ 2585210।
3: ਈਮੇਲ ਕਰ ਸਕਦੇ ਹੋ auckland carspares@extra.co.nz।
1: ਈਸਟਰਨ ਕੋਰੀਅਨ ਆਟੋ ਸਪੇਅਰਸ।
4: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ ਆ ਰਹੇ ਹਾਂ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਬਿਲਕੁਲ ਜੀ, ਔਰ ਖਾਸ ਕਰਕੇ ਜਿਹੜੀ ਆਪਾਂ ਹੁਣੇ ਹੁਣੇ ਖਬਰ ਸਾਂਝੀ ਕੀਤੀ ਹੈ ਤੁਹਾਡੇ ਨਾਲ, ਵੈਸੇ ਤਾਂ ਚਾਰਜ ਨਹੀਂ ਕਰਦੇ, ਫਰੀ ਆਫ ਕੋਸਟ ਹੁੰਦੇ 2 ਘੰਟੇ ਤੁਸੀਂ ਪਾਰਕਿੰਗ, ਵੈਸੇ ਪਾਰਕਿੰਗ ਜਿਹੜੀ ਹੈ 2 ਘੰਟੇ ਫਰੀ ਹੁੰਦੀ ਹੈ। ਔਰ ਇਸ ਦੇ ਇਲਾਵਾ ਅਗਰ ਪੈਕਿੰਗ ਸੇਵ ਦੇ ਵਿੱਚ ਕਿਸੇ ਨੇ ਨਹੀਂ ਨੋਟਿਸ ਕੀਤਾ ਜਾਂ ਕਿਸ ਤਰ੍ਹਾਂ ਹੈ, ਸੋ ਬਾਕੀ ਇਹ ਕਿ ਜਿਸ ਤਰ੍ਹਾਂ ਅਗਰ ਲਿਖਿਆ ਹੋਇਆ ਹੈ ਕਿਤੇ ਵੀ ਤਾਂ ਫਿਰ ਤੁਹਾਨੂੰ ਉਨੀ ਦੇਰ ਪਾਰਕਿੰਗ ਜਿਹੜਾ ਹੈ ਉਹ ਅਲਾਊਡ ਹੈ ਜਿੰਨਾ ਟਾਈਮ ਲਿਖਿਆ। ਵੈਸਟਫੀਲਡ ਦੇ ਵਿੱਚ ਵੀ ਜਿੰਨਾ ਹੈਗਾ ਪਾਰਕਿੰਗ ਦਾ ਉਨਾ ਟਾਈਮ ਤੁਸੀਂ ਉੱਥੇ ਆਪਣੀ ਗੱਡੀ ਪਾਰਕ ਕਰ ਸਕਦੇ ਹੋ, ਉਸ ਤੋਂ ਜ਼ਿਆਦਾ ਕਰੋਗੇ ਤਾਂ ਫਿਰ ਉੱਥੇ ਵੀ ਤੁਹਾਨੂੰ ਅਗਰ ਕਿਸੇ ਨੇ ਦੇਖ ਲਿਆ ਫੜੇ ਗਏ ਤਾਂ ਠੀਕ ਹੈ, ਉੱਥੇ ਫਾਈਨ ਲੱਗ ਜਾਣਾ, ਨਹੀਂ ਫੜੇ ਗਏ ਤਾਂ ਭਾਵੇਂ 3 ਘੰਟੇ ਉੱਥੇ ਪਾਰਕ ਕਰੀ ਰੱਖੋ। ਸੋ ਡਿਪੈਂਡਸ ਹੈ ਕਿ ਉੱਥੇ ਜਿਹੜੇ ਕਾਊਂਸਲ ਆਫਿਸਰ ਹੁੰਦੇ ਆ ਇੰਸਪੈਕਟਰ, ਸੋ ਉਹ ਕਦੋਂ ਤੁਹਾਨੂੰ ਫੜਦੇ ਆ। ਬਾਕੀ ਗੱਲ ਇਹ ਹੈ ਕਿ ਆਪਣਾ ਆਪਣਾ ਹੈ ਕਿ ਚਲੋ ਜਿੰਨਾ ਟਾਈਮ ਲਿਖਿਆ ਹੁੰਦਾ ਉੱਥਾਂ ਟਾਈਮ ਆਪਣਾ ਗਰੋਸਰੀ ਚੱਕੋ ਫਟਾਫਟ, ਅਤੇ ਹੁਣ ਲੱਗਦਾ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਇਹਦੀ ਵੀ ਅਵੇਅਰਨੈਸ ਸ਼ੁਰੂ ਹੋ ਜਾਏਗੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਪੇਨਫੁਲ ਹੁੰਦੀਆਂ। ਜਿੱਥੇ ਤੁਹਾਡੀ ਮਤਲਬ 525 ਦੀ ਤੋਂ ਗਰੋਸਰੀ ਆਈ ਆ, ਉੱਥੇ 600 ਤੋਂ ਵੀ ਜ਼ਿਆਦਾ ਤੁਹਾਨੂੰ ਪੈਸੇ ਹੁਣ ਭਰਨੇ ਪਏ ਆ ਗਰੋਸਰੀ ਸ਼ੋਪਿੰਗ ਕਰਨ ਦੇ। ਬਾਕੀ ਆਪਣਾ ਖਿਆਲ ਰੱਖਣਾ, ਅਗਲਾ ਪ੍ਰੋਗਰਾਮ ਵੀ ਰੈਡੀ ਹੈ, ਨਾਲੇ ਗੱਲਾਂ ਨਾਲੇ।

ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।

ਅਰਜਨ ਢਿੱਲੋਂ ਜਿੱਥੇ ਪਿੰਡ ਭਦੌੜ ਤੋਂ ਉੱਠ ਕੇ ਜਿਸ ਨੇ ਆਪਣੇ ਵੱਖਰੇ ਮੁਕਾਮ ਹਾਸਲ ਕੀਤੇ, ਮੈਂ ਇੱਕ ਵਾਰ ਫਿਰ ਯਾਦ ਕਰਾ ਦਿਆਂ ਕਿ ਚਾਹੇ ਜੀ ਖਾਨ ਦੀ ਗੱਲ ਹੋਵੇ, ਚਾਹੇ ਹੁਸਤਿੰਦਰ ਦੀ ਗੱਲ ਹੋਵੇ ਅਤੇ ਜਾਂ ਫਿਰ ਅਰਜਨ ਢਿੱਲੋਂ ਦੀ ਗੱਲ ਹੋਵੇ, ਤਿੰਨਾਂ ਦਾ ਸੰਬੰਧ ਭਦੌੜ ਦੇ ਨਾਲ ਹੈ, ਜਿੱਥੋਂ ਕਦੇ ਮੁਹੰਮਦ ਸਦੀਕ ਹੁਣੀ MLA ਰਹੇ ਨੇ ਕਾਂਗਰਸ ਦੇ ਵੱਲੋਂ। ਇੱਕ ਇੱਕ ਲਾਈਨ ਦੇ ਵਿੱਚ ਤਿੰਨ ਤਿੰਨ ਕੰਟੈਕਸਟ ਨੂੰ ਕਵਰ ਕਰਨ ਵਾਲਾ ਇੱਕ ਵਧੀਆ ਗਾਇਕ, ਲਿਖਾਰੀ ਅਤੇ ਕੰਪੋਜ਼ਰ ਅਰਜਨ ਢਿੱਲੋਂ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਪਾਪਾ ਟੋਇਟੋਏ ਫਲੈਟਬੁਸ਼ ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕਟ ਆ ਗਿਆ ਹੈ ਹੈਂਡਰਸਨ ਵਿੱਚ ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ ਫਰੈਸ਼ ਇੰਡੀਅਨ ਵੈਜੀਟੇਬਲਸ ਆਥੈਂਟਿਕ ਸਪਾਈਸਿਸ ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ ਇੱਕੀ ਛੱਤ ਥੱਲੇ ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ DH ਸੁਪਰਮਾਰਕਟ ਨੰਬਰ 5 ਮੋਜ਼ਲ ਐਪ ਹੈਂਡਰਸਨ ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ
2: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
3: ਪਰ ਕੀ ਵਿਆਹ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ ਕਾਲ 0220955218 0223288116
4: ਸਪਾਰਕਲ ਜੁਐਲਰਸ ਨਿਊਜ਼ੀਲੈਂਡ ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜੁਐਲਰੀ ਸ਼ਾਪ ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ ਗੋਲਡ ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
5: ਲੇ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ
4: 208 ਗ੍ਰੇਟ ਸਾਊਥ ਰੋਡ ਪਾਪਾ ਟੋਇਟੋਏ
5: ਫਾਰ ਮੋਰ ਇਨਫੋਰਮੇਸ਼ਨ 2772077

0: ਟਲਿਆ ਮਰ ਗਿਆ ਨੇਲੇ ਤੇ ਦਿਲਾ।
1: ਓਏ ਮੈਂ ਤਾਂ ਨੇਲੇ ਤੇ ਦਿਲਾ ਮਾਰਿਆ ਪਰ ਮੇਰੇ ਦਿਲੇ ਤੇ ਕੋਈ ਗੋਲਾ ਮਾਰ ਗਿਆ।
0: ਕੌਣ?
1: ਰਿਕਸ਼ੇ ਵਾਲਾ।
0: ਰਿਕਸ਼ੇ ਵਾਲਾ?
1: ਹੂੰ।
0: ਉਹ ਕਿੱਦਾਂ?
1: ਵਿਆਹ ਤੋਂ ਬਾਅਦ ਪਹਿਲੀ ਵਾਰੀ ਤੇਰੀ ਚਾਚੀ ਦਾ ਮੁਕਲਾਵਾ ਲੈਣ ਗਿਆ ਸੀ। ਸਟੇਸ਼ਨ ਉਤਰਿਆ, ਰਿਕਸ਼ੇ ਤੇ ਰੱਖਿਆ ਟੈਚੀ। ਮੈਂ ਕਿਹਾ ਚੱਲ ਵੀ ਸਹੁਰੇ ਚੰਦਸਰ ਬਸਤੀ ਗਲੀ ਨੰਬਰ 2 ਮਕਾਨ ਨੰਬਰ 10।
0: ਅੱਛਾ।
1: ਰਿਕਸ਼ੇ ਵਾਲੇ ਨੇ ਗਲੀ ਦੀ ਨੁੱਕਰ ਤੇ ਜਾ ਕੇ ਰਿਕਸ਼ਾ ਰੋਕਤਾ, ਕਹਿੰਦਾ ਆਹ ਵਾਜੀ ਚੰਦਸਰ ਬਸਤੀ ਦੀ ਗਲੀ ਨੰਬਰ 2, ਇਥੋਂ 10ਵਾਂ ਮਕਾਨ ਆ, ਤੁਰ ਕੇ ਚੱਲ ਜਾਓ।
0: ਅੱਛਾ।
1: ਮੈਂ ਕਿਹਾ ਤੇਰਾ ਦਿਮਾਗ ਖਰਾਬ ਹੋਇਆ ਓਏ, ਵਿਆਹ ਤੋਂ ਬਾਅਦ ਪਹਿਲੀ ਵਾਰੀ ਮੈਂ ਸਹੁਰੇ ਚੱਲਿਆ, ਜੇ ਤੁਰ ਕੇ ਗਿਆ ਮੈਨੂੰ ਤਾਂ ਸਾਲੀਆਂ ਟਿਚਰਾਂ ਕਰ ਕਰਕੇ ਮਾਰ ਦੇਣਗੀਆਂ।
2: ਨੀ ਵੇਖ ਤਾਂ ਸੀ ਜੀਜਾ ਕਿੰਨਾ ਕੰਜੂਸ ਹੈ, ਸਟੇਸ਼ਨ ਤੋਂ ਪੈਦਲ ਹੀ ਧੂੜ ਫੱਕਦਾ ਆ ਰਿਹਾ, ਫਿਰ ਤੇਥੋਂ 5 ਰੁਪਏ ਦਾ ਰਿਕਸ਼ਾ ਨਹੀਂ ਕਰ ਹੋਇਆ।
1: ਉਹ ਮੈਂ ਇਸ ਕਰਕੇ ਕਹਿਣਾ, ਮੇਰੀ ਬੜੀ ਬਦਨਾਮੀ ਹੋ ਜਾਣੀ ਆ, ਸੋ ਮਿੰਟ ਵਾਲਾ ਹੀ ਕੰਮ ਆ, ਮੇਰਾ ਵੀ ਟੈਚੀ ਚੱਕ ਕੇ ਮੈਨੂੰ ਘਰ ਮੂਹਰੇ ਛੱਡ ਕੇ ਆ, ਮੇਰੇ ਨੰਬਰ ਬਣ ਜਾਣਗੇ।
0: ਫਿਰ ਕੀ ਕਹਿੰਦਾ?
1: ਕਹਿੰਦਾ ਜਨਾਬ ਥੋਡੇ ਬਣ ਜਾਣੇ ਆ ਤੇ ਮੇਰੇ ਡਾਊਨ ਹੋ ਜਾਣੇ ਆ।
0: ਉਹ ਕਿਉਂ?
1: ਕਹਿੰਦਾ ਜੀ ਜਿਹੜੀ ਬੀਬੀ ਦਾ ਤੁਸੀਂ ਮੁਕਲਾਵਾ ਲੈਣ ਆਏ ਹੋ ਨਾ, ਉਹ ਪਹਿਲਾਂ ਮੇਰੇ ਨਾਲ ਮੰਗੀ ਹੋਈ ਸੀ। ਤੋਪ ਤੀਜ ਉਦਣ ਤੋਂ ਬਾਅਦ ਹਰ ਰਿਕਸ਼ੇ ਵਾਲਾ ਮੈਨੂੰ ਐ ਲੱਗਦਾ
0: ਕਿਵੇਂ
1: ਜਿਵੇਂ ਮੇਰਾ ਸਾਡੂ ਹੁੰਦਾ।
3: ਬਾਬੂ ਰਜਬ ਅਲੀ ਦਾ ਛੰਦਾਬੰਦੀ ਦੇ ਵਿੱਚ ਬਹੁਤ ਵੱਡਾ ਨਾਮ ਹੈ। ਉਹਨਾਂ ਦੇ ਲਿਖੇ ਇੱਕ ਬੈਂਤ ਨੂੰ ਤੁਹਾਡੇ ਲਈ ਹਾਜ਼ਰ ਕਰਨਾ ਹੈ। ਯਾਦ ਕਰਵਾ ਦਈਏ ਕਿ 1894 ਵਿੱਚ ਜਨਮੇ ਬਾਬੂ ਜੀ 1979 ਵਿੱਚ ਫੌਤ ਹੋ ਗਏ ਸਨ। ਵਿਛੜੇ ਵਤਨ ਪੰਜਾਬ ਦੇ ਲਈ ਉਹਨਾਂ ਦੀ ਸਿੱਖ ਆਖਰੀ ਸਮੇਂ ਤੱਕ ਲਗਾਤਾਰ ਜਿਉਂਦੀ ਰਹੀ। 1960 ਵਿੱਚ ਜਦ ਬਾਬੂ ਜੀ ਨੂੰ ਆਪਣੇ ਪਿੰਡ ਜਾਣ ਦੀ ਇਜਾਜ਼ਤ ਨਾ ਮਿਲੀ ਤਾਂ ਪੰਜਾਬ ਦੇ ਉਜਾੜੇ ਦੀ ਸ਼ਾਇਰੀ ਦੇ ਕੁਝ ਰੰਗ ਉਹਨਾਂ ਨੇ ਇਸ ਤਰ੍ਹਾਂ ਲਿਖੇ। ਮੇਲਾ ਗੁਜ਼ਰ ਗਿਆ ਵੀਰ ਵਿਸਾਖ ਦਾ ਜੀ, ਜਾਣੀ ਜੁੜੇ ਪਰਿਵਾਰ ਦੇ ਦੰਦ ਰਹਿ ਗਏ, ਕੋਸ਼ਿਸ਼ ਕਰੀ ਲਾਹੌਰ ਜਾਂ ਪਰਮਟਾਂ ਦੀ, ਸੱਚੀ ਰੱਬ ਦੀ ਖਾਣ ਸੁਗੰਧ ਰਹਿ ਗਏ, ਕਲਾ ਵਿਗੜ ਗਈ ਉੜਨ ਖਟੋਲਿਆਂ ਦੀ, ਬੈਠੇ ਏਸ ਜਾਂ ਵਾਂਗਰਾਂ ਕੰਧ ਰਹਿ ਗਏ, ਜਨਮ ਭੂਮੀ 'ਤੇ ਚਰਨ ਨਾ ਪਾਉਣ ਦਿੰਦੇ, ਪਾਕਿਸਤਾਨ ਦੇ ਨਾਲ ਸਰਬੰਧ ਰਹਿ ਗਏ, ਚਮਨ ਵਿੱਚ ਉਡਾਰੀਆਂ ਲਾਉਣੀਆਂ ਸੀ, ਤੋਤੇ ਪਿੰਜਰਿਆਂ ਦੇ ਵਿੱਚ ਬੰਦ ਰਹਿ ਗਏ, ਉਜੜ ਗਏ ਸੁਹਾਵਣੇ ਦੇਸ਼ ਵਿੱਚੋਂ, ਕਿੱਥੇ ਮੌਜ ਬਹਾਰ ਆਨੰਦ ਰਹਿ ਗਏ, ਜ਼ੋਰਾਵਰ ਸਰਕਾਰ ਨਾ ਮਿਲਣ ਦੇਵੇ, ਰਜਬ ਅਲੀ ਸਮੇਤ ਫਰਜ਼ੰਦ ਰਹਿ ਗਏ। ਪਰਮਿੰਦਰ ਸਿੰਘ ਪਾਪ ਟੋਏ ਟੋਏ ਬੜੇ ਸਤਿਕਾਰ ਨਾਲ ਪੇਸ਼ ਕਰ ਰਹੇ ਸਨ ਬਾਬੂ ਰਜਬ ਅਲੀ ਦੇ ਬੈਂਤ।
4: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
5: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ।
6: ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
7: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
6: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
8: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਏ ਟੋਏ।
9: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 02244000 ਤੇ। ਨਾ ਫੇਸਬੁੱਕ ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
10: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07 839 0092 07 839 0092

0: ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰਦੇ ਕੀ
1: ਕਈ ਵਾਰੀ ਤੇ ਸੁੰਡੀ ਭਲਵਾਨ ਬੱਸਾਂ ਕਾਰਾਂ ਗੱਡੀਆਂ ਦੇ ਮਗਰ ਇਹੋ ਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਜਿਹੜੀਆਂ ਮੌਕੇ ਤੇ ਬੜੀਆਂ ਕਮਾਲ ਦੀਆਂ ਲੱਗਦੀਆਂ।
2: ਅੱਛਾ,
1: ਜਿੱਦਾਂ ਇੱਕ ਦਿਨ ਇੱਕ ਮਰੂਤੀ ਕਾਰ ਖਰਾਬ ਹੋਈ ਪਈ ਸੀ, ਉਹਨੂੰ ਇੱਕ ਟਰੱਕ ਵਾਲਾ ਟੋਚਨ ਪਾ ਕੇ ਲਿਜਾਣ ਡਿਆ ਸੀ ਤੇ ਟਰੱਕ ਦੇ ਮਗਰ ਲਿਖਿਆ ਸੀ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ। ਇੱਕ ਵਾਰੀ ਮੈਂ ਪਹਾੜੀ ਇਲਾਕੇ ਚ ਗਿਆ, ਉੱਥੇ ਵੇਖਿਆ ਇੱਕ ਵੈਨ ਖੱਡ ਚ ਲਮਕੀ ਹੋਈ, ਇੱਕ ਦਰਖਤ ਨਾਲ ਮਾੜੀ ਜੀ ਅੜੀ ਹੋਈ, ਹੁਣੇ ਡਿੱਗੀ ਕੇ ਡਿੱਗੀ ਤੇ ਮਗਰ ਲਿਖਿਆ ਸੀ ਜਾਤੀ ਹੂੰ ਮੈਂ। ਏਦਾਂ ਹੀ ਇੱਕ ਦਿਨ ਜੀਟੀ ਰੋਡ ਤੇ ਇੱਕ ਟਰੱਕ ਤੇ ਇੱਕ ਟੈਂਪੂ ਦੀ ਫਸਵੀਂ ਟੱਕਰ ਹੋਈ ਪਈ।
2: ਅੱਛਾ,
1: ਇੱਕ ਦੂਜੇ ਚ ਦੋਵੇਂ ਖੁਬੇ ਹੋਏ ਤੇ ਟੈਂਪੂ ਦੇ ਮਗਰ ਲਿਖਿਆ ਸੀ ਆਣ ਮਿਲੋ ਸੱਜਣਾ।
3: ਕੀ ਵੇਖਦਾ ਗੋਰਖਨਾਥਾ ਪਾੜ ਦੇ ਕੰਨਾਂ ਨੂੰ, ਜਾਂ ਰਾਂਝੇ ਨੇ ਜੋਗ ਸੀ ਮੰਗਿਆ ਵਿੱਚ ਪੰਜਾਬੀ ਦੇ, ਸਹਿਤੀ ਹੀਰ ਨੂੰ ਆਖੇ ਤੇਰਾ ਰਾਂਝਾ ਜਾਪੇ ਨੀ, ਚਾਹ ਹੀਰ ਨੂੰ ਚੜਿਆ ਉਦੋਂ ਵਿੱਚ ਪੰਜਾਬੀ ਦੇ, ਛੱਲ ਚਨਾਬ ਦੀ ਜਦੋਂ ਰੇੜ ਕੇ ਲੈ ਗਈ।

ਤਾਂ ਹੀ ਜਿੰਨੇ ਜੋਗਾ ਘੁੱਦਾ ਲਿਖਦਾ ਵਿੱਚ ਪੰਜਾਬੀ ਦੇ ਤਾਂ ਹੀ ਜਿੰਨੇ ਜੋਗਾ ਘੁੱਦਾ ਲਿਖਦਾ ਵਿੱਚ ਪੰਜਾਬੀ ਦੇ ਅੰਮ੍ਰਿਤਪਾਲ ਸਿੰਘ ਘੁੱਦਾ ਲਿਖਦਾ ਹੈ ਅਤੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਸੁਣਾਉਂਦਾ ਹੈ।

0: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ ਬੋਟਲੀ ਅਤੇ ਪੁਕੀ ਕੋਈ ਵਿਖੇ। ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
1: ਗਰੋਸਰੀ ਲੈਣ ਜਾਣਾ
2: MP,
1: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
2: MP,
1: ਇਹ ਕੀ MP ਕਰੀ ਜਾਂਦੇ ਹੋ?
2: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟ੍ਰੀਟ, ਵੈਸਟ ਹੈਸਟਿੰਗਸ। ਕਾਲ 0687891900। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
1: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
3: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
1: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫੀਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। DM ਫਾਰ ਫ੍ਰੀ ਕੋਡਸ, ਕਾਲ 02044900009 ਔਰ ਈਮੇਲ hdfenceanddeck@gmail.com।
4: ਇਕੱਠੇ ਹੋ ਕੇ ਦੁਨੀਆ ਬਣਾ ਲਈਏ।
5: ਉਹ ਬਸ ਕਰ ਯਾਰ, ਕਿੰਨਾ ਚਿਰ ਤੂੰ ਏਦਾਂ ਹੀ ਲਿਖਦਾ ਰਹੂੰਗਾ। ਚੰਗਾ ਫਿਰ ਮੈਂ ਚੱਲਦਾ, ਨਾਲੇ ਅੱਜ ਕੱਲ੍ਹ ਕਰ ਹੀ ਲਈ।

0: ਵੈਲਕਮ ਬੈਕ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕੁਛ ਮਿੰਟ ਪਹਿਲਾਂ ਇੱਕ ਪੋਸਟ ਦੇਖਿਆ ਹੋਵੇਗਾ, ਸਾਡੇ ਆਪਣੇ ਨਗਰ ਯਾਨੀ ਕਿ ਕਾਉਂਟੀ ਮਹਿਰਗੜ੍ਹ ਡਿਸਟ੍ਰਿਕਟ ਦੇ ਵਿੱਚ ਪੁਲਿਸ ਦੀ ਰਿਕੁਆਇਰਮੈਂਟ ਨੂੰ ਲੈ ਕੇ ਜਿੱਥੇ ਆਪਾਂ ਅਕਸਰ ਚਰਚਾ ਕਰਦੇ ਹਾਂ, ਉੱਥੇ ਆਖਿਰਕਾਰ ਉਹ ਦਿਨ ਬਿਲਕੁਲ ਲਾਗੇ ਆ ਗਿਆ ਜਿੱਥੇ ਕਿ ਨਵੇਂ ਜਿਹੜੇ ਪੁਲਿਸ ਦੇ ਰਿਕਰੂਟਸ ਨੇ ਉਹਨਾਂ ਦੀ ਨਿਯੁਕਤੀ ਦੇ ਵਾਸਤੇ ਜਿਹੜੀ ਜਾਣਕਾਰੀ ਦੇਣੀ ਹੁੰਦੀ ਹੈ ਉਹ ਸੈਮੀਨਾਰ ਬਹੁਤ ਜਲਦੀ ਤੁਹਾਡੇ ਆਪਣੇ ਬਿਲਕੁਲ ਨਜ਼ਦੀਕ ਨਗਰ ਦੇ ਵਿੱਚ ਆ ਰਿਹਾ ਹੈ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਸਾਡੇ ਜਿਹੜੇ ਨਵੇਂ ਪੂਰ ਦੇ ਕੁੜੀਆਂ ਮੁੰਡੇ ਹੀ ਨਹੀਂ ਬਲਕਿ ਉਮਰ ਦੀ ਕੋਈ ਬਹੁਤੀ ਵੱਡੀ ਸੀਮਾ ਹੈ ਨਹੀਂ। ਬਾਕੀ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਸਾਡੇ ਪਹਿਲੀ ਵਾਰ ਰੇਡੀਓ ਦੇ ਉੱਤੇ ਤਸ਼ਰੀਫ ਲਿਆਏ ਵਿਨੋਦ ਮਹਿਰਾ ਸਾਹਿਬ ਜਿਹੜੇ ਨੇ ਕਾਉਂਟੀਜ਼ ਮਹਿਰਗੜ੍ਹ ਡਿਸਟ੍ਰਿਕਟ ਦੇ ਵਿੱਚ ਅੱਜ ਕੱਲ੍ਹ ਮੈਨੂਰੇਵਾ ਥਾਣੇ ਦੇ ਵਿੱਚ ਤਾਇਨਾਤ ਨੇ, ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਅਤੇ ਨਾਲ ਨਾਲ ਤੁਹਾਡੇ ਜਾਣੇ ਪਛਾਣੇ ਚਿਹਰੇ ਉੱਘੇ ਐਥਲੀਟ ਔਰ ਪੁਲਿਸ ਦੀ ਨੁਮਾਇੰਦਗੀ ਕਰ ਰਹੇ ਸਰਦਾਰ ਗੁਲਾਬ ਸਿੰਘ ਵਿਰਖੁਣਾ ਦੇ ਨਾਲ ਅਗਲੀਆਂ ਗੱਲਾਂ ਬਾਤਾਂ ਹੋਣਗੀਆਂ। ਮਹਿਰਾ ਸਾਹਿਬ ਨਮਸਕਾਰ ਜੀ, ਆਇਆਂ ਨੂੰ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
0: ਬਹੁਤ ਵਧੀਆ ਲੱਗਾ ਅੱਜ ਤੁਹਾਨੂੰ ਪਹਿਲੀ ਵਾਰ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ ਲਾਈਵ ਦੇਖ ਕੇ।
1: ਥੈਂਕ ਯੂ।
0: ਵਿਰਖ ਸਾਹਿਬ, ਤੁਸੀਂ ਦੱਸੋ ਵੀ ਕਿਸ ਤਰ੍ਹਾਂ ਚੱਲਦੀ ਆ ਐਥਲੈਟਿਕਸ ਦੀ ਪ੍ਰੈਕਟਿਸ, ਅਤੇ ਨਵੇਂ ਮੁੰਡੇ ਕੁੜੀਆਂ ਨੂੰ ਪ੍ਰੇਰਣਾ ਦੇਣ ਦੇ ਲਈ ਅੱਜ ਤੁਸੀਂ ਉਚੇਚੇ ਤੌਰ 'ਤੇ ਥਾਣੇ ਵਾਲੀ ਕੁਰਸੀ ਛੱਡ ਕੇ ਸਾਡੀ ਕੁਰਸੀ 'ਤੇ ਬਹਿ ਗਏ ਆ ਕੇ, ਤੇ ਸਾਨੂੰ ਦੱਸੋ। ਸਤਿ ਸ਼੍ਰੀ ਅਕਾਲ
2: ਜੀ। ਹਾਂਜੀ, ਪ੍ਰੈਕਟਿਸ ਵਧੀਆ ਚੱਲਦੀ ਜੀ, ਐਥਲੈਟਿਕ ਵਧੀਆ ਚੱਲੀ ਜਾਂਦਾ, ਅਤੇ
0: ਵੈਰੀ ਗੁੱਡ।
2: ਆਪਾਂ ਜਿੰਨਾ ਕੁ ਬਣੀ ਜਾਂਦਾ ਤੇ ਆਪਾਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਇਨਕਰੇਜ ਕਰਦੇ ਰਹਿੰਦੇ ਹਾਂ ਸਮੇਂ ਸਮੇਂ ਸਿਰ ਸਪੋਰਟਸ ਵਿੱਚ ਹਿੱਸਾ ਲੈਣ ਵਾਸਤੇ।
0: ਹਾਂਜੀ
2: ਹਾਂਜੀ,
0: ਨਹੀਂ ਬਹੁਤ ਅੱਛੀ ਗੱਲ ਆ। ਮੇਰਾ ਸਾਹਿਬ ਬਤਾਈਏ ਫਿਰ ਅਭੀ ਕਿਆ ਚੱਲ ਰਿਹਾ ਹੈ, ਨਏ ਜੋ ਰਿਕਰੂਟਮੈਂਟ ਹੋਣੇ ਵਾਲੀ ਹੈ ਉਸ ਲਈ ਇਨਫੋਰਮੇਸ਼ਨ ਦੇਣੇ ਆਏ ਹੈ ਆਪ ਲੋਕ
1: ਜੀ? ਐਕਚੁਅਲੀ ਵੀ ਸੈਮੀਨਾਰ ਲਗਾ ਰੱਖੇ ਹਮਨੇ 23rd ਆਫ ਮੇ।
0: ਅੱਛਾ,
1: ਯੇ ਹੈ ਹਮਾਰਾ ਫਿਕਲਿੰਗ ਕਨਵਿਕਸ਼ਨ ਸੈਂਟਰ ਜੋ ਬੇਸਡ ਹੈ 546 ਮਾਉਂਟ ਐਲਬਰਟ ਥ੍ਰੀ ਕਿੰਗਸ ਮੇ
0: ਜੀ।
1: ਯੇ ਸੈਮੀਨਾਰ ਹੈ ਉਨ ਸਭ ਕੇ ਲਈ, ਨੋਟ specific but pure ethnic backgrounds ke liye jo police as a profession dekhna chahte apne aap ko aur contribute karna chahte hai to this organization, ye best mauka hai unke paas apne aap ko samne laaye, humse baat kare, hum wahan honge aur obviously pura process jo hoga hamara police mein recruit hone ka wo hum explain kar payenge unko aur actually thoda sa help ho jayegi unke liye.
0: Very good.
1: Jo bande jinko pata nahi hai ki kaise start karna hai, this is the best place for them to come show up aur hum shayad unki madad kar paaye. Ho sake jitna ho sake hum aur naye faces especially from ethnic backgrounds bharti kar paaye wo hamari community ke liye acha hoga.
0: Bilkul sahi.
1: As a New Zealand sub benefit lenge uska.
0: Very good.
1: Iske liye aapko seminar attend karne ke liye कॉन्स्टेबल गुलाब सिंह इनसे आपको एक ईमेल सेंड करके कंफर्मेशन लेनी पड़ेगी कि आप अटेंड कर रहे हो. उसमें ऑल कुछ नहीं, जस्ट एक सेंटेंस में आप लिखिए कि मैं अटेंड करना चाहता हूँ ये सेमिनार.
0: वेरी गुड.
1: और
0: जस्ट ट्रैवल
1: लाइसेंस, यस, और उससे हमें जस्ट RSVP मिल जाएगी कि हाँ कौन कौन अटेंड कर रहा है, और गुलाब सिंह उस हिसाब से अरेंजमेंट कर पाएंगे पूरे पीपल्स जो आना चाहते हैं.
0: वेरी गुड. गुलाब सिंह जी, जिवें मेरा साहब ने दसिया कि ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਸ਼ੁਰੂਆਤ ਕਿੱਥੋਂ ਕਰਨੀ ਆ.
2: ਬਿਲਕੁਲ ਜੀ ਬਿਲਕੁਲ.
0: ਸੋ ਸਾਡੇ ਵਰਗੇ ਵੀ ਇਕੱਲਾ 0800 ਨਿਊ ਕੋਪਸ ਕਹਿ ਕੇ ਪਿੱਛੇ ਹਟ ਜਾਂਦੇ ਆ. ਸੋ ਸਾਨੂੰ ਦੱਸੋ ਵੀ ਉਸ ਦਿਨ ਫਿਕਲਿੰਗ ਕਨਵੈਨਸ਼ਨ ਸੈਂਟਰ 3 Kings ਦੇ ਵਿੱਚ ਕੀ ਕੁਝ ਹੋਣਾ, ਅਤੇ ਤੁਸੀਂ ਖੁਦ ਵੀ ਹੋਣਾ ਉੱਥੇ?
2: ਹਾਂਜੀ ਹਾਂਜੀ, ਮੈਂ ਉੱਥੇ ਖੁਦ ਵੀ ਹੋਣਾ ਜੀ, ਅਤੇ ਉੱਦਣ ਇਹ ਆਪਣਾ 23rd of May ਨੂੰ ਹੈਗਾ.
0: ਓਕੇ, ਵੈਰੀ ਗੁੱਡ.
2: ਹਾਂਜੀ, ਇਹ ਸਵੇਰੇ 9:30 ਤੋਂ ਲੈ ਕੇ 12 ਤੱਕ ਆਪਣਾ ਇਹਦਾ ਸਮਾਂ ਉਹ ਲਿਖਿਆ ਗਿਆ,
0: ਅਤੇ
2: ਇਹਦੇ ਵਿੱਚ ਤੁਹਾਨੂੰ ਪੁਲਿਸ ਦੇ ਵਿੱਚ ਕਿੱਦਾਂ ਭਰਤੀ ਹੋਣਾ ਉਹਦੇ ਸਾਰੇ ਪ੍ਰੋਸੈਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ
0: ਜੀ.
2: ਓਬਵੀਅਸਲੀ ਤੁਹਾਨੂੰ ਇਹਦੇ ਵਿੱਚ ਵੀ ਤੁਸੀਂ ਜਦੋਂ ਪੁਲਿਸ 'ਚ ਹੋ ਜਾਵੋ ਤਾਂ ਲੇਟਰ ਤੁਸੀਂ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਵਰਕ ਗਰੁੱਪ ਵਿੱਚ ਜਾ ਸਕਦੇ ਹੋ ਤੁਸੀਂ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਅਤੇ ਪਲੱਸ ਜਿਹੜੇ ਇੰਟਰਸਟਡ ਹੋਏ ਅਤੇ ਉਹਨਾਂ ਵਾਸਤੇ ਕੀ ਸਪੋਰਟ ਅਵੇਲੇਬਲ ਹੈਗੀ ਇਨ ਟਰਮਸ ਆਫ ਸੈਕੋਮੈਟ੍ਰਿਕਸ ਟੈਸਟ ਜਾਂ ਰਨਿੰਗ, ਅਤੇ ਉਹ ਬਾਅਦ 'ਚ ਉੱਥੇ ਡਿਸਕਸ ਕੀਤਾ ਜਾਵੇਗਾ. ਬਾਕੀ ਤੁਸੀਂ ਉੱਥੇ ਆਓ ਅਤੇ ਆਪਣੇ ਨੂੰ ਰਜਿਸਟਰ ਕਰਨ ਵਾਸਤੇ gulab.singh@police.gov.in ਤੇ ਆਪਣਾ ਡਰਾਈਵਰ ਲਾਇਸੈਂਸ ਨੰਬਰ ਭੇਜੋ
0: ਜੀ,
2: ਅਸੀਂ ਤੁਹਾਨੂੰ ਰਜਿਸਟਰ ਕਰਾਂਗੇ.
0: ਬਹੁਤ ਸਮਾਂ ਪਹਿਲਾਂ ਨਾ ਜਗਜੀਤ ਸਿੰਘ ਦੀ ਗਜ਼ਲ ਆਈ ਸੀ, ਉਹ 'ਚ ਇੱਕ ਲਾਈਨ ਸੀਗੀ, ਨਾ ਉਮਰ ਕੀ ਸੀਮਾ ਹੋ ਨਾ ਜਨਮ ਕਾ ਹੋ ਬੰਧਨ. ਇੱਥੇ ਉਮਰ ਦੀ ਸੀਮਾ ਕੀ, ਉਹ ਵੀ ਦੱਸੋ?
2: ਦੇਖੋ ਜੀ, ਉਮਰ ਦੀ ਸੀਮਾ 'ਤੇ ਇਹਨਾਂ ਨੇ ਕੋਈ ਨਿਰਧਾਰਤ ਨਹੀਂ ਰੱਖੀ, ਪਲੱਸ ਓਬਵੀਅਸਲੀ ਤੁਸੀਂ 18+ ਹੋਣੇ ਚਾਹੀਦੇ ਹੋ. ਠੀਕ ਹੈ ਜੀ, ਅਤੇ ਤੁਸੀਂ
0: ਰੈਜੀਡੈਂਟ ਹੋਣੇ ਚਾਹੀਦੇ ਹੋ ਕੰਟਰੀ ਦੇ?
2: ਹਾਂਜੀ,
0: ਪਰਮਾਨੈਂਟ ਰੈਜੀਡੈਂਟ ਹੋਣੇ ਚਾਹੀਦੇ?
2: ਰੈਜੀਡੈਂਸ ਵੀਜ਼ਾ ਚੱਲ ਜਾਂਦਾ ਜੀ, ਪਹਿਲਾਂ ਪਰਮਾਨੈਂਟ ਰੈਜੀਡੈਂਸ ਪਹਿਲਾਂ ਹੁੰਦਾ ਹੁੰਦਾ ਸੀ, ਹੁਣ ਰੈਜੀਡੈਂਸ ਵੀਜ਼ਾ ਇਕੱਲਾ ਚੱਲ ਜਾਂਦਾ.
0: ਓਕੇ
2: ਹਾਂਜੀ, ਅਤੇ ਹੁਣ ਰੈਜੀਡੈਂਸ ਵੀਜ਼ੇ 'ਤੇ ਅਪਲਾਈ ਕਰ ਸਕਦੇ ਆ.
0: ਵੈਰੀ ਗੁੱਡ.
2: ਠੀਕ ਹੈ ਜੀ, ਬਾਕੀ ਅਗੇਨ ਜਿਹੜੀ ਜਾਣਕਾਰੀ ਹੈਗੀ ਤੁਸੀਂ ਕੋਈ ਵੀ ਇੱਦਾਂ ਦਾ ਕੁਐਸਚਨ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਇਨ ਟਰਮਸ ਆਫ ਵੀਜ਼ਾ, ਇਨ ਟਰਮਸ ਆਫ ਕਿੰਨਾ ਪ੍ਰੋਸੈਸ ਟਾਈਮ ਹੈਗਾ, ਸਾਰਾ ਤੁਸੀਂ ਉੱਥੇ ਆਣ ਕੇ ਅਸੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਪ੍ਰੋਪਰ ਦੇਵਾਂਗੇ।
0: ਮੇਰਾ ਸਾਹਿਬ, ਜਬ ਆਪ ਰਿਕਰੂਟ ਹੋਏ ਥੇ ਕਿਤਨਾ ਟਾਈਮ ਲਗਾ ਥਾ, ਕਿਤਨਾ ਪੇਸ਼ੈਂਸ ਰੱਖਣਾ ਪੜਾ?
1: ਬੇਸਿਕਲੀ ਮੇਰਾ ਜੋ ਰਿਕਰੂਟਮੈਂਟ ਹੁਆ ਥਾ ਵੋ ਕੋਵਿਡ ਪੀਰੀਅਡ ਮੇਂ ਹੁਆ ਥਾ, 2019 ਸਟਰਗਲ ਥਾ ਉਸ ਟਾਈਮ ਪੇ, ਓਬਵੀਅਸਲੀ ਬਾਹਰ ਨਹੀਂ ਜਾ ਸਕਤੇ ਥੇ, ਕੁਛ ਰਨਿੰਗ ਨਹੀਂ ਕਰ ਸਕਤੇ, ਪੂਰਾ ਪ੍ਰੋਸੈਸ ਮੇਰਾ ਬੈਕਲੌਗ ਹੁਆ ਤੋ ਮੁਝੇ ਕਮ ਸੇ ਕਮ ਡੇਢ ਸਾਲ ਲਗਾ ਤਿਆਰੀ ਕਰਕੇ ਕਾਲਜ ਮੇਂ ਲਾਸਟ ਵਿੰਗ, ਔਰ ਲਕੀਲੀ ਮੁਝੇ ਲਾਸਟ ਵਿੰਗ ਮਿਲਾ ਬਿਫੋਰ ਦ ਕਾਲਜ ਵਾਸ ਸ਼ਟ ਡਾਊਨ, ਕਿ ਹਮਾਰੇ ਪਾਸ ਬਹੁਤ ਭਰਤੀ ਹੋ ਗਏ, ਹਮ ਨਹੀਂ ਚਾਹੀਏ, ਲਕੀਲੀ ਮੈਂ ਲਾਸਟ ਉਸਮੇਂ ਥਾ, ਔਰ ਯਹ ਕਮ ਮਾਨ ਕੇ ਚਲੀ ਆਪ, ਪਰ ਓਬਵੀਅਸਲੀ ਅਗਰ ਆਪ ਤਿਆਰ ਹੋ ਵਿਦ ਇਨ 6 months ਔਰ 3 months ਅਗਰ ਆਪ ਹਰ ਟੈਸਟ ਪਾਸ ਕਰ ਸਕਤੇ ਹੋ ਮੈਰਿਟ ਬੇਸ ਮੇਂ, ਆਪਕੋ ਵਿੰਗ ਮਿਲ ਸਕਤਾ ਹੈ।
0: So how do you feel as a South Asian police officer serving the wider community of New Zealand?
1: Proud, very proud. 6 years Manrewa mein diya hu, 2.5
0: very vibrant
1: ji ji very ab jaake thoda sa geographic change hua hai, pehle more dominating south islands island families and Maori families,
0: Iraqi family kafi
1: ji, now we can see the difference changing, we have East Asians coming in, South Asians, hamare Punjabis, Indians, Fiji Indians,
0: yes,
1: so demographic change hua hai,
0: South Africans aur, yes,
1: South Africans, yes, aur refugees bhi settle ho rahe hain,
0: yes,
1: dekha jaye to best maine apne 6 years New Zealand police in Manrewa mein nikala hu, ab jaake maine ethnic service team join kiya hu to serve more to our communities and
0: very
1: especially
0: good.
1: The ethnic backgrounds.
0: Good to hear. Gulab Singh ji, jadon ek officer police ch bharti hunda, ohdi jehdi agli tarakki aa, ohda jehda career aa, ohnu hor bahut sariyan cheezan jehdiyan ਉਹਦੇ ਆਸ ਪਾਸ ਘੁੰਮ ਰਹੀਆਂ ਹੁੰਦੀਆਂ, ਉਹਦੇ ਯਾਰ ਦੋਸਤ ਵੀ ਉਹਨੂੰ ਕਹਿੰਦੇ ਵੀ ਇੱਦਾਂ ਨਹੀਂ ਇੱਦਾਂ ਕਰ ਲੈਂਦੇ ਹਾਂ, ਪੁਲਿਸ ਦੇ ਅੰਦਰ ਰਹਿ ਕੇ ਸਰਵ ਕਰਦਿਆਂ ਕਰਦਿਆਂ ਕਿੰਨੀ ਇੱਕ ਤਰੱਕੀ ਦੇ ਹੋਰ ਚਾਂਸਿਸ ਹੁੰਦੇ ਆ ਜਿਹਦੇ ਲਈ ਤੁਸੀਂ ਮੋਟੀਵੇਟ ਕਰ ਸਕਦੇ ਹੋ ਆਪਣੇ ਭੈਣਾਂ ਭਰਾਵਾਂ ਨੂੰ?
2: ਦੇਖੋ ਜੀ, ਤਰੱਕੀ ਦੇ ਚਾਂਸਿਸ ਪੁਲਿਸ ਦੇ ਵਿੱਚ ਬਹੁਤ ਨੇ, ਤੁਸੀਂ ਦੇਖਿਆ ਹੋਣਾ ਰੀਸੈਂਟਲੀ ਆਪਣੇ ਲਵਲੀਨ ਭੈਣ ਜੀ ਹੁਣ ਬਣਿਆ ਸੀਨੀਅਰ ਸਰਜਨ,
0: ਹਾਂਜੀ
2: ਠੀਕ ਹੈ, ਅਤੇ ਓਬਵੀਅਸਲੀ ਤੁਸੀਂ ਜੇ ਤੁਹਾਡੇ ਕੋਲ ਵੱਖ ਵੱਖ
0: ਹੁਣ ਤਾਂ ਆਪਣੇ ਸੁੱਖ ਨਾਲ ਜਿਹੜੇ ਮੈਂ ਦੇਖ ਰਿਹਾ ਜਿਹੜੇ CIB ਦੇ ਵਿੱਚ ਵੀ ਆਪਣੇ ਮੁੰਡੇ ਬਹੁਤ ਅੱਛਾ,
2: ਹਾਂਜੀ ਹਾਂਜੀ,
0: ਡਿਟੈਕਟਿਵ ਜਿਹੜੇ ਆ ਉਹਨਾਂ ਨੇ ਵੀ ਬਹੁਤ ਰੈਂਕ ਜਿਹੜੇ ਆ ਉੱਪਰਲੇ ਰੈਂਕ ਜਿਹੜੇ ਆ ਪ੍ਰਾਪਤ ਕਰ ਲਏ,
2: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਇੱਥੇ ਜੋ ਤੁਹਾਡਾ ਹੈ ਪ੍ਰਮੋਸ਼ਨ ਦਾ ਅਤੇ ਤੁਹਾਡਾ ਓਬਵੀਅਸਲੀ ਡਿਪੈਂਡ ਹੈ ਕਿ ਤੁਸੀਂ ਵੱਖ ਵੱਖ ਵਰਕ ਗਰੁੱਪਾਂ 'ਚ ਕੰਮ ਕਰਦੇ ਰਹਿੰਦੇ ਹੋ ਅਤੇ ਹੌਲੀ ਹੌਲੀ ਤੁਹਾਡੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਓਪਰਚੁਨਿਟੀ ਮਿਲਦੀ ਜਾਂਦੀ ਇਹਦੇ ਵਿੱਚ ਤੁਸੀਂ ਅੱਗੇ ਪ੍ਰੋਗਰੈਸ ਹੀ ਕਰਦੇ ਹੋ। ਹਾਂਜੀ,
0: ਵੈਰੀ ਗੁੱਡ ਵੈਰੀ ਗੁੱਡ। ਮੇਰਾ ਸਾਹਿਬ, ਉਸ ਮੈਂ ਕੁਛ ਔਰ ਕੋਈ ਚੀਜ਼ ਐਡੀਸ਼ਨ
1: ਜੀ
0: ਐਡ ਕਰਨਾ ਚਾਹਤੇ
1: ਹੈ? ਮੈਂ ਸਾਰੇ ਹਮਾਰੇ ਜੋ ਬੈਕਗ੍ਰਾਉਂਡਸ ਹੈ, ਐਥਨਿਕ ਬੈਕਗ੍ਰਾਉਂਡਸ ਹੈ,
0: ਯੈਸ,
1: ਬਹੁਤ ਸਾਰੇ ਸਾਜਨਸ ਹੈ ਇਨ ਕ੍ਰਾਈਮ, ਡਿਟੈਕਟਿਵ ਸਾਜਨਸ ਹੈ ਨਾ, ਪਲੱਸ ਓਬਵੀਅਸਲੀ ਮੈਂ ਜਬ ਮਨਰੇਵਾ ਮੈਂ ਥਾ ਤੋ ਮੁਝੇ ਵੀ ਓਪਰਚੁਨਿਟੀਜ਼ ਮਿਲੀ ਐਕਟਿੰਗ ਸਾਜਨਸ ਰੋਲ ਕਰਨੇ ਕੀ, ਜਿਸ ਮੈਂ ਫੈਮਿਲੀ ਹਾਰਮ ਟੀਮਸ ਕੇ ਸਾਥ ਮੈਨੇ ਵਰਕ ਕੀਆ ਹੈ ਐਜ਼ ਆ ਐਕਟਿੰਗ ਸਾਜਨ।
0: ਓਕੇ,
1: ਓਪਰਚੁਨਿਟੀਜ਼ ਹੈ, ਬਸ ਆਪਕੋ ਕ੍ਰੈਪ ਕਰਨਾ ਹੈ,
0: ਦੇਰ
1: ਇਜ਼ ਨੋ ਲਿਮਿਟੇਸ਼ਨਸ, ਆਪ ਕਈ ਲਿਮਿਟਸ ਨਹੀਂ ਹੈ ਜਹਾਂ ਤੱਕ ਆਪ ਪਹੁੰਚ ਸਕਤੇ ਹੋ ਆਪ।
0: ਵੈਰੀ ਗੁੱਡ ਵਿਰਕ ਸਾਹਿਬ, ਆਖਿਰ ਦੇ ਵਿੱਚ ਤੁਸੀਂ ਆਪਣੀ ਜ਼ਬਾਨ ਦੇ ਵਿੱਚ, ਕਿਉਂਕਿ ਆਪਾਂ 24/7 ਪੰਜਾਬੀ ਰੇਡੀਓ ਆ, ਜਿਹੜੇ ਸਾਡੇ ਪੰਜਾਬੀ ਭਾਸ਼ਾ ਨੂੰ ਸਮਝਣ ਵਾਲੇ ਲੋਕ ਆ ਉਹਨਾਂ ਨੂੰ ਆਪਣੇ ਵੱਲੋਂ ਸੱਦਾ ਪੱਤਰ ਜ਼ਰੂਰ ਦਿਓ, ਅਤੇ ਇੱਕ ਵਾਰ ਫਿਰ ਜਿਹੜੀਆਂ ਜਾਣਕਾਰੀਆਂ ਦੁਹਰਾ ਦਿਓ, ਆਪਣੀ ਈਮੇਲ ਐਡਰੈਸ ਜਿਹੜੀ ਉਹ ਵੀ ਦੁਹਰਾ ਦਿਓ।
2: ਹਾਂਜੀ,
0: ਅਸੀਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਜਿਹੜਾ ਇਨਫੋਰਮੇਸ਼ਨ ਆ ਇਸ ਨੂੰ ਵੀ ਇੱਕ ਦੋ ਵਾਰ ਰਿਪੀਟ ਕਰ ਦਿਆਂਗੇ।
2: ਹਾਂਜੀ,
0: ਸੋ ਤੁਹਾਨੂੰ ਈਮੇਲ ਜਾਣੀ ਚਾਹੀਦੀ ਆ,
2: ਹਾਂਜੀ,
0: 23 ਮਈ ਨੂੰ,
2: ਹਾਂਜੀ,
0: ਫਿਕਲਿੰਗ ਕਨਵੈਨਸ਼ਨ ਸੈਂਟਰ 3 ਕਿੰਗਸ, ਜਿਹੜਾ ਉੱਥੇ ਪਹੁੰਚਣਾ। ਕਿੰਨੇ ਵਜੇ ਪਹੁੰਚਣਾ ਜੀ?
2: ਉੱਥੇ 9:30 ਪਹੁੰਚਣਾ ਜੀ, 9:30 ਤੁਸੀਂ 9 ਵਜੇ ਪਹੁੰਚ ਸਕਦੇ ਹੋ, ਠੀਕ ਹੈ, ਉੱਥੇ ਤੁਹਾਡਾ ਰਜਿਸਟ੍ਰੇਸ਼ਨ ਤੁਹਾਨੂੰ ਐਂਟਰੀ ਕਰਵਾ ਦਿਆਂਗੇ 9:30 ਤੋਂ ਲੈ ਕੇ ਉਹ 12 ਵਜੇ ਤੱਕ ਹੈਗਾ। ਹਾਂਜੀ,
0: ਵੈਰੀ ਗੁੱਡ।
2: ਅਤੇ ਤੁਸੀਂ ਮੇਰੀ ਈਮੇਲ 'ਤੇ ਜਿਹੜੀ ਕਿ gulab.singh@police.govt.nz ਹੈਗੇ ਆ, ਉੱਤੇ ਤੁਸੀਂ ਆਪਣਾ ਡਰਾਈਵਰ ਲਾਇਸੈਂਸ ਨੰਬਰ ਜਿਹੜਾ ਭੇਜ ਸਕਦੇ ਹੋ,
0: ਵੈਰੀ ਗੁੱਡ,
2: ਰਜਿਸਟਰ ਕਰ ਲਾਂਗੇ।
0: ਹਾਂ, ਤੁਹਾਡੇ ਲਈ ਈਜ਼ੀ ਹੋ ਜਾਂਦਾ ਫਿਰ ਨਾ
2: ਜੀ,
0: ਅਤੇ ਨਾਲ ਤੁਸੀਂ ਮੈਂਸ਼ਨ ਕਰ ਦੇਣਾ ਕਿ ਮੈਂ ਇੰਟਰਸਟਡ ਹਾਂ, ਮੈਂ ਉੱਥੇ ਅਟੈਂਡ ਕਰਨਾ ਚਾਹੁੰਦਾ।
2: ਬਿਲਕੁਲ,
1: ਈਵਨ ਆਪ ਉਸ ਸਟੈਂਡਰਡ ਮੇਂ ਨਹੀਂ ਹੋ, ਇਟਸ ਬੈਸਟ ਟੂ ਕਮ ਬਾਤ ਕਰੇ ਹਮਸੇ,
0: ਯੈਸ,
1: ਔਰ ਹਮ ਸ਼ਾਇਦ ਵੋ ਆਪਕਾ ਜੋ ਡਾਊਟ ਹੈ
0: ਉਹ ਕਲੀਅਰ ਕਰ ਦੇ,
1: ਉਹ ਕਲੀਅਰ ਕਰ ਸਕਤੇ ਹੈ, ਵਿਚ ਇਜ਼ ਗੋਨਾ ਬੀ ਬੈਸਟ ਫੋਰ ਦੇਮ।
2: ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਕੋਈ ਵਰਕ ਵੀਜ਼ੇ 'ਤੇ ਹੈਗਾ ਬਟ ਉਹ ਜਾਣਕਾਰੀ ਲੈਣਾ ਚਾਹੁੰਦਾ ਠੀਕ ਹੈ ਇਸ ਓਪਨ ਫੋਰ ਦੈਮ ਐਜ਼ ਵੈਲ
0: ਠੀਕ ਹੈ
2: ਜਾਣਕਾਰੀ ਲੈਣੀ ਤੁਸੀਂ ਤੁਹਾਨੂੰ ਪ੍ਰੋਪਰ ਪੁਲਿਸ ਦੇ ਪ੍ਰੋਸੈਸ ਦੀ ਜਾਣਕਾਰੀ ਮਿਲ ਜਾਏਗੀ ਉੱਥੇ
0: ਠੀਕ
2: ਹੈ ਅਤੇ ਜਦੋਂ ਤੁਹਾਡੀ ਤੁਹਾਡਾ ਰੈਜੀਡੈਂਸ ਵੀਜ਼ਾ ਆ ਗਿਆ ਤੁਸੀਂ ਉਦੋਂ ਬਾਅਦ ਅਪਲਾਈ ਕਰ ਸਕਦੇ ਹੋ
0: ਬਹੁਤ ਹਾਂਜੀ ਬਹੁਤ ਖੂਬ ਬਹੁਤ ਚੰਗਾ ਲੱਗਾ ਜੀ ਗੱਲਬਾਤ ਕਰਕੇ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਭੈਣਾਂ ਭਰਾ ਨੇ ਜ਼ਰੂਰ ਇਸ ਮੌਕੇ ਨੂੰ ਡੂ ਯੂ ਹੈਵ ਟੂ ਬੀ ਸਿਟੀਜ਼ਨ ਨਹੀਂ ਜੀ ਇਹ ਮੁਲਾਕਾਤ ਦੇ ਵਿੱਚ ਪਹਿਲਾਂ ਕਲੀਅਰ ਕਰਤਾ ਗੁਲਾਬ ਸਿੰਘ ਹੁਣਾਂ ਨੇ ਤੁਸੀਂ ਰੈਜੀਡੈਂਟ ਵੀਜ਼ੇ 'ਤੇ ਵੀ ਹੈਗੇ ਹੋ ਅਤੇ ਤੁਸੀਂ ਐਲੀਜੀਬਲ ਹੋ ਰੈਜੀਡੈਂਟ ਹੋਣਾ ਹੀ ਕਾਫੀ ਆ ਸਿਟੀਜ਼ਨ ਹੋਣਾ ਜਿਹੜਾ ਉਹ ਜ਼ਰੂਰੀ ਨਹੀਂ ਹੈ ਸੋ ਨਾਲ ਨਾਲ ਸਾਡੇ ਕੁਛ ਹੋਰ ਸੱਜਣ ਪਿਆਰੇ ਜਿਹੜੇ ਆ ਸੰਧੂ ਬਲਵਿੰਦਰ ਤਰਕਸ਼ੀਲ ਪਰਮਵੀਰ ਸਿੰਘ ਅਤੇ ਭਗਵੰਤ ਸਿੰਘ ਕੰਗ ਜਿਹੜੇ ਨੇ ਉਹ ਵੀ ਗੱਲਬਾਤ ਨੂੰ ਪਸੰਦ ਕਰ ਰਹੇ ਨੇ ਔਰ ਬਹੁਤ ਚੰਗਾ ਲੱਗਿਆ ਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚੀਆਂ 23 ਮਈ ਨੂੰ ਤੁਹਾਡੀ ਉਡੀਕ ਰਹੇਗੀ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਵੀ ਉੱਥੇ ਹੋਵਾਂ ਤਾਂ ਕਿ ਇਹ ਸਾਰੇ ਇਵੈਂਟਸ ਦੀਆਂ ਕੁਛ ਜਿਹੜੀਆਂ ਤਸਵੀਰਾਂ ਉਹਨਾਂ ਨੂੰ ਆਪਣੇ ਪਿਆਰਿਆਂ ਦੇ ਲਈ ਅਸੀਂ ਜ਼ਰੂਰ ਅੱਗੇ ਸਾਂਝੀਆਂ ਕਰ ਸਕੀਏ ਨਿਊਜ਼ੀਲੈਂਡ ਪੁਲਿਸ ਦੇ ਕਾਉਂਟੀਜ਼ ਮੈਰਕੋ ਬ੍ਰਾਂਚ ਦੇ 2 ਹੋਣਹਾਰ ਆਫਿਸਰ ਵਿਨੋਦ ਮਹਿਰਾ ਜੀ ਅਤੇ ਨਾਲ ਨਾਲ ਗੁਲਾਬ ਸਿੰਘ ਵਿਰਖਣੀ ਜਿਹੜੇ ਆ ਉਹਨਾਂ ਦੀ ਹਾਜ਼ਰੀ ਲੱਗ ਰਹੀ ਸੀ ਹਾਂਜੀ ਤੁਸੀਂ ਸਵਾਲ ਪੁੱਛਿਆ ਜੀ ਇਜ਼ ਦੈਟ ਯੈਸ ਔਰ ਨੋ ਨੋ ਇਟਸ ਨੋਟ ਨੈਸੈਸਰੀ ਟੂ ਬੀ ਅ ਸਿਟੀਜ਼ਨ ਈਵਨ ਇਫ ਯੂ ਆਰ ਰੈਜੀਡੈਂਟ ਆਫ ਦ ਕੰਟਰੀ ਦੈਟ ਵਿਲ ਡੂ ਸੋ ਥੈਂਕ ਯੂ ਵੈਰੀ ਮੱਚ ਜਿਹੜੇ ਸਵਾਲ ਸ਼ਾਮਿਲ ਹੋ ਰਹੇ ਸਨ ਉਸ ਤੋਂ ਇਲਾਵਾ ਬਹੁਤ ਸਾਰੇ ਜਿਵੇਂ ਮਹਿਰਾ ਸਾਹਿਬ ਨੇ ਕਿਹਾ ਕਿ ਸ਼ੰਕੇ ਲੋਕਾਂ ਦੇ ਮਨਾਂ ਦੇ ਵਿੱਚ ਹੈਗੇ ਆ ਜਿਹੜੀ ਬੁਨਿਆਦੀ ਤੌਰ 'ਤੇ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਉਹਨੂੰ ਲੈ ਕੇ ਮੈਂ ਉਮੀਦ ਕਰਦਾ ਕਿ ਉਸ ਦਿਨ ਸਾਰੀਆਂ ਗੱਲਾਂ ਬਾਤਾਂ ਉਸ ਦਿਨ ਹੋਣਗੀਆਂ ਔਰ ਉਹਦੇ ਵਿੱਚ ਸਭ ਕੁਛ ਜਿਹੜਾ ਕਲੀਅਰ ਹੋ ਜਾਏਗਾ ਗੁਲਾਬ ਸਿੰਘ ਵਿਰਕ ਅਤੇ ਵਿਨੋਦ ਮਹਿਰਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਐਂਡ ਕੀਪ ਅਪ ਦ ਸਪਿਰਿਟ ਥੈਂਕ ਯੂ ਇਹ ਗੱਲਬਾਤ ਦੋਸਤੋ ਇਸ ਤੋਂ ਤੁਸੀਂ ਜ਼ਰੂਰ ਫਾਇਦਾ ਲੈਣਾ ਅਸੀਂ ਬਹੁਤ ਜਲਦੀ ਹੀ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਸੁਣਦੇ ਰਹਿਣਾ ਰੇਡੀਓ ਸਪਾਈਸ

0: ਰੇਡੀਓ ਸਪਾ ਸੁਣਦੇ ਸਾਰੇ ਸਰੋਤਾਂ ਦਾ ਮੁੜ ਸਵਾਗਤ ਕਰਦੇ ਹਾਂ। ਸੋ ਜਿੱਥੇ ਤੁਸੀਂ ਲਾਈਵ ਇੰਟਰਵਿਊ ਪੁਲਿਸ ਦੇ ਨਾਲ ਜਿਹੜੀ ਰਿਕਰੂਟਮੈਂਟ ਦੀ ਹੈ ਉਹ ਦੇਖੀ ਸੁਣੀ, ਸੋ ਦੇਖੋ ਬਹੁਤ ਵਧੀਆ ਗੱਲ ਹੈ ਕਿ ਲਾਈਵ ਇੰਟਰਵਿਊਜ਼ ਦੇ ਰਾਹੀਂ ਸਾਡੇ ਰੇਡੀਓ ਸਪਾਈਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਇੰਪੋਰਟੈਂਟ ਕਮਿਊਨਿਟੀ ਦੀਆਂ ਇਵੈਂਟਸ ਹੋ ਰਹੀਆਂ ਨੇ, ਹੋਣ ਜਾ ਰਹੀਆਂ ਨੇ, ਉਹਨਾਂ ਦੇ ਨਾਲ ਸਾਂਝ ਪਾਈ ਜਾਵੇ ਰਿਕਰੂਟਮੈਂਟ ਦੇ ਪੱਖੋਂ। ਪਰਿਵਾਰਾਂ ਦੇ ਵਿੱਚ ਨੈਚੁਰਲੀ ਬਹੁਤ ਸਾਡੇ ਯੰਗ ਜਿਹੜੇ ਬੱਚੇ ਨੇ ਉਹ ਪੁਲਿਸ ਲਾਈਨ 'ਚ ਆਉਣਾ ਚਾਹੁੰਦੇ ਨੇ, ਉਹਦੀ ਰਿਕਰੂਟਮੈਂਟ ਦੀ ਇਨਫੋਰਮੇਸ਼ਨ ਸੁਣੀ। ਅਤੇ ਹੁਣ ਸਪੈਸ਼ਲੀ ਸਾਡੇ ਸਟੂਡੀਓਜ਼ ਦੇ ਵਿੱਚ ਡਾਕਟਰ ਸੁਰਜੀਤ ਸਿੰਘ ਸਚਦੇਵਾ ਜੀ ਜਿਹੜੇ ਨੇ ਜੀ ਉਹ ਪਹੁੰਚ ਚੁੱਕੇ ਨੇ, ਅਤੇ ਅਸੀਂ ਅੱਜ ਗੱਲ ਕਰਾਂਗੇ ਬੜੇ ਇੰਪੋਰਟੈਂਟ ਇੱਕ ਹੋਣ ਜਾ ਰਹੇ ਫੰਕਸ਼ਨ ਨੂੰ ਲੈ, ਜੋ ਕਿ ਮਦਰਸ ਡੇ ਨੂੰ ਸਮਰਪਿਤ ਇਸ ਵੀਕੈਂਡ ਜਿਹੜਾ ਹੈ ਉਹ ਪ੍ਰੋਗਰਾਮ ਹੋਣ ਜਾ ਰਿਹਾ। ਇਹ ਪ੍ਰੋਗਰਾਮ ਲਾਈਵ ਅਸੀਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਇਸ ਟਾਈਮ ਜਿਹੜਾ ਸ਼ੇਅਰ ਕਰ ਰਹੇ ਹਾਂ। ਸੋ ਤੁਸੀਂ ਨਾ ਸਿਰਫ ਇਸ ਨੂੰ ਦੇਖ ਸਕੋਗੇ, ਇਸ ਪ੍ਰੋਗਰਾਮ ਨੂੰ ਸੁਣ ਵੀ ਤੁਸੀਂ ਸਕੋਗੇ ਅਤੇ ਦੇਖ ਵੀ ਸਕੋਗੇ। ਅਤੇ ਇਸ ਟਾਈਮ ਅਸੀਂ ਤੁਹਾਡੇ ਲਈ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਖਾਸ ਕਰਕੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਜੋ ਕਿ ਇਸ ਸਮਾਗਮ ਨੂੰ ਲੈ ਕੇ ਹੈ। ਰੇਡੀਓ ਸਪਾਈਸ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਜੀਆਂ ਆਖਣਾ ਚਾਹਾਂਗੇ। ਸਟੂਡੀਓਜ਼ ਦੇ ਵਿੱਚ ਸਾਡੇ ਪਹੁੰਚ ਚੁੱਕੇ ਨੇ ਡਾਕਟਰ ਸੁਰਜੀਤ ਸਿੰਘ ਸਚਦੇਵਾ। ਮਦਰਸ ਡੇ ਦੇ ਉੱਤੇ ਪ੍ਰੋਗਰਾਮ ਨੂੰ ਲੈ ਕੇ ਕਿਵੀ ਇੰਡੀਅਨ ਚੈਰੀਟੇਬਲ ਟਰੱਸਟ ਦੇ ਨੁਮਾਇੰਦੇ ਹੁੰਦਿਆਂ ਇੱਥੇ ਪਹੁੰਚੇ ਨੇ ਡਾਕਟਰ ਸਾਹਿਬ। ਜੀ ਆਇਆਂ ਨੂੰ ਜੀ ਰੇਡੀਓ ਸਪਾਈਸ ਦੇ ਉੱਤੇ
1: ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਰੇਡੀਓ ਸਪਾਈਸ ਦੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਆਪਣੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਕੇਮਚੋ, ਆਦਾਬ ਅਤੇ ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਸਮਝਦਾ ਕਿ ਅੱਜ ਮੇਰੇ ਜੀਵਨ ਦਾ ਬੜਾ ਹੀ ਸੁਹਾਗਾ ਦਿਨ ਹੈ, ਬੜਾ ਵਧੀਆ ਦਿਨ ਹੈ ਕਿ ਮੈਂ ਨਿਊਜ਼ੀਲੈਂਡ ਦਾ ਜਿਹੜਾ ਮੋਟੀ ਪੰਜਾਬੀ ਮੀਡੀਆ, ਪੰਜਾਬੀ ਰੇਡੀਓ ਸਟੇਸ਼ਨ ਰੇਡੀਓ ਸਪਾਈਸ ਦੀਆਂ ਤਰੰਗਾਂ 'ਤੇ ਹਾਂ। ਔਰ ਮੈਂ ਇਸ ਦੇ ਮੋਢੀ ਜਿਹੜੇ ਹਨ ਸ਼੍ਰੀ ਨਵਤੇਜ ਸਿੰਘ ਰੰਧਾਵਾ ਜੀ, ਇਹਨਾਂ ਦੇ ਮੈਂ ਰੂਬਰੂ ਬੈਠਾਂ ਔਰ ਮੈਂ ਆਪਣੀ ਗੱਲ ਆਪ ਜੀ ਨਾਲ ਸਾਂਝੀ ਕਰ ਸਕਦਾ ਪਿਆ। ਸੋ ਬਹੁਤ ਬਹੁਤ ਧੰਨਵਾਦ ਹੈ ਰੇਡੀਓ ਸਪਾਈਸ ਦਾ, ਆਪ ਜੀ ਰੰਧਾਵਾ ਸਾਹਿਬ ਦਾ ਅਤੇ ਪੂਰੀ ਟੀਮ ਦਾ। ਸੋ ਅੱਜ ਮੈਂ ਜਿਹੜਾ ਆਇਆ ਹੈਗਾ ਇਹ ਜਿਵੇਂ ਕਿ ਰੰਧਾਵਾ ਸਾਹਿਬ ਨੇ ਦੱਸਿਆ ਹੈਗਾ ਕਿ ਵੀ ਇੰਡੀਅਨ ਚੈਰੀਟੇਬਲ ਐਂਡ ਸੋਸ਼ਲ ਕਲੱਬ, ਇਸ ਦੇ ਵੱਲੋਂ ਇੱਕ ਨੁਮਾਇੰਦਾ ਬਣ ਕੇ ਮੈਂ ਆਪ ਜੀ ਦੇ ਸਾਹਮਣੇ ਆਇਆ ਹਾਂ। ਔਰ ਇੱਕ ਜਿਹੜਾ ਈਵੈਂਟ ਹੋ ਰਿਹਾ 9 ਮਈ ਨੂੰ ਸ਼ਾਮ ਨੂੰ 6 ਵਜੇ ਤੋਂ 9 ਵਜੇ ਤੱਕ, ਉਹਦਾ ਇੱਕ ਸੁਨੇਹਾ ਮੈਂ ਆਪ ਜੀ ਤੱਕ
0: ਜੀ। ਮੈਨੂੰ ਪਤਾ ਹੈ ਕਿ ਕੀਵੀ ਇੰਡੀਅਨ ਚੈਰੀਟੇਬਲ ਅਤੇ ਸੋਸ਼ਲ ਕਲੱਬ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਲੰਬੇ ਸਮੇਂ ਦੇ ਕਾਰਜ ਆਪਣੇ ਕਰਦੇ ਆ ਰਹੇ ਨੇ। ਸੋ ਮਦਰਸ ਡੇ, ਮਾਵਾਂ ਨੂੰ ਲੈ ਖਾਸ ਪ੍ਰੋਗਰਾਮ ਉਲੀਕਿਆ ਜਿਹੜਾ ਜਾ ਰਿਹਾ, ਮੈਂ ਜਾਣਨਾ ਚਾਹਾਂਗਾ ਕਿ ਇਸ ਦੇ ਵਿੱਚ